0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

हरि मंदर तेज

परम सम्मान योग गुरु रूप गुरु खालसा जी सतगुरां दी बख्शी होई फतेह करिए प्रवान। कोई भी रचना वांझी ना रहे, इको बार कहण दे उत्ते दिओ प्यार दा सबूत आखो जी वाहिगुरु जी का खालसा वाहिगुरु जी की फतेह। ਧੰਤਾਂ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣਾ ਜੀਵਨ ਧੰਤਾਂ ਦੇ ਯੋਗ ਬਣਾ ਰਹੀਆਂ ਨੇ, ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰ ਰਹੀਆਂ ਨੇ। ਔਰ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸੀ। ਉਹ ਗੱਲ ਕਰ ਰਹੇ ਸੀ ਦੁਨੀ ਚੰਦ ਦੀ, ਕਿਉਂਕਿ ਇਹ ਜੋ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਹਿਰਦੇ ਸਮੇਂ ਦੀ ਸਰਕਾਰ ਨੇ ਇਸ ਤਰ੍ਹਾਂ ਬੂਝੇ ਜਿਹੜੇ ਸਿੱਖ ਕੌਮ ਨੂੰ ਇਹੋ ਜਿਹੇ ਘਾ ਦਿੱਤੇ, ਜ਼ਖਮ ਦਿੱਤੇ ਜਿਹੜੇ ਅਜੇ ਤੱਕ ਵੀ ਅੱਲੇ ਨੇ। ਭਾਈ ਸਾਹਿਬ ਗੱਲ ਕਰ ਰਹੇ ਸੀ ਦੁਨੀ ਚੰਦੀ ਤੇ ਉਸਨੇ ਕਿੰਨੀ ਮਾਇਆ ਜੋੜੀ, ਜਿੰਨੀ ਮਾਇਆ ਜੋੜੀ ਜਿੰਨੇ ਉਹਦੇ ਕੋਲ ਲੱਖ ਰੁਪਈਏ ਉਹਨੇ ਘਰ ਦੇ ਉੱਤੇ ਝੰਡੇ ਚੜਾਉਂਦਾ, ਪਰ ਉਹ ਮਾਇਆ ਕਿਵੇਂ ਜੋੜੀ? ਲੋਕਾਂ ਦਾ ਖੂਨ ਪੀ ਕੇ, ਲੋਕਾਂ ਦੇ ਉੱਤੇ ਜੁਰਮ ਕਰਕੇ, ਵਿਆਜ ਦੇ ਉੱਤੇ ਪੈਸੇ ਦੇ ਕੇ ਉਹ ਮਾਇਆ ਜੋੜੀ। ਜੋ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜ਼ੁਲਮ ਹੋਇਆ, ਅਤਿਆਚਾਰ ਹੋਇਆ ਸਮੇਂ ਦੀ ਸਰਕਾਰ ਨੇ ਕਰਵਾਇਆ, ਕਿਉਂਕਿ ਮਾਇਆ ਬੰਦੇ ਨੂੰ ਹੰਕਾਰੀ ਬਣਾ ਦਿੰਦੀ ਹੈ। ਜਿਹੜੀ ਦਗੇ ਪ੍ਰੇਮ ਦੇ ਨਾਲ ਲੋਕਾਂ ਦਾ ਖੂਨ ਚੂਸ ਕੇ ਮਾਇਆ ਇਕੱਤਰ ਕੀਤੀ ਹੁੰਦੀ ਹੈ, ਉਹ ਮਾਇਆ ਕਈ ਕੁੱਲਾਂ ਦਾ ਨਾਸ਼ ਕਰ ਦਿੰਦੀ ਹੈ, ਕਈ ਕੁੱਲਾਂ ਨੂੰ ਕਲੰਕਿਤ ਕਰ ਦਿੰਦੀ ਹੈ। ਔਰ ਜਿਹੜੀ ਸਮੇਂ ਦੀ ਸਰਕਾਰ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ, ਇਹ ਵੀ ਉਸ ਬੇਈਮਾਨ ਦੀ ਮਾਇਆ ਦੇ ਵਿੱਚੋਂ ਇਹਦਾ ਜਨਮ ਹੋਇਆ। ਇਹ ਕੌਣ ਹੈ, ਇਹਨਾਂ ਦਾ ਪਰਿਵਾਰ ਕੀ ਹੈ, ਇਹ ਕਿੱਥੋਂ ਚੱਲੇ, ਇਹਨਾਂ ਕੋਲ ਧਨ ਦੌਲਤ ਕਿੱਥੋਂ ਆਇਆ? ਇਹ ਉਹ ਪਰਿਵਾਰ ਦੇ ਵਿੱਚੋਂ ਹੈ, ਗੰਗੂ ਦੇ ਪਰਿਵਾਰ ਦੇ ਵਿੱਚੋਂ ਹੈ। ਉਹ ਗੰਗੂ ਜਿਹਨੇ ਧਨ ਨੂੰ ਇਕੱਠਿਆਂ ਕਰਨ ਖਾਤਰ ਲਾਲਚ ਵੱਸ ਹੋ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਅਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਕੋਲ ਗ੍ਰਿਫਤਾਰ ਕਰਵਾਇਆ, ਕੇਵਲ ਤਾਂ ਕੇਵਲ ਧਨ ਦੀ ਖਾਤਰ। ਜਿਸ ਸਮੇਂ ਸਿੱਖ ਪੰਥ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਨਵੇੜ ਦੀ ਧਰਤੀ ਉਹ ਸਾਪਰਾ ਲੈ ਕੇ ਜਾਲਮਾਂ ਨੂੰ ਸੁਧਰਨ ਵਾਸਤੇ ਪੰਜਾਬ ਵੱਲ ਵਧੇ, ਤਾਂ ਇਸ ਗੱਲ ਦਾ ਜਦੋਂ ਗੰਗੂ ਨੂੰ ਪਤਾ ਲੱਗਿਆ ਤਾਂ ਗੰਗੂ ਦੇ ਘਰ ਉਹਦੇ ਪੁੱਤਰ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨਉ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣ ਯਾ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅਸ਼ਟ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੇਤਾ, ਕੇਵਟ ਚੀਰਾ ਰਹਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਗੁਣ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਏ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜੇ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।
ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਉ। ਹਰ ਜਨ ਕੇਵੜ ਭਾਗ ਵਡੇਰੇ, ਜਨ ਹਰ ਹਰ ਸ਼ਰਧਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਪਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪਥਰ ਮੈਂ ਜਨ ਤੋ ਪਾਏ, ਤਾਂ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਪਉ ਕਰਿਆ। ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਤਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ। ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਣ ਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨੁ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਬਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਵਰਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹੈ ਸੋਈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ,
ਤੁਧਿਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਡਾਂ ਸਾਈਂ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਮ ਪਾਈ ਰਾਓ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵ ਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਹਰਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ। ਪ੍ਰਣਵਤ ਨਾਨਕ ਤਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾ ਮਿਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ

ਚੇਤ ਮੈਂ ਸ਼ਰਨ ਤਿਆਰੀ, ਆਪ ਹਾਥ ਦੈ ਲੇ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਗ ਤੇ ਲੇ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਭੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਕਰਤਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਇਤ ਕਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਆਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਦਾਸ। ਤੂੰ ਤੁਮ ਮਾਤ ਪਿਤਾ ਨੂੰ ਮਾਰ ਕੇ ਦੇ, ਤੁਮੀ ਸੱਚਾ ਦਾ ਜੀ ਕਰੇ। ਸ੍ਰੀ ਭਗਵਤੀ ਜੀ ਸਹਾਇ ਵਾਰ ਦੇ ਭਗਵਤੀ ਜੀ ਕੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਆਈਏ ਦੇ ਸਿੱਖਾਂ ਤੋਂ ਬਚਾਈ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਸਾਈ ਮਾਈ ਸਹਾਈ ਲਗਾ ਪਾਸੇ ਅੰਨਾ ਪਿਆਰਿਆ ਜਵਾਨ ਸਾਹਿਬ ਜਿਹੜੇ ਹਾਟਵੇਂ ਜਗਮੇ ਜਗਮੇ ਉਹਨਾਂ ਨਾਮ ਦੇ ਪਿਆਰਾਂ ਦੇ ਜਗਮੇ ਦੀ ਕਲਾਈ ਸ੍ਰੀ ਮਾਈ ਦੇ ਜਿੰਨਾ ਸਿੰਘ ਨੇ ਧਰਮ ਹੇ ਤਾਂ ਅਸੀਂ ਇਸ ਉੱਤੇ ਮੰਨ ਮੰਨ ਕਾਰੇ ਕੋਟੀਆਂ ਬਣਾਉਣੇ ਕਰਦੀਆਂ ਕਿ ਸਿੱਖੀ ਕੇਸਾਂ ਸਵਾਸਾ ਸਿੰਘ ਭਾਈ ਜਿੰਨਾ ਪਿਆਰਾ ਪਿਆਰਾ ਨੀ ਕੋਲ ਸ੍ਰੀ ਮਾਈ ਦਾ ਜਾਂ ਅੰਦਰ ਤੇ ਉਹ ਵੀ ਪੰਜਾਂ ਤਖਤਾਂ ਦੇ ਵਿੱਚ ਗੁਰਦੁਆਰਾ ਦੇ ਅੰਦਰ ਤੇ ਉਹ ਵੀ ਚੌਂਕੀਆਂ ਝੰਡੇ ਬੰਦੇ ਜੁਗਾ ਜੁਗਾ।

శ్రీమన్ బాణసాహిబ్ద్వారాన్ని మహాన్ ప్రవాణ ਗੁਰਮਤਿ ਅਨੁਸਾਰ ਪੂਜਾ ਕਰਕੇ ਕਾਰਜ ਰਾਸ ਕਰਨੇ ਕਰਨੇ ਕਾਲਵਾਜੀ ਨੂੰ ਮੋਕਸ਼ ਕਰਨਾ ਠੀਕ ਹੈ। ਮੇਰੇ ਨਾਲ ਮਿਲਿਆ ਬੁਰਤ ਨਾਮ ਸਤਾਲ ਨਾਮ ਸਨਾਮ ਕਲਾ ਦੇ

ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਹੋ ਮਿਰ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਦ ਸੋਹਿਲਾ ਹੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆ ਨਾਮ ਦੇਖੇ ਗਾ ਦੇਵਣ ਹਾਰ ਤੇਰਾ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸੁਰੜੇ ਨਿਤ ਪਵਾਨੂ ਸਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਅਵਾਨੂ

ਛਡਾਈ ਤੋਇ ਰਹਾਉ। ਵਿਸ ਵਿੱਚ ਅਸਿਆਂ ਕੜੀਆਂ ਪਹਿਰਾਂ, ਇੱਕੀ ਵਾਰੀ ਮਹਾ ਹੋਵਾ। ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕਿਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਦ ਤੇਰੀ ਰਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਉ, ਸਹਿਸ ਮੂਰਤ ਨਨਾ ਏਕ ਦੋਹੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿਨ ਕਾ ਹੋਏ, ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾ ਓਤ ਪੁੰਨ ਵੱਡਾ ਹੀ ਰਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਦਰ ਹੋਂ ਮੈਂ ਕੰਡਾ ਹੇ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਹੈ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੇ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬਿਰਲਾ। ਕੀ ਹਾਂ ਖਾੜ ਚਲੋ ਹਰਲਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਲ ਸੁਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆ ਵੇ ਰਾਸੋ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੂਈ ਬਿਹਾਜੋ, ਹਰ ਗੁਰ ਤੇ ਮਨੇ ਵਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੇ ਪੂਰੇ। ਨਾਨਕ ਦਾਸ

ਮਹਾਨ ਪੱਤਰਕਾਰ

ਮੁਖ ਲਾਵਾਂ ਹੋਰ ਸਿੱਖਾਂ ਕੀ ਕਾਲ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
3: Satnam Shri Vaheguru Ji, Gauri Mahalla Tija, Man Hi Man Suvarya, Pair Sahit Suvai. Jino Guru Mukhtiyariya Ne Apne Manu Kvetra Karke Suvarya Hai, Sadhguru Sache Patshah Ji Mahan Sitne Nukhdiya Hai, ਭਾਵਕੀ ਮੰਤਰ ਦੁਆਰਾ ਉਹਨਾਂ ਨੇ ਆਪਣੇ ਮਨ ਨੂੰ ਸਵਾਰ ਲਿਆ। ਉਹਨਾਂ ਦਾ ਸੇ ਸੁਭਾਅ ਜਿਹੜਾ ਸੋਤੇ ਸਿੱਧ, ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ, ਸ਼ਾਂਤ ਸਰੂਪ ਹੋ ਜਾਂਦਾ। ਉਹਨਾਂ ਦਾ ਸੁਭਾਅ ਸਹਿਜਮੈ ਸ਼ਾਂਤੀ ਸਰੂਪ ਪੈਮੈਨੇ ਹੁੰਦਾ ਹੈ। ਸਾਬਦ ਮਨ ਰੰਗਿਆ ਲਿਵ ਲਾਏ, ਨਿਸ਼ਕਰ ਵਸਿਆ ਪ੍ਰਭ ਕੀ ਰਜਾਏ। ਕਿਉਂਕਿ ਜਿਨ੍ਹਾਂ ਨੇ ਆਪਣੇ ਮਨ ਨੂੰ ਸਵਾਰ ਲਿਆ, ਗੁਰੂ ਦੇ ਮੰਤਰ ਦੁਆਰਾ ਮਨ ਨੂੰ ਸਵਾਰਿਆ, ਉਹਨਾਂ ਦਾ ਸੁਭਾਅ ਫਿਰ ਜਿਹੜਾ ਸ਼ਾਂਤ ਸਰੂਪ ਇੱਥੇ ਪੈਦਾ ਹੈ ਹੋ ਜਾਣਾ ਹੁੰਦਾ ਹੈ। ਜਿਨ੍ਹਾਂ ਨੇ ਮਨ ਨੂੰ ਸਤਿਗੁਰੂ ਦੇ ਉਪਦੇਸ਼ ਵਿੱਚ ਰੰਗ ਲਿਆ, ਪਰਮਾਤਮਾ 'ਚ ਲਿਵ ਵਿਅਕਤੀ ਲਾ ਲਈ ਹੈ ਔਰ ਪਰਮੇਸ਼ਰ ਦੀ ਆਗਿਆ ਨੂੰ ਮੰਨਿਆ, ਉਹ ਫਿਰ ਆਪਣੇ ਸਵੈਮ ਸਰੂਪ ਘਰ ਜਿਹੜਾ ਨਿਜਕਾਰੀ ਵਿੱਚ ਵਸਿਆ ਮੈਨੇ ਨਿਵਾਸ ਹੋ ਗਿਆ ਹੈ। ਸਤਿਗੁਰ ਸੇਵਿਆ ਜਾਏ ਬਹਾਨ, ਗੋਬਿੰਦ ਪਾਈਆ ਗੁਣੀ ਨਿਧਾਨ ਰਹਾਓ। ਸਤਿਗੁਰ ਸੱਚੇ ਪਾਈ ਸੇਵਾ ਕਰਕੇ ਜਾਤੀ ਦਾ ਹੰਕਾਰ ਮਿਟ ਜਾਂਦਾ ਔਰ ਜਿਹੜੇ ਪਵਿੱਤਰ ਗੁਣਾਂ ਦਾ ਨਿਧਾਨ ਖਜ਼ਾਨਾ ਕੌਣ ਹੈ? ਗੋਬਿੰਦ ਪਰਮਾਤਮਾ। ਉਸ ਨੂੰ ਵੀ ਪ੍ਰਾਪਤ ਕਰ ਲਈਦਾ ਹੈ, ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮਨ ਵੈਰਾਗੀ ਜਾ ਸ਼ਬਦ ਭਉ ਖਾਏ। ਕਹਿੰਦੇ ਵੈਰਾਗੀ, ਇਹ ਜਿਹੜਾ ਵੈਰਾਗੀ ਚੰਚਲ ਮਨ, ਉਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ੁਰ ਦੇ ਭੈ ਡਰ ਨੂੰ ਧਾਰਨਾ ਕਰੇ। ਫਿਰ ਕਹਿੰਦੇ ਅਸਲ ਵਿੱਚ ਉਹ ਵੈਰਾਗਵਾਨ ਉਹ ਹੀ ਪ੍ਰੀਤਵਾਨ ਹੁੰਦਾ ਹੈ। ਮੇਰਾ ਪਰਮ ਨਿਰਮਲਾ ਸਭ ਤਹਿ ਰਿਹਾ ਸਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ। ਮੇਰਾ ਜੋ ਪਰਮੇਸ਼ੁਰ ਆ ਸਾਰਿਆਂ ਤੋਂ ਪਵਿੱਤਰ ਆ, ਸਾਰਿਆਂ 'ਚ ਸਮਾ ਰਿਹਾ, ਲੇਕਿਨ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਮਲਾਇਆ ਹੋਇਆ ਮਿਲਦਾ ਹੈ। ਹਰ ਦਾਸ ਅਨੁਕੂਲ ਦਾਸ ਪਾਏ ਮੇਰਾ, ਹਰ ਪ੍ਰਭ ਇਨਵਿਜ ਪਾਇਆ ਜਾਏ। ਪਰਮਾਤਮਾ ਦੇ ਦਾਸਾਂ ਦਾ ਦਾਸ ਹੋ ਜਾਵੇ, ਭਾਵ ਹੋਮੇ ਗੁਆ ਦੇ, ਇਸ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਐਸਾ ਜਿਹੜਾ ਪਰਮੇਸ਼ੁਰ ਇਸ ਵਿਧੀ ਨਾਲ ਪਾਇਆ ਜਾਂਦਾ, ਕਿਉਂਕਿ ਦਾਸਾ ਭਾਵ ਧਾਰ ਕੇ ਉਹਦੀ ਪ੍ਰਾਪਤੀ ਹੁੰਦੀ ਹੈ। ਹਰ ਕਿਰਪਾ ਤੇ ਰਾਮ ਗੁਣ ਗਾਏ, ਉਹਦੀ ਕਿਰਪਾ ਹੋਵੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਧ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾਲ ਲੱਗਿਆ ਪਿਆਰ। ਉਹ ਬਹੁਤੇ ਜੀਵਨ ਲੰਮੀ ਉਮਰ ਨੂੰ ਕਿਆ ਕਰਨਾ, ਜੇ ਕੋਈ ਸੇਵਾ ਸਿਮਰਨ ਨਹੀਂ ਕੀਤਾ ਤਿਰਕਾਰ ਆ। ਇਹੋ ਜਿਹਾ ਜੀਵਨ ਵਿੱਚ ਪਰਮਾਤਮਾ ਨਾਲ ਪਿਆਰ ਹੀ ਨਹੀਂ ਲੱਗਾ ਅਤੇ ਉਹ ਜੀਵਨ ਤਿਰਕਾਰ ਯੋਗਤ ਹੈ। ਧ੍ਰਿਗ ਸੇਜ ਸੁਕਾਲੀ ਕਾਮਨ ਮੋਹ ਗਵਾਰ। ਸੁਕਾਲੀ ਮੈਨੇ ਜਿਹੜੀ ਸੁੱਖ ਦੇਣ ਵਾਲੀ ਸੇਜ ਆ ਉਹਨੂੰ ਵੀ, ਔਰ ਇਸ ਤਰ੍ਹਾਂ ਫਿਰ ਜਿਹੜੀ ਚੇਤਨ ਮਾਇਆ ਨੂੰ ਵੀ ਧਰਕਾਰ ਆ, ਜਿਹਦੇ ਮੋਹ ਦੇ ਵਿੱਚ ਲੱਗ ਕੇ ਹੰਕਾਰ ਰੂਪੀ ਗੁਬਾਰ ਮੈਨੇ ਹਨੇਰਾ ਬਣਿਆ ਰਹਿੰਦਾ, ਉਹ ਪਰਿਵਾਰ ਦੇ ਮੋਹ 'ਚ ਫਸਿਆ, ਸਿਮਰ ਨਹੀਂ ਕਰਦਾ। ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਉਹਨਾਂ ਗੁਰਮੁਖ ਪਿਆਰਿਆਂ ਦਾ ਮਨੁੱਖ ਜਨਮ ਸਫਲ ਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਲੈ ਲਿਆ। ਤ੍ਰਿਗ ਤ੍ਰਿਗ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ, ਉਸ ਘਰ ਨੂੰ ਵੀ ਧਰਕਾਰ ਕਿਹਾ, ਉਹ ਕੁਟੰਬ ਵੀ ਧਰਕਾਰ ਯੋਗ ਹੈ। ਜਿਹੜੇ ਘਰ ਵਿੱਚ ਜਿਹੜੇ ਕੁਟੰਬ ਪਰਿਵਾਰ ਦੇ ਵਿੱਚ ਪਰਮਾਤਮਾ ਦੀ ਪ੍ਰੀਤੀ ਨਹੀਂ ਹੁੰਦੀ, ਸ਼ਰਾਬਾਂ ਪੀ ਛੱਡੀਆਂ, ਹਾਂਜੀ ਹੋਰ ਮਾਦਕ ਚੀਜ਼ਾਂ ਖਾ ਲਈਆਂ, ਨੱਚ ਲਿਆ ਟੱਪ ਲਿਆ, ਕਿ ਇਸ ਤਰ੍ਹਾਂ ਕੋਈ ਭਜਨ ਬਾਣੀ ਨਹੀਂ ਕਰਦੇ। ਕਹਿੰਦੇ ਤਰਕਾਰ ਆ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ, ਸੋਏ ਹਰ ਨਾਮ ਬਿਨਾ ਮੈਂ ਅਵਰਨਾ ਕੋਏ। ਉਹੀ ਸਾਡਾ ਭਾਈ ਮਿੱਤਰ ਆ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹਾਂਜੀ ਅਸੀਂ ਹੋਰ ਕਿਸੇ ਨੂੰ ਨਹੀਂ ਜਾਣਦੇ, ਮਨਮੁਖਾਂ ਨਾਲ ਸਾਡਾ ਕੀ ਵਾਸਤਾ ਹੈ। ਸਤਿਗੁਰ ਤੇ ਹਮ ਗਤਵਰਤ ਪਾਈ, ਹਰ ਨਾਮ ਤੇ ਆਇਆ ਦੂਖ ਸਗਲ ਮਟਾਈ। ਸਤਿਗੁਰ ਸੱਚੇ ਪਾਤਸ਼ਾਹ ਤੋਂ ਹਾਂਜੀ ਅਸੀਂ ਗਾਤਮੇ ਨੇ ਮੁਕਤੀ ਪਾਤਮੇ ਨੇ ਜਿਹੜਾ ਇੱਜ਼ਤ ਸਤਿਕਾਰ ਪਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਿੱਖਿਆ ਤੋਂ ਅਸੀਂ ਪਤ ਨਿਰੰਕਾਰ ਦੀ ਪ੍ਰਾਪਤੀ ਰੂਪੀ ਗਤੀ, ਪਤੀਵੇਂ ਨੇ ਪਰਮਾਤਮਾ ਗਤਵੇਂ ਨੇ ਉਹਦੀ ਪ੍ਰਾਪਤੀ ਨੂੰ ਪ੍ਰਾਪਤ ਕੀਤਾ ਹੈ। ਜਿਸ ਵਕਤ ਪਰਮਾਤਮਾ ਦੇ ਨਾਮ ਉੱਤੇ ਆਇਆ ਤਾਂ ਸਾਰੇ ਦੁੱਖਾਂ ਦੀ ਜਿਹੜੀ ਪੰਗਤੀ ਸੀ ਉਹ ਮਿਟ ਗਈ ਹੈ। ਸਦਾ ਆਨੰਦ ਹਰ ਨਾਮ ਲਿਵ ਲਾਏ ਗੁਰ ਮਿਲਿਆ ਹਮਕੋ ਸਰੀਰ ਸੁਧ ਪਈ। ਪਰਮੇਸ਼ਰ ਜਦੋਂ ਲਿਵ ਬਿਰਤੀ ਜੋੜ ਲਈ ਤਾਂ ਹੁਣ ਉਦੋਂ ਦੇ ਸਦਾ ਆਨੰਦ ਵਿੱਚ ਰਹਿੰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਮਿਲਣ ਕਾਰਨ ਹੁਣ ਸਾਨੂੰ ਸਰੀਰ ਦੀ ਸੋਝੀ ਪ੍ਰਾਪਤ ਹੋਈ ਹੈ। ਕੀ ਸੋਝੀ ਮਿਲੀ ਹੈ? ਇਹ ਸਰੀਰ ਨੇ ਸਦਾ ਰਹਿਣਾ ਨਹੀਂ, ਹੈਂ ਇਹ ਤਾਂ ਚਾਰ ਦਿਨ ਦਾ ਠਾਠਾ ਵਾਗਾ ਹੈਗਾ। ਸਰੀਰ ਜੇ ਮਿਲੀ ਹੈ ਮਨੁੱਖ ਦੇ, ਵੱਧ ਤੋਂ ਵੱਧ ਸੇਵਾ ਕਰੋ, ਵੱਧ ਤੋਂ ਵੱਧ ਸਿਮਰਨ ਕਰੋ, ਕਿਉਂਕਿ ਰਹਿਣਾ ਤਾਂ ਇਹਨੇ ਹੈ ਨਹੀਂ, ਸਰੀਰ ਤੋਂ ਲਾਹਾ ਲੈ ਲੈਣਾ ਚਾਹੀਦਾ। ਜਦੋਂ ਇਹ ਸਾਨੂੰ ਸੋਝੀ ਖਬਰ ਹੋ ਗਈ ਕਿ ਵਾਰ ਵਾਰ ਫਿਰ ਮਨੁੱਖ ਦੇ ਮਿਲਣੀ ਵੀ ਹੈ ਨਹੀਂ, ਅਤੇ ਫਿਰ ਇਹ ਵੀ ਖਬਰ ਹੋ ਗਈ ਸਰੀਰ ਜਿਹੜਾ ਹਾਂਜੀ ਝੂਠਾ ਆ ਜਾੜ ਆ ਇਹ ਦੁੱਖ ਰੂਪ ਹੈ। ਹੁਣ ਮੈਂ ਤੇਰੇ ਸੁਨਾ ਸਵਗਨ ਵਜਾਈ ਬਿਨਸਾ ਗੁਰੂ ਰਸੀਮਾ ਗਹਿ ਲਈ। ਇਸ ਵਾਸਤੇ ਜਿਹੜੀ ਹੰਗਤਾ ਮਮਤਾ ਔਰ ਤ੍ਰਿਸ਼ਨਾ ਰੂਪੀ ਅੱਗ ਸੀ ਉਹ ਵੀ ਹੁਣ ਬੁਝ ਗਈ ਹੈ, ਬੁਝਾਈਆਂ ਨੇ ਬੁਝ ਗਈ ਹੈ। ਔਰ ਇਸੇ ਤਰ੍ਹਾਂ ਕ੍ਰੋਧ ਵੀ ਬਿਨਸ ਗਿਆ, ਨਾਸ ਹੋ ਗਿਆ। ਖੇਮਾ ਰੂਪੀ ਜਿਹੜਾ ਪਵਿੱਤਰ ਗੁਣੀ ਨੂੰ ਗ੍ਰਹਿਣ ਕਰ ਲਿਆ ਹੈ, ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰੂ ਹਰਤ ਨੂੰ ਕੋਈ ਵਿਰਲਾ ਦੇਵੈ। ਜਿਨ੍ਹਾਂ ਦੇ ਮਾਲਕ ਕਿਰਪਾ ਕਰਦਾ ਉਹਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦਿੰਦਾ ਹੈ। ਲੇਕਿਨ ਕੋਈ ਬਿਰਲਾ ਪਿਆਰਾ ਗੁਰਮੁਖ ਆ ਜਿਹੜਾ ਸਤਿਗੁਰਾਂ ਪਾਸੋਂ ਨਾਮ ਰੂਪੀ ਰਤਨ ਨੂੰ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਨਾਨਕ ਗੁਣ ਗਾਵੈ ਹਰਾ ਲੱਖ ਭੇਵੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਧੰਨ ਆ ਜਿਹੜੇ ਲੱਖ ਭੇਵ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੋੜੀ ਵੈ ਰਾਗਣ ਮਹੱਲਾ ਤੀਜਾ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਪ੍ਰਸਾਦ ਕਿਰਪਾ ਤੋਂ ਮਿਲਦੇ ਹਨ। ਗੌੜੀ ਰਾਗ ਹੈ ਬਰਾਗਣ ਜਾਤੀ ਤੀਸਰੇ, ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਗੁਰੇ ਦਸਨ। ਜਿਹੜੇ ਗੁਰੂ ਮਹਾਰਾਜ ਤੋਂ ਮੂੰਹ ਮੋੜ ਲੈਂਦੇ ਬੇਮੁੱਖ ਹੋ ਜਾਂਦੇ ਆ, ਅਥਵਾ ਗੁਰੂ ਨਹੀਂ ਧਾਰਨ ਕਰਦੇ, ਨੁਗਰੇ ਫਿਰਦੇ ਆ, ਗੁਰੂ ਮਹਾਰਾਜ ਦੀ ਸਿੱਖਿਆ ਨੂੰ ਛੱਡ ਦਿੰਦੇ ਆ, ਉਹ ਸੰਸਾਰ ਤੇ ਸਭ ਤੋਂ ਭੈੜੇ ਨਜ਼ਰ ਆਉਂਦੇ ਹਨ। ਜਿਹੜਾ ਗੁਰੂ ਮਹਾਰਾਜ ਤੋਂ ਮੂੰਹ ਫੇਰ ਲੈਂਦਾ ਬੇਮੁੱਖ ਹੋ ਜਾਂਦਾ, ਗੁਰੂ ਦੇ ਕਿਸੇ ਨੂੰ ਚੇਤ ਨਹੀਂ ਕਰਦਾ, ਹਾਂਜੀ ਉਹਦਾ ਤਾਂ ਜਨਮ ਹੀ ਭ੍ਰਸ਼ਟ ਹੋ ਜਾਂਦਾ ਹੈ। ਤਨ ਦਿਨ ਵੱਧੇ ਮਾਰੀਆਂ ਨੂੰ ਫਿਰ ਵੇਲਾ ਨਾਲ ਹਨ, ਉਹ ਫਿਰ ਮੋਹ ਮਮਤਾ 'ਚ ਵੱਧੇ ਹੋਏ ਦਿਨ ਰਾਤ ਚੋਟਾਂ ਖਾਂਦੇ ਆ, ਫਿਰ ਦਿਨ ਰਾਤ ਸੰਸਾਰ ਕੇ ਜਿਹੜੇ ਧੰਦੇ ਆ ਇਹਨਾਂ 'ਚ ਵੱਧੇ ਹੋਏ ਜੰਮਾਂ ਦੀ ਮਾਰ ਖਾ ਰਹੇ ਆ, ਕਿਉਂਕਿ ਮੁੜ ਕੇ ਫਿਰ ਉਹ ਮਨੁੱਖ ਜਨਮ ਦੀ ਪ੍ਰਾਪਤੀ ਦਾ ਜਿਹੜਾ ਵੇਲਾ ਨਾਲ ਹਨ ਨਹੀਂ ਪ੍ਰਾਪਤ ਕਰਦੇ ਹਨ। ਹਰ ਹਰ ਰੱਖੋ ਕਿਰਪਾ ਧਾਰ, ਇਹ ਨਿਰੰਕਾਰ ਆਪਣੀ ਕਿਰਪਾ ਕਰਕੇ ਕਿਰਪਾ ਧਾਰ ਕੇ ਆਪਣੀ ਪਵਿੱਤਰ ਦ੍ਰਿਸ਼ਟੀ ਧਾਰ ਕੇ ਸਾਡੀ ਰੱਖਿਆ ਕਰੋ। ਸਤਸੰਗ ਮੇਲਾਏ ਪ੍ਰਭ ਹਰ ਹਿਰਦੇ ਹਰ ਗੁਣਸਾਰ ਰਹੋ। ਇਹ ਨਿਰੰਕਾਰ ਸਾਨੂੰ ਗੁਰੂ ਕੀ ਸੰਗਤ ਨਾਲ ਮਿਲਾ ਲਓ, ਜਿਹਦੇ ਕਰਕੇ ਹਿਰਦੇ ਵਿੱਚ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਹਰ ਵੇਲੇ ਸਾਰਮੇ ਨੇ ਸੰਭਾਲਣਾ ਕਰੀਏ, ਪਵਿੱਤਰ ਗੁਣਾਂ ਨੂੰ ਗ੍ਰਹਿਣ ਕਰੀਏ, ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਇਹ ਭਗਤਰ ਭਾਵ ਦੇ ਜੋ ਗੁਰਮੁਖ ਭਾਈ ਚਲਨ, ਉਹ ਭਗਤਾਂ ਨੂੰ ਚੰਗੇ ਲੱਗਦੇ ਆ ਜਿਹੜੇ ਮੁਖੀ ਸਤਿਗੁਰਾਂ ਦੀ ਭਾਏ ਨਾਮ ਹੁੰਦਾ ਆਗਿਆ, ਆਗਿਆ ਵਿੱਚ ਚੱਲਦੇ ਆ। ਮੁੱਖ ਗੁਰਾਂ ਦੇ ਭਾਏ ਮੈਨੇ ਭਾਏ ਨਾਮ, ਦੂਜੇ ਅਰਥਾਂ 'ਚ ਪ੍ਰੇਮ ਵੀ ਆ, ਪ੍ਰੇਮ ਦੇ ਚੱਲਦੇ ਹਨ। ਆਪ ਛੋੜ ਸੇਵਾ ਕਰਨ ਜੀਵਤ ਮੋਇਰਾ ਹਨ, ਆਪਾ ਭਾਵ ਹੰਕਾਰ ਨੂੰ ਛੱਡ ਕੇ ਉਹ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ, ਜੀਵਤ ਭਾਵ ਤੋਂ ਮਰ ਕੇ ਰਹਿੰਦੇ ਹੰਕਾਰ ਨੂੰ ਤਿਆਗਦੇ ਹਨ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ, ਇਹ ਪਰਮਾਤਮਾ ਦਾ ਪਿੰਡ ਸਰੀਰ ਪ੍ਰਾਣ ਸਭ ਉਹਨੇ ਬਖਸ਼ਿਸ਼ ਕੀਤੀ, ਉਹਨੇ ਦਿੱਤਾ, ਇਸੇ ਵਾਸਤੇ ਸਾਰੀ ਦੁਨੀਆ ਜਿਹੜੀ ਸਰਕਾਰ

ਤੇ ਕਿਰਪਾਲੂ ਪਰਮੇਸ਼ੁਰ ਵੀ ਮਿਲ ਜਾਂਦਾ ਹੈ। ਸਤਿਗੁਰ ਦੇ ਜੋ ਮੋਹ ਫੇਰੇ ਹੋਏ ਭਰਮ ਦੇ ਨਾ ਟਿਕਾਣ, ਜਿਹੜੇ ਗੁਰੂ ਤੋਂ ਮੂੰਹ ਮੋੜਨ ਦੇ ਬੇਮੁੱਖ ਹੋ ਜਾਂਦੇ ਆ, ਉਹ ਫਿਰ ਜੂਨੀਆਂ 'ਚ ਭਰਮ ਦੇ ਹੋਏ ਟਿਕਦੇ ਨਹੀਂ, ਬਸ ਆਵਾਗੁਣ ਮਿਟਦਾ ਨਹੀਂ। ਧਰਤ ਸਮਾਨਾ ਚੱਲੀ ਵਿੱਚ ਬੇਸਾ ਪਏ ਪਚੰਨ, ਉਹਨਾਂ ਨੂੰ ਨਾ ਜ਼ਮੀਨ ਚੱਲਦੀ ਹੈ ਨਾ ਆਕਾਸ਼ ਚੱਲਦਾ, ਹਮੇਸ਼ਾ ਫਿਰ ਗੰਦਗੀ ਦੇ ਵਿੱਚ ਵੇਸਟਾਂ ਨੇ, ਗੰਦਗੀ 'ਚ ਪਏ ਹੋਏ ਪਚਾਨਵੇਂ ਨੇ ਸੜਦੇ ਆ। ਇਸੇ ਤਰ੍ਹਾਂ ਉਹਨਾਂ ਦਾ ਜੀਵਨ ਖਰਾਬ ਹੁੰਦਾ ਰਹਿੰਦਾ ਹੈ। ਇਹੋ ਜਿਹਾ ਭਰਮ ਭੁਲਾਇਆ, ਮੋਹੇ ਠਗੋਲੀ ਪਾਏ ਕਿ ਮੋਹਰੂਪੀ ਐਸੀ ਠੱਗ ਬੂਟੀ ਪਾ ਕੇ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਭੁਲਾ ਦਿੱਤਾ ਹੈ। ਭੁੱਲੇ ਫਿਰਦੇ ਹਨ ਜਿਹਨਾਂ ਤੋਂ ਅਗਰ ਪੇਟਿਆ ਅਤੇ ਨੇੜੇ ਨਾ ਪੇਟਿਆ ਮਾਏ, ਜਿਨ੍ਹਾਂ ਦੇ ਭਾਗਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਪ੍ਰਾਪਤ ਹੋਏ ਹਨ, ਕਿ ਮਾਇਆ ਦਾ ਛਾਲ ਉਹਨਾਂ ਦੇ ਨੇੜੇ ਨਹੀਂ ਝੁਕਦਾ, ਇਹਨਾਂ ਨੂੰ ਛੋਹ ਨਹੀਂ ਸਕਦੀ ਹੈ। ਸਤਿਗੁਰ ਸੇਵਨ ਸੋ ਸੋਹਣੇ ਹੋਮੇ ਮਹਿਲ ਗਵਾਏ, ਸਤਿਗੁਰ ਦੀ ਸੇਵਾ ਕਰਕੇ ਜਿਨ੍ਹਾਂ ਨੇ ਹੋਮੇ ਦੀ ਮਹਿਲ ਗਵਾ ਦਿੱਤੀ ਹੈ, ਉਹ ਸੋਹਣੇ ਮੈਨੇ ਸੋਭ ਨਹੀਂ ਕਿਹਾ, ਕਿਉਂਕਿ ਸੇਵਾ ਬੰਦੇ ਦੇ ਜੀਵਨ ਨੂੰ ਉੱਜਲ ਪਵਿੱਤਰ ਬਣਾ ਦਿੰਦੀ ਹੈ। ਸਤਿਗੁਰ ਤੇ ਨਿਰਮਲੇ ਚੱਲ ਹੈ ਸਤਿਗੁਰ ਭਾਏ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਸਦਾਕਾਰ ਹੋਏ ਆ, ਸਤਿਗੁਰ ਦੇ ਭਾਏ ਭਾਣੇ ਚੱਲਦੇ ਆ, ਉਹ ਨਿਰਮਲੇ ਮੈਨੇ ਉਹ ਸ਼ੁੱਧ ਸਰੂਪ ਪਵਿੱਤਰ ਹੋ ਜਾਂਦੇ ਹਨ। ਹਰ ਪ੍ਰਭ ਦਾਤਾ ਏਕ ਤੂੰ, ਤੂੰ ਆਪੇ ਵਕਤ ਮਿਲਾਏ, ਇਸ ਕਰਕੇ ਇੱਕ ਪਰਮੇਸ਼ਰੇ ਹੀ ਸਮਰੱਥ ਦਾਤਾ। ਹਾਂਜੀ, ਆਪ ਨਾਮ ਦੀ ਜੇ ਦਾਤ ਬਖਸ਼ਵੇ ਅਤੇ ਨਾਮ ਜਪਣ ਵਾਲਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਨ ਨਾਨਕ ਸਰਨਾਗਤੀ ਜੋ ਭਾਗਾ ਸਿਵਾ ਛਿੜਾਏ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਅਸੀਂ ਤੁਹਾਡੀ ਸ਼ਰਨ ਆਏ ਹਾਂ। ਜਿਵੇਂ ਵੀ ਆਪ ਜੀ ਨੂੰ ਚੰਗਾ ਲੱਗਦਾ, ਕਿਰਪਾ ਕਰੋ ਸਾਨੂੰ ਕਿ ਜੰਮਣ ਵਾਲੇ ਦੁੱਖਾਂ ਤੋਂ ਛੁਡਾ ਲੈਣਾ ਕਰੋ। ਰਾਗ ਵਾਲੀ ਪੂਰੀ ਮਹੱਲਾ ਚੌਥਾ ਕਰ ਹਲੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਵਾਲੀ ਹੈ ਪੂਰਵੀ ਜਾਤੀ ਹੈ, ਕਰ ਹਲੇ ਚਾਂਦੀ ਚਾਲ ਹੈ, ਇਹ ਮਨ ਕਰ ਹਲੇ ਊਠਦੀ ਨਹੀਂ, ਇਹ ਮਤਾਣਾ ਹੋ ਕੇ ਫਿਰਦਾ। ਇਸ ਵਾਸਤੇ ਫਿਰ ਕਿਰਪਾ ਕਰਨਗੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਕਿਸਾਨ ਓਂਕਾਰ ਪ੍ਰਕਾਸ਼ ਰੂਪ ਹਨ, ਸਤ ਸਤ ਸਰੂਪ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹਨ, ਸਤਿਗੁਰਾਂ ਦੁਆਰਾ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਪਰਮੇਸ਼ਰ ਦੀ ਕਹਿੰਦੇ ਪਾਸੇ ਇਹਨੂੰ ਕਰ ਹੱਲੇ ਹੱਲਾ ਕਰਕੇ ਉਦਮ ਕਰਕੇ ਲੱਗਣਾ ਚਾਹੀਦਾ। ਕਰ ਹੱਲਾ ਚੰਦ ਦੀ ਚਾਲ ਵੀ ਆ, ਕਰ ਹੱਲੇ ਊਠ ਦੀ ਨਹੀਂ ਆਈ, ਇਹ ਮਤਾਣਾ ਆ, ਹਾਂਜੀ ਅਮੋੜ ਹੋਇਆ ਫਿਰਦਾ ਆ। ਅਤੇ ਤੀਜੇ ਅਰਥਾਂ ਵਿੱਚ ਕਰ ਹੱਲਾ ਕਰਕੇ ਉਦਮ ਕਰਕੇ, ਹਾਂਜੀ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਇਹ ਕਰ ਹਲੇ ਸ਼ਬਦ ਦੇ ਤਿੰਨੇ ਅਰਥ ਆ। ਘਰ ਹਲੇ ਮਨ ਪਰਦੇਸੀਆ ਕਿਉਂ ਮਿਲੀਆ ਰਮਾਏ, ਕਹਿੰਦੇ ਹੇ ਪਰਦੇਸੀਆ ਹੈ ਤੂੰ ਆਪਣੇ ਸਰੂਪ ਰੂਪੀ ਦੇਸ਼ ਤੋਂ ਪਰੇ, ਮਨ ਕਰ ਹਲੇ ਊਠਦੀ ਨਹੀਂ ਆਈ, ਤੂੰ ਮਤਾਣਾ ਹੋਇਆ ਫਿਰਦਾ। ਪਰਮਾਤਮਾ ਦੇ ਭਜਨ ਸਿਮਰਨ ਵੱਲੋਂ ਬੇਮੁੱਖ ਨਾ ਹੋ, ਹਾਂਜੀ ਹੱਲਾ ਕਰਕੇ ਉਦਮ ਕਰਕੇ, ਹਾਂਜੀ ਪਰਮਾਤਮਾ ਦਾ ਭਜਨ ਕਰ, ਕਿਉਂਕਿ ਉਦਮ ਤੂੰ ਇਹਨਾਂ ਮਾਏ ਮਾਇਆ ਦਾ ਪਤੀ ਜਿਹੜਾ ਪਰਮੇਸ਼ੁਰ ਉਹ ਤੈਨੂੰ ਕਿਵੇਂ ਮਿਲੇਗਾ, ਦਲਿੱਦਰੀ ਆਦਮੀ ਤਾਂ ਮਿਲੇਗਾ ਨਹੀਂ। ਇਸ ਵਾਸਤੇ ਮਾਏ ਮੈਨੇ ਮਾਇਆ ਦੀ ਇੱਛਾ ਜੇ ਰੱਖੇਗਾ ਮਨ, ਫਿਰ ਤੈਨੂੰ ਪਰਮਾਤਮਾ ਕਿਵੇਂ ਮਿਲੇਗਾ, ਫਿਰ ਤਾਂ ਉਹਦੇ ਮਿਲਣ ਦੀ ਇੱਛਾ ਕਰੇਗਾ ਤੈਨੂੰ ਮਿਲੇਗਾ। ਗੁਰਭਾਗ ਪੂਰਾ ਪਾਇਆ ਗੱਲ ਮਿਲਿਆ ਪਿਆਰਾ ਆਏ, ਜਿਨ੍ਹਾਂ ਦੇ ਪੂਰੇ ਭਾਗ ਆ ਉਹਨਾਂ ਨੂੰ ਸਤਿਗੁਰੂ ਨੇ ਸਤਿਗੁਰੂ ਜੀ ਦਾ ਉਪਦੇਸ਼ ਪ੍ਰਾਪਤ ਕੀਤਾ ਹੈ, ਜਿਹਨੇ ਉਪਦੇਸ਼ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਪਿਆਰਾ ਸਤਿਗੁਰੂ ਆ ਕੇ ਗੱਲ ਲਾ ਕੇ ਮਿਲਿਆ ਹੈ। ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹੋ, ਕਹਿੰਦੇ ਹੇ ਉੱਠਦੀ ਨਿਆਈ ਮਤਾਣੇ ਮਨ ਅੰਬੋੜ ਮਨ, ਸਤਿਗੁਰ ਸੱਚੇ ਪਾਤਸ਼ਾਹ ਸਿੱਖਿਆ ਲੈ ਕੇ ਅਕਾਲ ਪੁਰਖ ਨੂੰ ਧਿਆਉਣਾ ਗਾ। ਸਤਿਗੁਰ ਸੱਚੇ ਪਾਤਸ਼ਾਹ ਦੁਆਰਾ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਗਾ। ਰਾਹ ਵਿਤਰਾਮ ਦੇ ਕੇ ਕਿਰਪਾ ਕਰਦੇ ਹਨ, ਮਨ ਕਰ ਹਲਾ ਵਿਚਾਰੀਆ ਹਰਾਮ ਨਾਮ ਧਿਆਏ, ਕਹਿੰਦੇ ਹੇ ਵਿਚਾਰ ਤੂੰ ਹੀਣਿਆ ਉੱਠਦੀ ਨਿਆਈ ਮਤਾਣਿਆ, ਤੂੰ ਆਲਸ ਛੱਡ ਦੇ ਉੱਦਮ ਕਰ। ਜਿਹੜਾ ਸੱਤ ਸੱਤ ਹਾਂਜੀ ਇਹਨੂੰ ਨਿਰਣਾ ਰੂਪ ਐਸੀ ਵਿਚਾਰ ਦੁਆਰਾ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ। ਅਸਤ ਰਸ ਅਤੇ ਜਿਹੜਾ ਦੁੱਖ ਅਤੇ ਜੜ ਰੂਪ ਸੰਸਾਰੀ ਦਾ ਮੋਹ ਛੱਡ ਪਰਮਾਤਮਾ ਨਾਲ ਪਿਆਰ ਪਾ ਲੈ, ਇਹ ਤੇਰੀ ਗਤੀ ਹੋਏਗੀ। ਜਿੱਥੇ ਲੇਖਾ ਮੰਗੀਏ ਹਰ ਆਪੇ ਲੈ ਚੜਾਏ, ਜਦੋਂ ਪਲੋਕ ਦਰਗਾਹ ਤੇਰਾ ਲੇਖਾ ਅਤੇ ਤੂੰ ਮੰਗਿਆ ਜਾਏਗਾ, ਜੋ ਨਾਮ ਜਪੇਗਾ ਪਰਮੇਸ਼ੁਰ ਤੈਨੂੰ ਆਪੇ ਛਡਾ ਲਵੇਗਾ। ਕਰ ਮਨ ਕਰ ਹਾਲਾਤ ਨਿਰਮਲਾ ਮਨ ਲਾਗੀ ਹੋਮੇ ਆਏ, ਕਿ ਉਠਦੀ ਨਿਆਏ ਮਤਾਣੇ ਮਨ, ਹੈ ਤੂੰ ਨਿਰਮਲ ਪਵਿੱਤਰ ਹੋਣ ਦਾ ਅਸੀਂ ਮੈਨੇ ਬਹੁਤ ਉੱਦਮ ਕਰ, ਕਿਉਂਕਿ ਤੇਰੇ ਮਨ ਨੂੰ ਹੋਮੇ ਦੀ ਮੈਲ ਆ ਕੇ ਬਹੁਤ ਲੱਗੀ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਮੈਲ ਲੱਗੀ ਹੋਈ ਹੈ। ਪ੍ਰਤਾਪ ਫਿਰ ਘਰ ਨਾਲ ਪਿਆਰਾ ਵਿਛੜ ਛੋਟਾ ਹੈ, ਉਹ ਪਰਮੇਸ਼ਰ ਪ੍ਰਤਾਪ ਤੌਰ 'ਤੇ ਜਿਹੜੇ ਸੀ ਉਸੀ ਘਰ ਦੇ ਵਿੱਚ ਆਤਮਾ ਚੇਤਨਾ ਕਰਕੇ ਹੈ, ਪਰ ਤੂੰ ਉਤੋਂ ਵਿਛੜ ਕੇ ਕਈ ਤਰ੍ਹਾਂ ਦੀਆਂ ਜਮਨੀਆਂ ਚੋਟਾਂ ਖਾ ਰਿਹਾ, ਵਿਛੋੜਾ ਕਰਕੇ ਚੋਟਾਂ ਖਾ ਰਿਹਾ ਹੈ। ਮਨ ਕਰ ਹਲਾ ਮੇਰੇ ਪ੍ਰੀਤਮਾ ਹਰਿ ਦੇ ਭਾਲ ਭਾਲ ਆਏ,

0: ਇਹ ਮੇਰੇ ਪਿਆਰੇ, ਤੂੰ ਮੇਰਾ ਪਿਆਰਾ ਪ੍ਰੀਤਮ ਪਰਮੇਸ਼ਰ ਹੈ, ਹੈਂ। ਇਸ ਕਰਕੇ ਤੂੰ ਉਹਦੀ ਪ੍ਰਾਪਤੀ ਦਾ ਹੱਲਾ ਉਦਮ ਕਰ, ਉਹਦੀ ਭਾਲ ਖੋਜ ਕਰ, ਖੋਜੀ ਬਣ ਕੇ ਸਿਰ ਦੇ ਵਿੱਚ ਪਰਮਾਤਮਾ ਭੁਲਾਏ ਮੈਨੇ ਢੂੰਡ ਲੈਣਾ ਕਰ। ਉਪਾਏ ਕਿਤਨਾ ਲੱਭੇ ਗੁਰ ਹਿਰਦੈ ਹਰਦੇ ਸਾਏ, ਹੋਰ ਕਿਸੇ ਉਪਾਏ ਨਾਲ ਢੰਗ ਰੰਗ ਦੇ ਨਾਲ ਯਤਨਾਂ ਨਾਲ ਨਹੀਂ ਮਿਲਦਾ। ਇੱਕ ਸਤਿਗੁਰੂ ਆ ਜਿਹੜੇ ਹਿਰਦੇ ਹੀ ਪਰਮਾਤਮਾ ਨੂੰ ਦਿਖਾ ਦਿੰਦੇ ਆ। ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰਲੇ ਬੁਲਾਏ, ਇਹ ਉਠਦੀ ਨੇ ਮਤਾਣਿਆ ਮਨਾ, ਉਸ ਪਰਮਾਤਮਾ ਦੀ ਪ੍ਰਾਪਤੀ ਦਾ ਹੱਲਾ ਉਦਮ ਕਰ। ਦਿਨ ਰਾਤ ਉਸ ਨਿਰੰਕਾਰ ਵਿੱਚ ਲਿਵ ਲਾ, ਤੇਰੀ ਲਿਵ ਦੇ ਕਿੰਨੇ ਪਾਸੇ ਲੱਗੀ ਹੋਈ, ਕਦੀ ਕਿੱਧਰ ਨੂੰ ਦੌੜਦਾ ਕਦੀ ਕਿੱਧਰ ਦੌੜਦਾ ਹੈ। ਘਰ ਜਾਏ ਪਾਵ ਹੈ ਰੰਗ ਮਹਿਲੀ, ਗੁਰ ਮੇਲੇ ਹਰ ਮੇਲਾਏ, ਇਹ ਸ੍ਰੀ ਰੂਪੀ ਘਰ ਵਿੱਚ ਰੰਗ ਮਹਿਲੀ। ਹਾਂਜੀ, ਉਹ ਪਰਮਾਤਮਾ ਜਿਹੜਾ ਆ ਉਹਦੇ ਸਰੂਪ ਰੂਪੀ ਜਾਏ ਜਗ੍ਹਾ ਨੂੰ ਪਾ ਦੇਵੇਗਾ ਜਦੋਂ ਤੂੰ। ਹਾਂਜੀ, ਕਿਸੇ ਸਤਿਗੁਰਾਂ ਮਿਲਾਇਆ ਪਰਮਾਤਮਾ ਮਿਲਦਾ ਹੈ। ਇਹ ਮਹਿਲੀ ਮੈਨੇ ਜਿਗਿਆ ਸੁਰੂ ਕੇ ਸ੍ਰੀ ਨੂੰ, ਇਹ ਸ੍ਰੀ ਰੂਪੀ ਘਰ ਕੀ ਹੈ, ਅੰਤਸ਼ਤਾਂ ਰੂਪੀ ਜਾਏ ਜਗ੍ਹਾ ਵਿੱਚ ਰੰਗ ਮੈਨੇ ਪ੍ਰੇਮ ਨੂੰ ਪ੍ਰਾਪਤ ਕਰੇਗਾ। ਤੈਨੂੰ ਫਿਰ ਪਰਮਾਤਮਾ ਨਾਲ ਸਤਿਗੁਰ ਮਿਲਾ ਦੇਣਗੇ, ਅਤੇ ਹੋਰ ਨਾ ਨੂੰ ਵੀ ਪਰਮਾਤਮਾ ਨਾਲ ਮਿਲਾਉਣ ਵਾਲੀ ਸਮਰੱਥਾ ਹੋ ਜਾਏਗੀ। ਕਿਉਂਕਿ ਪਰਮਾਤਮਾ ਦਾ ਜਿਹੜਾ ਮਹਿਲ ਆ ਉਹੀ ਰੰਗ ਆਨੰਦਾਂ ਨਾਲ ਭਰਿਆ ਹੋਇਆ ਆ। ਮਨ ਕਰ ਹਲਾ ਤੂੰ ਗੀਤ ਮੇਰਾ ਪਾਖੰਡ ਲੋਕ ਸਜਾਏ, ਇਹ ਕਰ ਹਲਾ ਉਸ ਦਿਨ ਨਿਆਈ ਮਤਾਣਿਆ ਮਨਾ, ਹੈਂ। ਜੇ ਤੂੰ ਮੇਰਾ ਮਿੱਤਰ ਆ ਅਤੇ ਫਿਰ ਤੂੰ ਉਦਮ ਕਰ, ਇਹਦੇ ਲਈ ਪਖੰਡ ਆ ਔਰ ਪਦਾਰਥਾਂ ਦਾ ਲੋਕ ਧਾਰੀ ਕਰਦਾ, ਸਜਾਏ ਮੈਂ ਇਹਨਾਂ ਨੂੰ ਤਿਆਗ ਦੇ, ਪਾਖੰਡ ਲੋਭੀ ਮਾਰਿਆ ਜਮ ਡੰਡ ਦੇ, ਸਜਾਏ ਜਿਹੜੇ ਪਖੰਡੀ ਹੈ ਲੋਭੀ ਉਹਨਾਂ ਨੂੰ ਮਾਰ ਪੈਂਦੀ ਹੈ। ਰਾਜਾ ਵੀ ਡੰਡਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਸਜਾਵਾਂ ਦਿੰਦਾ ਹੈ। ਮਨ ਕਰ ਹਾਲਾ ਮੇਰੇ ਪ੍ਰਾਣ ਤੂੰ ਮਹਿਲ ਪਾਖੰਡ ਭਰਮ ਗਵਾਏ, ਇਹ ਉੱਠਦੀ ਨਹੀਂ ਆਈ ਮਤਾਣਿਆ ਮਨਾ, ਹਾਂ ਤੂੰ ਮੇਰੇ ਪ੍ਰਾਣ ਰੂਪ ਹੈ। ਤੂੰ ਹੱਲਾ ਉਦਮ ਕਰ ਲੈ, ਪਖੰਡ ਭਰਮ ਦੀ ਜਿਹੜੀ ਮਹਿਲ ਨੂੰ ਗਵਾਏ ਮੈਨੇ ਦੂਰ ਕਰ ਦੇਣਾ ਕਰ। ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਨ ਲਹਿ ਜਾਏ, ਉਹ ਜਿਹੜਾ ਹਰੀਸ ਰੂਪੀ ਪੂਰੇ ਸਤਿਗੁਰੂ ਆ ਉਹ ਪ੍ਰਤਾਪ ਅੰਮ੍ਰਿਤ ਦਾ ਸਰੋਵਰ ਪੂਰਿਆ ਮੈਨੇ ਉਹਨੇ ਲਗਾਇਆ ਆ, ਜਿਹੜਾ ਉਹਦੇ 'ਚ ਆ ਕੇ ਮਿਲਿਆ ਭਾਵ ਇਸ਼ਨਾਨ ਕਰਦਾ ਪਾਪਾਂ ਦੀ ਮੈਲ ਲਹਿ ਜਾਂਦੀ ਹੈ। ਪਰਮਾਤਮਾ ਹਾਂਜੀ ਜਿਹੜਾ ਹੈ ਪਰਮਾਤਮਾ ਸਰੂਪ ਪੂਰਿਆ ਸਤਿਗੁਰਾਂ ਨੇ ਇਹ ਸਤਸੰਗ ਰੂਪੀ ਨਾਮ ਅੰਮ੍ਰਿਤਾ ਸਰੋਵਰ ਲਾਇਆ, ਸਤਸੰਗ ਸਰੋਵਰ 'ਚ ਆ ਕੇ ਉਹ ਮਿਲਦਾ ਹੈ। ਕਿਉਂਕਿ ਉਹਦੀ ਹਉਮੈ ਰੂਪੀ ਮੈਲ ਲੈ ਜਾਂਦੀ ਹੈ ਜਦੋਂ ਕਥਾ ਵਾਰਤਾ ਸੁਣਦਾ, ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ, ਸਿਮਰਨ ਕਰਦਾ ਹੈ। ਪਰਮਾਤਮਾ ਦਾ ਨਾਮ ਅੰਮ੍ਰਿਤ ਨਾਲ ਪੂਰਿਆ ਮੈਨੇ ਭਰਿਆ ਹੋਇਆ, ਗੁਰੂ ਰੂਪ ਜਿਹੜਾ ਸਰ ਸਰੋਵਰ ਆ, ਅਤੇ ਸਤਿਗੁਰਾਂ ਦੀ ਸੰਗਤ ਜੇ ਮਿਲ ਜਾ ਤਾਂ ਤੇਰੀ ਮੈਲ ਲੈ ਜਾਏਗੀ। ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ, ਇਹ ਮੇਰੇ ਪਿਆਰਿਆ ਮਨਾ ਤੂੰ ਹੱਲਾ ਉਦਮ ਕਰ। ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਸਤਿਗੁਰਾਂ ਦੀ ਸਿੱਖਿਆ ਨੂੰ ਸੁਣਨਾ ਕਰ। ਇਹ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ, ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਕੋਈ ਨਾ ਜਾਏ। ਇਹ ਜਿਹੜਾ ਮਾਇਆ ਦਾ ਮੋਹ ਪਸਾਰਿਆ ਹੋਇਆ ਨਾ, ਹੈ ਇਹਦੇ ਪਿੱਛੇ ਮਨ ਨੂੰ ਲਾਇਆ ਹੋਇਆ, ਅੰਤ ਸਮੇਂ ਇਹਦੇ 'ਚ ਕੋਈ ਚੀਜ਼ ਤੇਰੇ ਨਾਲ ਨਹੀਂ ਜਾਣੀ, ਜਿੰਨੇ ਮਰਜ਼ੀ ਅਡੰਬਰ ਕਰ ਲਾ, ਇੱਥੇ ਰਹਿ ਜਾਣੇ, ਦੇਹ ਵੀ ਇੱਥੇ ਰਹਿ ਜਾਣੀ, ਦੇਹ ਜਾਤ ਨਾ ਜਾਏ, ਨਾ ਦੇਹ ਜਾਣੀ ਨਾ ਜਾਤ ਜਾਣੀ ਹੈ। ਮਨ ਕਰ ਹਲਾ ਮੇਰੇ ਸਾਜਨ ਹਰ ਕਰ ਜਲੀਆ ਪਤ ਪਾਏ, ਇਹ ਉੱਠਦੀ ਨਹੀਂ ਆਈ ਮਤਾਣਿਆ ਮਨਾ, ਮੇਰਾ ਜਿਹੜਾ ਸੱਜਣ ਪਰਮਾਤਮਾ ਦੀ ਪ੍ਰਾਪਤੀ ਦਾ ਹੱਲਾ ਉਦਮ ਕਰ। ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਰੂਪੀ ਧਨ ਜਿਹੜਾ ਘਰ 'ਚ ਪੱਲੇ ਬੰਨ ਲਿਆ, ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਅਤੇ ਉਹਨਾਂ ਨੇ ਇੱਜ਼ਤ ਨੂੰ ਪਾ ਲਿਆ ਹੈ। ਹਰ ਦਰਗਾਹ ਪਹਿਨਾਇਆ, ਹਰ ਆਪ ਲਿਆ ਗੱਲ ਆਏ, ਉਹਨਾਂ ਨੇ ਪਰਮਾਤਮਾ ਹਾਂਜੀ ਦਰਗਾਹ ਵਿੱਚ, ਪਰਮਾਤਮਾ ਦੀ ਦਰਗਾਹ ਵਿੱਚ ਜਸ ਰੂਪੀ ਚੋਲਾ ਪਰਮਾਤਮਾ ਨੂੰ ਪਹਿਨਾਇਆ, ਪਰਮਾਤਮਾ ਨੇ ਆਪਣੇ ਗਲ ਲਾ ਲਿਆ, ਭਾਵ ਨੂੰ ਅਭੇਦ ਕਰ ਲਿਆ ਹੈ। ਮਨ ਕਰ ਹਲਾ ਗੁਰ ਮੰਨਿਆ ਗੁਰਮ ਕਰ ਕਮਾਏ, ਇਹ ਉਠਵੀ ਨੇ ਮਤਾਣਿਆ ਮਨਾ, ਸਤਿਗੁਰੂ ਦਾ ਉਪਦੇਸ਼ ਮੰਨਣ ਦਾ ਹੱਲਾ ਮੈਨੇ ਉਦਮ ਕਰ। ਔਰ ਜਿਹੜੇ ਮੁਖੀ ਸਤਿਗੁਰੂ ਉਹਨਾਂ ਦੱਸੀ ਹੋਈ ਜਿਹੜੀ ਕਾਰ ਸੇਵਾ ਆ ਉਹਨੂੰ ਕਮਾਉਣਾ ਕਰ। ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇਲਾਏ, ਸਤਿਗੁਰ ਅੱਗੇ ਨਿਮਰਤਾ ਨਾਲ ਜੋਦੜੀ ਮੈਨੇ ਬੇਨਤੀ ਕਰ, ਹੇ ਸੱਚੇ ਪਾਤਸ਼ਾਹ ਸਾਡੇ ਪਾਪ ਬਖਸ਼ੋ, ਹਿਰਦਾ ਸ਼ੁੱਧ ਕਰੋ, ਸਿਮਰਨ ਬਖਸ਼ੋ, ਸਾਨੂੰ ਆਪਣੇ ਨਾਲ ਮਿਲਾ ਲੈਣਾ ਕਰੋ। ਗੌੜੀ ਮਹੱਲਾ ਚੌਥਾ, ਮਨ ਕਰ ਹਲਾ ਵਿਚਾਰੀਆ ਵਿਚਾਰ ਦੇ ਸੰਭਾਲ, ਇਹ ਵਿਚਾਰ ਤੂੰ ਹੀਣੇ ਊਠਦੀ ਨੇ ਮਤਾਣਿਆ ਮਨਾ, ਤੂੰ ਵਿਚਾਰ ਕੇ ਪਰਮੇਸ਼ਰ ਦੇ ਨਾਮ ਦੀ ਸੰਭਾਲ ਕਰ, ਮੈਂ ਤੇਰੂ ਪਰਮੇਸ਼ਰ ਨੂੰ ਦੇਖ ਲੈ। ਇਹ ਮਨਾ ਸਿਮਰਨ ਕਰਨ ਵਿੱਚ ਹੱਲਾ ਉਦਮ ਕਰ ਲੈ, ਅਤੇ ਵਿਚਾਰਵਾਨ ਜਿਹੜੇ ਮਹਾਂਪੁਰਖ ਉਹਨਾਂ ਨਾਲ ਮਿਲ ਕੇ ਵਿਚਾਰ ਕੇ ਦੇਖ ਅਤੇ ਸੰਭਾਲ, ਮੈਨੇ ਉਹਨੂੰ ਚੇਤੇ ਕਰ, ਐਵੇਂ ਆਲਸ ਨਾ ਕਰ। ਬਨ ਤੇਰੇ ਸੱਕੇ ਬਨਵਾਸੀਆ, ਫਿਰ ਗੁਰਮੁਖ ਜਿਹੜਾ ਸਮਾਲ, ਸਾਰੇ ਬਨਵਾਸੀ ਜਿਹੜੇ ਜੰਗਲਾਂ 'ਚ ਘੁੰਮ ਘੁੰਮ ਕੇ ਸੱਸ ਲਾਇਆ, ਪਰਮਾਤਮਾ ਨਹੀਂ ਲੱਭਾ। ਗੁਰਮੰਦੀਆਂ ਨੇ ਗੁਰੂ ਦੀ ਸਿੱਖਿਆ ਲੈਣ ਵਾਲੇ ਉਹਨਾਂ ਨੇ ਪਰਮੇਸ਼ਰ ਨੂੰ ਹਿਰਦੇ 'ਚ ਨਿਹਾਲ ਮੈਨੇ ਦੇਖ ਲਿਆ ਹੈ। ਬਣ ਫਿਰ ਥੱਕੀ ਬਨਵਾ ਕੀਆ, ਫਿਰ ਗੁਰਮੁਖ ਹਿਰਦਾ ਨਿਹਾਲ। ਜਦੋਂ ਗੁਰਮੁਖ ਤਾਰੇਗਾ ਫਿਰ ਪਰਮਾਤਮਾ ਨੂੰ ਹਿਰਦੇ ਨਿਹਾਲ ਮੈਂ ਦੇਖ ਲਿਆਂਗਾ। ਮਨ ਕਰ ਹਲਾ ਗੁਰ ਗੋਬਿੰਦ ਸੰਭਾਲ ਰਹਾਓ, ਇਹ ਮਨ ਤੂੰ ਹੱਲਾ ਉਦਮ ਕਰਕੇ ਸਤਿਗੁਰਾਂ ਦੁਆਰਾ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ ਰਹਾ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਨ ਕਰ ਹਲਾ ਵਿਚਾਰੀਆ ਮਨੋ ਪਾਥਾ ਪਾਥਿਆ ਮਹਾਂ ਜਾਲ, ਇਹ ਕਰ ਹਲਾ ਊਠਦੀ ਨੇ ਮਤਾਣੇ ਮਨ ਵਿਚਾਰ ਤੋਂ ਹੀਣਿਆ, ਤੂੰ ਸੱਚ ਝੂਠ ਦੇ ਨਿਰਣੇ ਦੀ ਵਿਚਾਰ ਕਰ ਲੈ। ਇਸ ਵਾਸਤੇ ਆਪਣੇ ਸਰੂਪ ਦੇ ਵਿਚਾਰਨ ਦਾ ਹੱਲਾ ਮੈਨੇ ਉਦਮ ਕਰਕੇ ਆਤਮਾ ਕਿਵੇਂ ਪ੍ਰਾਪਤ ਹੋਏਗੀ, ਕਿਉਂਕਿ ਵਿਚਾਰ ਤੋਂ ਹੀਣੇ ਜਿਹੜੇ ਮਨ ਨੂੰ ਕਿਹਾ ਮੋਹ ਰੂਪੀ ਜਿਹੜਾ ਮਹਾਨ ਜਾਲ ਆ ਇਹਦੇ 'ਚ ਫਸੇ ਹੋਏ ਆ। ਗੁਰੂ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ, ਉਹ ਗੁਰੂ ਪ੍ਰਾਣੀ ਸਦਾ ਵਾਸਤੇ ਮੁਕਤ ਰੂਪ ਬੰਧਨ ਤੋਂ ਰਹਿਤੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਹਨ। ਮਨ ਕਰ ਹਲਾ ਮੇਰੇ ਪਿਆਰਿਆ ਸਤਸੰਗ ਸਤਿਗੁਰ ਭਾਲ, ਇਹ ਮੇਰੇ ਪਿਆਰਿਆ ਮਨਾ ਤੂੰ ਹੱਲਾ ਉਦਮ ਕਰਕੇ ਸਤਸੰਗਤ ਵਿੱਚੋਂ ਸਤਿਗੁਰਾਂ ਨੂੰ ਭਾਲ ਮੈਨੇ ਢੂੰਡ ਲੈਣਾ ਕਰ। ਸਤਸੰਗਤ ਲਾ ਕਰ ਧਿਆਈਆ ਹਰ ਹਰ ਚੱਲਿਆ ਤੇਰਾ ਨਾਲ, ਜੇ ਤੂੰ ਸੰਗਤ 'ਚ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੇਗਾ, ਫਿਰ ਤੇਰੀ ਸਹਾਇਤਾ ਕਰਨ ਵਾਲੇ ਵਾਸਤੇ ਪਰਮਾਤਮਾ ਦਾ ਨਾਮ ਤੇਰੇ ਨਾਲ ਚੱਲੇਗਾ। ਮਨ ਕਰ ਹਲਾ ਬਟਭਾਗਿਆ ਏਕ ਨਜ਼ਰ ਨਿਹਾਲ, ਕਹਿੰਦੇ ਊਰਜੀ ਨੇ ਮਤਾਣਿਆ ਮਨਾ ਤੂੰ ਵੱਡੇ ਬਟਭਾਗੀ ਹੁੰਦਾ ਹੱਲਾ ਉਦਮ ਕਰ। ਬਟਭਾਗੀ ਮਨ ਨੂੰ ਹੱਲਾ ਉਦਮ ਕਰ, ਇਹ ਬਟਭਾਗੀ ਮਨ ਤੂੰ ਹੱਲਾ ਕਰ ਉਦਮ ਕਰ, ਕਿਉਂਕਿ ਸਾਰਿਆਂ 'ਚ ਇੱਕੋ ਇੱਕ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਨਿਹਾਲ ਮੈਨੇ ਦੇਖਣਾ ਕਰ। ਇਹਨਾਂ ਅੱਖਾਂ ਨਾਲ ਦਵੈਸ਼ ਦ੍ਰਿਸ਼ਟੀ ਨਾ ਦੇਖ, ਏਕਤਾ ਦ੍ਰਿਸ਼ਟੀ ਨਾ ਦੇਖ। ਆਪ ਕਿਹੜਾਈ ਛੁੱਟੀ ਹੈ ਸਤਿਗੁਰ ਚੰਦ ਨੂੰ ਸੰਭਾਲ, ਉਹ ਪਰਮੇਸ਼ਰ ਕਿਰਪਾ ਕਰੇ ਅਤੇ ਸੰਸਾਰ ਦੇ ਬੰਧਨਾਂ ਤੋਂ ਛਿੜਾ ਲੈਂਦਾ, ਮੋਹ ਜਾਲ ਤੋਂ ਛੁਟਕਾਰਾ ਪ੍ਰਾਪਤ ਕਰੀਦਾ। ਇਸ ਵਾਸਤੇ ਸਤਿਗੁਰੂ ਦੇ ਚਰਨਾਂ ਨੂੰ ਸੰਭਾਲਣਾ ਕਰ। ਮਨ ਕਰ ਹਲਾ ਮੇਰੇ ਪਿਆਰਿਆਂ ਵਿੱਚ ਦੇਹੀ ਜੋਤ ਸੰਭਾਲ, ਇਹ ਮੇਰੇ ਪਿਆਰਿਆਂ ਮਨ ਹੱਲਾ ਉੱਦਮ ਕਰਕੇ ਦੇਹ ਦੇ ਵਿੱਚ ਜੋਤੀ ਪਰਮਾਤਮਾ ਨੂੰ ਸੰਭਾਲਣਾ ਕਰ। ਗੁਰੂ ਨਾਨਕ ਦੇ ਨਾਮ ਬਖਾ ਲਿਆ ਅਰਦਾਸ ਕਰੀ ਦਿਆਲ, ਨੌ ਨਿਧੀਆਂ ਰੂਪੀ ਜਿਹੜਾ ਪਰਮੇਸ਼ਰ ਦਾ ਨਾਮ ਨਾਮ ਦੀ ਦਾਤ ਸਤਿਗੁਰਾਂ ਨੂੰ ਦਿੱਤੀ ਹੈ। ਕਹਿੰਦੇ ਉਹਨਾਂ ਨੇ ਫਿਰ ਉਹਨਾਂ 'ਤੇ ਸਤਿਗੁਰੂ ਦਿਆਲੂ ਹੋ ਕੇ ਆਪਣਾ ਦਰਸ਼ਨ ਦਿਖਾਲ ਦਿੱਤਾ ਹੈ। ਮਨ ਕਰ ਹਲਾ ਤੂੰ ਚੰਚਲਾ ਚਤਰਾਈ ਗੜ ਵਿਕੜਾ, ਹੇ ਊਠਲੀ ਨੇ ਮਤਾਣਿਆ ਮਨਾ ਤੂੰ ਬਾਂਦਰ ਅਤੇ ਪਿੱਪਲ ਦੇ ਪੱਤੇ ਵਾਂਗ ਬੜਾ ਚੰਚਲ ਹੋ ਰਿਹਾ, ਬਕਰਾਲ ਇਹੜੀਆਂ ਭਿਆਨਕ ਚਤਰਾਈਆਂ ਨਾ ਇੱਧਰ ਉੱਧਰ ਦੀਆਂ ਛੱਡ ਦੇ, ਇਹਨਾਂ ਨੂੰ ਛੱਡਣ ਦਾ ਤੂੰ ਉਦਮ ਹੱਲਾ ਕਰ। ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਧਕਾਰ, ਇਸ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ, ਅੰਤ ਵੇਲੇ ਉਹ ਤੈਨੂੰ ਮੁਕਤ ਕਰ ਦੇਵੇਗਾ। ਮਨ ਕਰ ਹਲਾ ਵਿੜ ਭਾਗਿਆ ਤੂੰ ਗਿਆਨ ਰਤਨ ਸੰਭਾਲ, ਇਹ ਵੱਡਿਆਂ ਭਾਗਿਆਂ ਵਾਲਾ ਮਨ ਹੱਲਾ ਕਰ, ਅਮੋਲਕ ਗਿਆਨ ਰਤਨ ਜਿਹੜਾ ਇਹਦੀ ਸੰਭਾਲ ਕਰ। ਗੁਰ ਗਿਆਨ ਖੜਗਾ ਧਾਰਿਆ ਜਮ ਮਾਰੇੜਾ ਜਮਕਾਲ, ਜਿਹਨਾਂ ਨੇ ਸਤਿਗੁਰੂ ਪਾਸੋਂ ਗਿਆਨ ਰੂਪੀ ਖੜਗ ਮੈਨੇ ਖੰਡਾ ਲੈ ਕੇ ਮਨ ਰੂਪੀ ਹੱਥ 'ਚ ਫੜ ਲਿਆ, ਉਹਨਾਂ ਜਮ ਨੂੰ ਅਤੇ ਜਮਕਾਲ ਜੰਮਣ ਮਰ ਨੂੰ ਮਾਰ ਦਿੱਤਾ। ਜਮ ਜੰਮਿਆ ਹੋਇਆ ਜਿਹੜਾ ਜਮਕਾਲ ਸੀ ਉਹਨੂੰ ਮਾਰਤਾ, ਜਮ ਮੈਨੇ ਮੂਲ ਮੁੰਡ ਤੋਂ ਜਮਕਾਲ ਨੂੰ ਮਾਰ ਦਿੱਤਾ। ਜਿਵੇਂ ਮੋਗੇ ਵਾਲੇ ਜੋ ਕਹਿਣਗੇ ਜਮਾਂ ਜਮਾਂ ਹੀ ਇਸ ਤਰ੍ਹਾਂ ਆ, ਜਮਾਂ ਦਾ ਮਤਲਬ ਮੂਲ ਤੋਂ ਮੁੰਡ ਤੋਂ। ਜਿਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਰੂਪੀ ਹੱਥ ਗਿਆਨ ਰੂਪੀ ਖੰਡਾ ਧਾਰਿਆ ਆ, ਉਹਨਾਂ ਦੁਆਰਾ ਜਿਸ ਵੇਲੇ ਤੈਂ ਗਿਆਨ ਜਮ ਜੰਮਿਆ ਜਿਹੜਾ ਜਮਕਾਲੀ ਨੂੰ ਮਾਰ ਦਿੱਤਾ ਹੈ। ਅੰਤ ਨਿਧਾਨ ਮਨ ਕਰ ਹਲੇ ਭਰਮ ਭਵ ਹੈ ਬਾਹਰ ਭਾਲ, ਇਹ ਕਰ ਹਲੇ ਊਠ ਦੀ ਨੀਆਂ ਮਤਾਣਿਆ ਮਨਾ, ਤੇਰੇ ਅੰਦਰ ਨਿਧੀਆਂ ਦਾ ਖਜ਼ਾਨਾ ਗੁਣ ਪਰਮੇਸ਼ਰ ਹੈ, ਤੂੰ ਭਰਮ ਕਰਕੇ ਬਾਹਰ ਭਾਲਦਾ ਫਿਰਨਾ ਉਹ ਤੇਰੇ ਅੰਦਰ ਹੀ ਹੈ। ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਗੜਾ ਨਾਲ, ਜਿਸ ਵੇਲੇ ਪੂਰੇ ਸਤਿਗੁਰੂ ਪੁਰਖ ਭੇਟਿਆ ਮੈਨੇ ਮਿਲ ਗਿਆ, ਉਹ ਜਿਹੜਾ ਪਰਮਾਤਮਾ ਰੂਪੀ ਸੱਜਣ ਸੀ ਉਹ ਨਾਲੋਂ ਹੀ ਲੱਗ ਲਿਆ, ਦੂਰੋਂ ਥੋੜ੍ਹੀ ਅੰਦਰੋਂ ਮਿਲ ਗਿਆ। ਰੰਗ ਰਸੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਸੰਭਾਲ, ਜਿਵੇਂ ਹੁਣ ਹਨੇਰੇ ਚੀਜ਼ ਕਈ ਵਾਰੀ ਕੋਲ ਸਹੀ ਹੁੰਦੀ ਹੈ ਅਤੇ ਬੰਦਾ ਇੱਧਰ ਟੱਕਰਾਂ ਮਾਰਦਾ, ਜਿਹੜੇ ਲਾਈਟ ਹੋਵੇ ਕਹਿੰਦੇ ਲੈ ਮੈਂ ਤਾਂ ਉੱਧਰ ਭਾਲਦਾ ਰਿਹਾ ਤਾਂ ਮੇਰੇ ਕੋਲ ਸੀ। ਇਸ ਵਾਸਤੇ ਜਿਵੇਂ ਸੁੱਤਾਇਆ ਹੁੰਦਾ ਜੋ ਕਈ ਵਾਰੀ ਕੜਾ ਸੋਨੇ ਦਾ ਹੱਥ ਪਾਇਆ, ਹਾਂਜੀ ਉਹ ਜਿਹੜੇ ਉੱਠਿਆ ਅਤੇ ਇਹ ਭੁਲੇਖਾ ਸੀ ਨੀਂਦ ਦੀ ਖਮਾਰੀ ਸੀ, ਜੋ ਕੜਾ ਹੱਥ ਸੱਜੇ ਹੱਥ ਸੀ ਅਤੇ ਖੱਬਾ ਦੇ ਆ, ਕਹਿੰਦਾ ਮੇਰਾ ਕੜਾ ਗੁਲਾ ਕੇ ਲੈ ਗਿਆ। ਉਹ ਕਹਿੰਦੇ ਉਹ ਅੱਖਾਂ ਢੋਲਾ ਕਿਹੜੇ ਹੱਥ ਸੀ, ਅੱਜ ਸੱਜੇ ਸੀ, ਕਹਿੰਦੇ ਸੱਜੇ ਪੈਦਾ ਨਹੀਂ ਹੈਗੇ, ਆਹ ਹੈ ਨਹੀਂ ਉਹ ਖੱਬਾ ਦਿਖਾਲਦਾ, ਜਿਹੜੇ ਅੱਖਾਂ ਤੋਂ ਉਹਨੇ ਖਮਾਰੀ ਲੈ ਗਈ ਪਤਾ ਲੱਗ ਕੜਾ ਮੇਰੇ ਸੱਜੇ 'ਤੇ ਸੀ। ਇਸ ਤਰ੍ਹਾਂ ਬੁੱਧੀ 'ਤੇ ਪੜਦਾ ਪਿਆ ਆ, ਜਦੋਂ ਪੜਦਾ ਲੈ ਜਾਂਦਾ ਰੱਬ ਕੋਲ ਬਾਹਰੋਂ ਥੋੜ੍ਹੀ ਅੰਦਰੋਂ ਮਿਲ ਪਾਉਂਦਾ। ਇਸ ਕਰਕੇ ਤੂੰ ਪਰਮਾਤਮਾ ਇਹ ਜਿਹੜੇ ਪਿਛੇ ਰੰਗ 'ਚ ਰਸਤਾ ਆ ਨਾ, ਹੈ ਇਹ ਕਰ ਲਏ ਉਠੀ ਮਤਾਣਿਆ ਮਨਾ, ਵਿਕਾਰਾਂ ਤੋਂ ਉੱਪਰ ਉੱਠ, ਵਿਕਾਰਾਂ ਨੂੰ ਤਿਆਗ ਦੇਣਾ ਕਰ, ਸਿਮਰਨ ਕਰਕੇ ਹਿਰਦਾ ਸ਼ੁੱਧ ਕਰ, ਪਰਮਾਤਮਾ ਦੇ ਰੰਗ ਪ੍ਰੇਮ ਨੂੰ ਸਦਾ ਸੰਭਾਲਣਾ ਕਰ, ਰਹਾਓ ਇਹ ਤਾਂ ਤੈਨੂੰ ਕੋਲੋਂ ਹੀ ਲੱਜ ਪਵੇਗਾ। ਹਰ ਰੰਗ ਦਿਨ ਉਤਰਿਆ ਗੁਰੂ ਸੇਵਾ ਸਭ ਸਮਾਲ, ਇੱਕ ਵਾਰ ਪਰਮਾਤਮਾ ਦਾ ਰੰਗ ਚੜ੍ਹ ਗਿਆ ਫਿਰ ਨਹੀਂ ਉਤਰਦਾ। ਸਤਿਗੁਰਾਂ ਦੀ ਸੇਵਾ ਕਰ, ਉਹਨਾਂ ਦੇ ਹੁਕਮ ਨੂੰ ਮੰਨ, ਸਤਿ ਵਚਨ ਕਰਕੇ ਮੰਨ, ਉਹਨਾਂ ਦੇ ਉਪਦੇਸ਼ ਨੂੰ ਸੰਭਾਲਣਾ ਕਰ। ਹਮ ਪਾਪੀ ਮਨ ਕਰ ਹਲੇ ਹਰ ਤਰਬ ਪ੍ਰੋਕਾਲ, ਰੱਖੇ ਕਰ ਹਲੇ ਮੈਨੇ ਊਟ ਦੇਣੀਆਂ ਮਤਾਣੀਆਂ ਮਨਾ ਹਮ ਤਮਾਮ ਕਹਿੰਦੇ ਜਿੰਨੇ ਵੀ ਸਾਰੇ ਜੀਵ ਰੂਪੀ ਪੰਛੀ ਹੈ ਹਰਕ ਦਾ ਆਸਰਾ ਕੌਣ ਹੈ ਉਹ ਅਕਾਲ ਪੁਰਖ ਰੂਪੀ ਦਰਖਤ ਹੀ ਹੈ ਇਸ ਬਿਰਛ ਦੇ ਆਸਰੇ ਸਾਰੇ ਬੈਠੇ ਹੈ ਵਡਭਾਗੀ ਵਰੋਂ ਪਾਇਆ ਜਨ ਨਾਨਕ ਨਾਮ ਸਮਾਲ ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰੂ ਨੂੰ ਪਾਇਆ ਸਤਿਗੁਰੂ ਦੇ ਉਪਦੇਸ਼ ਦੁਆਰਾ ਨਾਮ ਨੂੰ ਸੰਭਾਲਿਆ ਮਹਾਰਾਜ ਕਹਿੰਦੇ ਵੱਡੇ ਪੁਰਸ਼ਾਂ ਨੇ ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰਾਂ ਦੁਆਰਾ ਨਾਮ ਨੂੰ ਸੰਭਾਲ ਕੇ ਪਰਮੇਸ਼ਵਰ ਨੂੰ ਪਾ ਲਿਆ ਹੈ ਇੱਥੇ ਤਾਂ ਕਰ ਹਲੇ ਦੇ ਸਿਰਲੇਖ ਹੇਠ ਬਾਣੀ ਸੀ ਰਾਗ ਗੋੜੀ ਵਾਰੀ ਮਹਲਾ ਪੰਜਵਾਂ ਸ਼ੁਕਰੀਆ ਕੁੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗ ਗੋੜੀ ਆ ਗੁਆਰੇ ਦੀ ਜਾਤੀ ਆ ਪੰਜ ਨੇ ਸਤਿਗੁਰੂ ਅਸ਼ਟਪਦੀਆਂ ਦੁਆਰਾ ਕਿਰਪਾ ਕਰਦੇ ਹਨ ਵਾਹਿਗੁਰੂ ਜੀ ਇੱਕ ਹਨ ਓਂਕਾਰ ਪ੍ਰਕਾਸ਼ ਰੂਪ ਹਨ ਤ੍ਰੈਕਾਲ ਵਾਧ ਰੂਪ ਹਨ ਸਤਿਸਰੂਪ ਨਾਮ ਪ੍ਰਸਿੱਧ ਆ ਕਰਤਾ ਪੁਰਖ ਸਾਰਿਆਂ ਨੂੰ ਕਰਨ ਵਾਲੇ ਆ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ ਜਦ ਇਹੋ ਮਨ ਮੈਂ ਕਰਤ ਬਮਾਨਾ ਤਦ ਬਾਬਰ ਫਿਰਤ ਬਗਾਨਾ ਜਦੋਂ ਇਹ ਮਨ ਦੇ ਵਿੱਚ ਹੰਕਾਰ ਕਰਦਾ ਫਿਰ ਇਹ ਆਪਣੇ ਪਾਗਲ ਇਹ ਪਾਗਲ ਹੈ ਸੱਚ ਲਾਇਆ ਗਿਆਨ ਤੋਂ ਬਿਨਾਂ ਹੋਣ ਕਰਕੇ ਬਗਾਨਾ ਮੈਨੂੰ ਦੇ ਗਿਆ ਦੂਜਿਆਂ ਦਾ ਦਾਸ ਹੋਇਆ ਕਰਦਾ ਜਮਾਂ ਦਾ ਦਾਸ ਹੋਇਆ ਕਰਦਾ ਜਬ ਇਹੋ ਹੋਊਗਾ ਸਗਲ ਕੀ ਨਿੰਨਾ ਤਾਤੇ ਰਮਈਆ ਘੱਟ ਘੱਟ ਕੀਨਾ ਜਦੋਂ ਕਹਿੰਦੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਿਆ ਇੰਨੀ ਨਿਮਰਤਾ ਧਾਰ ਲਈ ਉਸ ਵੇਲੇ ਤੋਂ ਸਾਰਿਆਂ ਘਟਾਂ ਘਟਾਂ ਵਿੱਚ ਪਰਮਾਤਮਾ ਨੂੰ ਕੀਨਾ ਮੈਨੇ ਜਾਣ ਲਿਆ ਸਹਿਜ ਸੇਲਾ ਫਲ ਮਸਕੀਨੀ ਮੈਨੇ ਗਰੀਬੀ ਦਾ ਫਲ ਕੀ ਹੈ ਸਹਿਜੇ ਸੇਲਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਗਰੀਬੀ ਧਾਰਨਾ ਸਹਿਜ ਫਲ ਗਿਆਨ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਗਿਆਨ ਕਰਕੇ ਫਿਰ ਸਹਿਜ ਸੇਲਾ ਇਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰ ਆਪਣੇ ਮੋਹੇ ਦਾਨ ਦੀ ਨੀ ਰਾਹੋ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਗੁਰਾਂ ਨੇ ਸਾਨੂੰ ਇਸ ਗਰੀਬੀ ਦਾਨ ਵਿੱਚ ਦਿੱਤੀ ਹੈ ਮੈਂ ਇੱਕ ਕੰਗਾਲੀ ਹੁੰਦੀ ਹੈ ਅਤੇ ਗਰੀਬੀ ਦਾ ਇੱਥੇ ਮਤਲਬ ਨਿਮਰਤਾ ਜਦ ਕਿਸ ਕੋਲ ਜਾਣ ਸੰਬੰਧਾ ਤਲ ਸਗਲੀ ਇਸ ਮਿਲਿਆ ਹੈ ਫੰਦਾ ਜਿਸ ਵੇਲੇ ਜਿਹੜਾ ਜੀਵ ਆ ਕਿਸੇ ਨੂੰ ਮੰਦਾ ਮਾੜਾ ਜਾਣਦਾ ਉਸ ਵੇਲੇ ਜੀਵ ਜਿਹੜਾ ਇਹਦੇ ਗਲ ਵਿੱਚ ਫਾਹੇ ਪੈ ਜਾਂਦੇ ਆ ਹੈ ਭਾਵ ਇਹਦਾ ਬੁਰਾ ਉਹ ਵੀ ਬੁਰਾ ਚਿਤਵਦੇ ਆ ਮੇਰ ਤੇਰਾ ਜਬ ਇਹਨੇ ਚੁਕਾਈ ਤਾਂ ਅਤੇ ਇਸ ਸੰਗ ਨਹੀਂ ਲਹਿਰ ਆਈ ਜਿਸ ਵੇਲੇ ਇਸਨੇ ਮੇਰ ਤੇਰੀ ਚੁਕਾ ਕੇ ਦੂਰ ਕਰਤੀ ਉਸ ਵੇਲੇ ਫਿਰ ਕਹਿੰਦੇ ਕਿ ਜੀਵ ਦੇ ਨਾਲ ਕੋਈ ਵੀ ਵੈਰ ਭਾਵ ਨਹੀਂ ਕਰਦਾ ਜਦ ਇਹਨੂੰ ਆਪਣੀ ਆਪਣੀ ਧਾਰੀ ਤਾਂ ਇਸਕੋ ਹੈ ਮੁਸ਼ਕਲ ਭਾਰੀ ਜਦੋਂ ਇਸਨੇ ਆਪਣੀ ਮਾਇਆ ਇਹ ਮੇਰੀ ਬਗੂਤੀ ਮੇਰੀ ਮਾਇਆ ਮੇਰਾ ਪਰਿਵਾਰ ਆ ਮੇਰਾ ਘਰ ਆ ਮੇਰਾ ਮਕਾਨ ਜਾਇਦਾਦ ਆ ਹਾਂਜੀ ਇਸ ਵੇਲੇ ਇਹਨੂੰ ਬੜੀ ਭਾਰੀ ਆਰਥਿਕ ਮੁਸ਼ਕਲ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ ਜਦ ਇਹਨੂੰ ਕਰਨ ਹਾਰ ਪਛਾਤਾ ਤਾਂ ਇਸ ਨੂੰ ਨਾ ਹੀ ਦਿਖਾਤਾ ਜਦੋਂ ਇਸਨੇ ਕਰਨ ਹਾਰ ਪਰਮੇਸ਼ੁਰ ਨੂੰ ਪਛਾਣ ਲਿਆ ਫਿਰ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਤਾਤਾ ਮੈਨੇ ਤਾਤ ਨਾ ਮੁੰਡਾ ਇੱਛਾ ਦਾ ਇੱਛਾ ਨਹੀਂ ਰਹਿੰਦੀ ਜਾ ਬਿਨ ਆਪ ਨੂੰ ਵਾਧਿਓ ਮੋਹਾ ਆਵੇ ਜਾਏ ਸਦਾ ਜਮਜੋਹਾ ਜਦੋਂ ਜੀਵ ਨੇ ਆਪ ਨੂੰ ਮੋਹ ਵਿੱਚ ਬੰਨ ਲਿਆ ਫਿਰ ਇਹ ਸਦਾ ਜਮਾਂ ਦੀ ਜੋਹਾ ਤਾੜ ਹੇਠ ਆਉਂਦਾ ਆ ਹਾਂਜੀ ਫਿਰ ਆਉਂਦਾ ਜਾਂਦਾ ਰਹਿੰਦਾ ਅਤੇ ਜਾਮੀ ਨੂੰ ਜੋਹਾ ਮੈਨੇ ਦੇਖਦਾ ਰਹਿੰਦਾ ਆ ਜਾ ਭਾਈ ਜਬ ਇਸ 'ਤੇ ਸਭ ਦਿਨ ਸਹਿ ਭਰਮਾ ਭੇਜਣਾ ਹੀ ਹੈ ਪਾਰ ਬ੍ਰਹਮਾ ਜਦੋਂ ਇਹਦੇ ਮਨ 'ਚੋਂ ਸਾਰੇ ਭਰਮ ਦਿਨ 'ਤੇ ਨਾਸ ਹੋ ਗਏ ਉਸ ਵੇਲੇ ਫਿਰ ਕਹਿੰਦੇ ਪਰਮੇਸ਼ਰ ਜੀ ਦਾ ਕੋਈ ਭੇਦ ਭਰ ਕੇ ਨਹੀਂ ਰਹਿ ਜਾਂਦਾ ਉਹਦੇ ਨਾਲ ਮਿਲ ਜਾਂਦਾ ਹੈ ਜਦ ਇਹਨੂੰ ਕਿਸੇ ਤਰ ਮੰਨੇ ਭੇਦਾ ਸਭ ਕੇ ਦੁੱਖ ਡੰਡ ਅਰਕੇ ਦਾ ਜਦੋਂ ਇਸਨੇ ਇਸ ਤਰ੍ਹਾਂ ਦੇ ਭੇਦ ਮੰਨੇ ਆ ਉਸ ਸਮੇਂ ਤੋਂ ਫਿਰ ਸਰੀਰ ਧਾਰ ਕੇ ਦੁੱਖ ਜਮਾਂ ਦੇ ਡੰਡ ਜਿਹੜੀਆਂ ਸਜਾਵਾਂ ਉਹ ਸਹਿੰਦਾ ਮਨ ਕਰਕੇ ਇਹਨੂੰ ਖੇਦ ਬੜੇ ਹੀ ਕਸ਼ਟ ਸੰਕਟ ਪ੍ਰਾਪਤ ਹੁੰਦੇ ਹਨ ਜਦ ਇਹਨੇ ਇੱਕੋ ਇੱਕ ਹੀ ਬੁੱਝਿਆ ਤਬ ਅਤੇ ਇਸ ਨੂੰ ਸਭ ਕੁਝ ਬੁੱਝਿਆ ਜਦੋਂ ਇਸਨੇ ਇੱਕੋ ਇੱਕ ਪਰਮਾਤਮਾ ਨੂੰ ਬੁੱਝ ਲਿਆ ਉਸ ਸਮੇਂ ਤੋਂ ਭਲਾ ਬੁਰਾ ਸਾਰਾ ਕੁਛ ਇਹਨੂੰ ਸੁੱਝ ਆਇਆ ਸੋਝੀ ਹੋ ਗਈ ਫਿਰ ਇਹ ਬੁਰੇ ਨੂੰ ਤਿਆਗ ਦਿੰਦਾ ਭਲੇ ਨੂੰ ਗ੍ਰਹਿਣ ਕਰਦਾ ਹੈ ਜਬ ਇਹ ਧਾਵੈ ਮਾਇਆ ਅਰਥੀ ਨੈ ਤ੍ਰਿਪਤਾਵੈ ਨੈ ਅਤੇ ਸਲਾਤੀ ਜਦੋਂ ਇਹ ਮਾਇਆ ਦਾ ਅਰਥੀ ਇੱਛਾ ਵਾ ਹੰਝੀ ਵਾਸਤੇ ਧਾਵੇ ਮੈਨੇ ਦੌੜਾ ਫਿਰਦਾ ਆ ਇਸ ਪ੍ਰਯੋਜਨ ਵਾਸਤੇ ਫਿਰ ਤ੍ਰਿਪਤ ਹੁੰਦਾ ਨਹੀਂ ਹੁੰਦਾ ਰੱਜਦਾ ਹੀ ਨਹੀਂ ਹੈ ਅਤੇ ਨਾ ਇਹਦੀ ਜਿਹੜੀ ਤ੍ਰਿਸ਼ਨਾ ਉਹ ਵੀ ਲਾਤੀ ਉਹ ਵੀ ਨਹੀਂ ਲਹਿੰਦੀ ਹੈ ਜਿੰਨੀ ਮਾਇਆ ਆ ਜਾਂਦੀ ਉਨਾ ਹੀ ਮਨ ਹੋਰ ਭਟਕੀ ਜਾਂਦਾ ਜਦ ਇਸ 'ਤੇ ਇਹੋ ਹੋਇਆ ਹੋਇਓ ਜੋ ਲਾਤੀ ਸਹਿ ਲਾਲ ਚਲੀ ਉਠ ਪੌਲਾ ਜਦੋਂ ਇਹ ਮਾਇਆ ਤੋਂ ਜੋਲਾ ਮੈਨੇ ਜੁਦਾ ਅਸੰਗ ਹੋ ਗਿਆ ਨਿਰਲੇਪ ਹੋ ਗਿਆ ਅਤੇ ਕੌਲਾ ਮਾਇਆ ਉੱਠ ਕੇ ਕਹਿੰਦੇ ਇਹਦੇ ਪਿੱਛੇ ਮਗਰ ਲੱਗ ਕੇ ਦੌੜੀ ਫਿਰਦੀ ਹੈ ਕਰ ਕਿਰਪਾ ਜੋ ਸਤਿਗੁਰਾਂ ਮਿਲਿਓ ਮਨ ਮੰਦਰ ਮੈਂ ਦੀਪ ਤੋਂ ਚਲਿਓ ਜਦੋਂ ਕਿਰਪਾ ਕੀਤੀ ਸਤਿਗੁਰਾਂ ਨੇ ਇਹ ਮਨ ਰੂਪੀ ਮੰਦਰ ਵਿੱਚ ਗਿਆਨ ਰੂਪੀ ਦੀਵਾ ਜਲ ਪੈਂਦਾ ਹੈ ਕਹਿੰਦੇ ਨੂੰ ਬਾਬਾ ਕਰਮ ਸਿੰਘ ਫੌਜੀ ਕਹਿਣ ਲੱਗਾ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਨੂੰ ਮਹਾਰਾਜ ਗਰੀਬੀ ਹੈ ਕਹਿੰਦੇ ਬੜਾ ਸੋਹਣਾ ਗੁਜ਼ਾਰਾ ਹੋਈ ਜਾਂਦਾ ਠੀਕ ਹੈ ਨੜਿਨਵੇਂ ਗੇੜ 'ਚ ਨਾ ਪਿਆ ਹਟਿਆ ਨਾ ਕਹਿੰਦੇ ਸਾਖੀ ਸੁਣਾਉਂਦੇ ਹਾਂ ਕੋਈ ਕਲਾਲਾ ਲਾਲੀ ਕਹਿੰਦੀ ਕਿ ਆਪਾਂ ਮੂੰਗੀ ਦਾਲ ਕੁਛ ਰੋਟੀਆਂ ਰਹਿੰਦੀਆਂ ਮਰਾਸੀ ਰੋਜ਼ ਤੁੜਕਾ ਲਾਉਂਦੇ ਆ ਢੋਲ ਟਮਾਕਾ ਖੜਕਾਉਂਦੇ ਆ ਕਹਿੰਦੇ ਉਹ 99 ਦੇ ਗੇੜ 'ਚ ਨਹੀਂ ਪਏ ਆਪਾਂ ਪਏ ਹਾਂ, ਅਤੇ ਹੁਣ ਕੀ ਕੀਤਾ ਲਾ ਦੇਣ ਕਿ 99 ਰੁਪਏ ਸੁਨੀਲ ਦੀ ਕਾਕੀ ਖੁਦੋਈ ਬਣਾ ਕੇ ਰਾਤ ਨੂੰ ਚਾਂਦਨੀ ਰਾਤ ਸੀ ਉਹਦੇ ਘਰ ਛੱਡ ਕੇ, ਜਿਹਦੇ ਉਹ ਉੱਠਿਆ ਅਮਰਾਸੀ ਅਤੇ ਦੇਖਿਆ 99 ਰੁਪਏ, ਕਹਿਣ ਲੱਗਾ ਮੀਰ ਜਾਦੀ ਆ ਅੱਜ ਤਾਂ ਖੁਦਾ ਖੁਸ਼ ਹੋ ਗਿਆ ਨਵਾਜਾਂ ਤੋਂ 99 ਰੁਪਏ ਮਿਲਿਆ, ਕੱਲ੍ਹ ਤੂੰ 1 ਰੁਪਇਆ ਲਿਆਏ ਸੀ ਅੱਜ ਉਹ ਵਿੱਚ ਰਲਾ 100 ਬਣਾ ਲਈਏ, ਹਾਂਜੀ 1 ਤੋਂ 99 ਹੋ ਗਿਆ ਅਤੇ 200 ਬਣਾ ਲਈਏ, ਅਤੇ 200 99 ਹੁਣ 300 ਬਣਾ ਲਈਏ, ਤੁੜ ਕੇ ਛੌਂ ਕੇ ਸਭ ਬੰਦ ਢੋਲ ਟਮਾਕਾ ਬੰਦ। ਅਤੇ ਉਹ ਮਰਾਸੀ ਆਪਣੇ ਲਾਲਾ ਲਾਲੀ ਨੂੰ ਕਹਿੰਦਾ ਵੀ ਹੁਣ ਦੇ ਲੈ, ਇਹਨਾਂ ਦੀ ਕੋਈ ਖੜਕਾ ਦੜਕਾ ਨਹੀਂ, ਤੁੜ ਕੇ ਨਹੀਂ ਲੱਗਦੇ, ਕੋਈ ਸਮੈਲ ਨਹੀਂ ਆਉਂਦੀ। ਕਹਿੰਦੇ ਚੱਲ, ਕਹਿੰਦੇ ਉਹ ਵੀ 99 ਗੇੜ 'ਚ ਪੈ ਗਿਆ। ਉਹ ਲਾਲਾ ਕਹਿੰਦਾ ਮੀਰ ਜਾਦੇ ਆ ਅੱਗੇ ਬੜੇ ਤੁੜ ਕੇ ਛੌਂ ਕੇ ਢੋਲ ਟਮਾਕਾ ਖੜਕਦੇ ਰੰਗ ਰਲੀਆਂ ਮਨਾਉਂਦੇ ਸੀ, ਹੁਣ ਕੀ ਗੱਲ? ਕਹਿੰਦੇ ਮਹਾਰਾਜ ਤੁਸੀਂ ਅਮੀਰਾਂ ਗਰੀਬਾਂ ਨੂੰ ਟਿਚਰਾਂ ਕਰਦੇ ਹਾਂ। ਹਾਂਜੀ, ਉਹ ਕਹਿੰਦੇ ਜਦੋਂ ਦਾ 99 ਦੇ ਗੇੜ 'ਚ ਪੈ ਗਿਆ ਫਿਰ ਪਤਾ ਲੱਗਾ ਕਿ ਅੱਲਾਹ ਤਾਲਾ ਨੇ ਇਹ ਲਾਲੇ ਨੇ ਖੁਦੋ ਸਿੱਟੀ ਸੀ 99 ਰੁਪਏ ਲਪੇਟ ਕੇ। ਤਾਂਤਨ ਬਾਬਾ ਕਰਮ ਸਿੰਘ ਕਹਿੰਦੇ ਪੌਜੀ ਆ ਹੁਣ ਬੜਾ ਸੋਹਣਾ ਗੁਜ਼ਾਰਾ, ਜਿਹੜੇ 99 ਦੇ ਗੇੜ 'ਚ ਪੈ ਗਿਆ ਅਸੀਂ ਸ਼ਾਂਤੀ ਉੜੇ ਜਾਣੀ ਹੈ। ਇਸ ਵਾਸਤੇ ਵੀ ਜਿਹੜੇ ਮਾਇਆ ਦਾ ਅਰਥ ਸੀ, ਹੈਂਜੀ ਮਾਇਆ ਦੀ ਸਾਲਾ ਬਣ ਜਾਂਦਾ, ਮਾਇਆ ਦੇ ਅਰਥ ਵਾਸਤੇ ਧਾਵੇ ਦੌੜਦਾ, ਮਨ ਤ੍ਰਿਪਤ ਨਹੀਂ ਹੁੰਦਾ, ਕ੍ਰਿਸ਼ਨਾ ਦੂਰ ਨਹੀਂ ਹੁੰਦੀ। ਜਦੋਂ ਤੋਂ ਜੁਦਾ ਹੋ ਗਿਆ ਮਾਇਆ ਵੀ ਮਗਰ ਦੌੜੀ ਫਿਰਦੀ ਹੈ। ਕਰ ਕਿਰਪਾ ਜੋ ਸਤਿਗੁਰੂ ਮਿਲੂ, ਜਿਹਨਾਂ 'ਤੇ ਕਿਰਪਾ ਕਰਕੇ ਸਤਿਗੁਰੂ ਮਿਲੇ, ਮਨ ਮੰਦਰ ਮੰਦੀ ਮਿਲੇ, ਉਹ ਮਨ ਉਸ ਮੰਦਰ 'ਚ ਗਿਆਨ ਦਾ ਦੀਵਾ ਜਲ ਸਕਦਾ ਹੈ। ਜੀਤ ਹਾਰ ਕੀ ਸੋਝੀ ਕਰੀ ਸੌ ਇਸ ਕਰਕੇ ਕੀ ਹੁੰਦ ਭਰੀ, ਉਹ ਫਿਰ ਜਦੋਂ ਗਿਆਨ ਹੋ ਗਿਆ, ਜਿੱਤ ਹਾਰ ਦੀ ਸੋਝੀ ਜਿਹੜੀ ਸੀ ਗਿਆਤ ਬਿਰਤੀ ਪ੍ਰਾਪਤ ਹੋ ਗਈ, ਅਤੇ ਕਿਹੜਿਆਂ ਕੰਮਾਂ 'ਚ ਦੀ ਜਿੱਤ ਹੁੰਦੀ ਹੈ, ਕਿਹੜੇ ਕੰਮ ਕਰਨਾ ਹਾਰ ਹੁੰਦੀ ਹੈ, ਮਨੁੱਖਾ ਦੇਹ ਰੂਪੀ ਘਰ ਦੀ ਜਿਹੜੀ ਕੀਮਤ ਪੈ ਗਈ, ਮਨੁੱਖ ਜਨਮ ਕਿੰਨਾ ਕੀਮਤੀ, ਕਦਰ ਨਹੀਂ ਕਰਦੇ, ਵਿਸ਼ਿਆਂ ਨਸ਼ਿਆਂ ਵਿੱਚ ਫੈਸ਼ਨਾਂ ਚਲਾ ਕੇ ਕਿਵੇਂ ਦੁਨੀਆ ਤਬਾਹ ਹੋ ਰਹੀ ਹੈ। ਇਹ ਮਨੁੱਖ ਜਨਮ ਪਹਿਲਾਂ ਤਾਂ ਪ੍ਰਾਪਤ ਕਰਨਾ ਹੀ ਕਠਿਨ ਹੈ, ਫਿਰ ਉਹਨੂੰ ਸਫਲ ਕਰਨਾ ਚਾਹੀਦਾ। ਕਰਨ ਗਰਾਵਨ ਸਭ ਕੁਛ ਇੱਕ ਹੈ, ਆਪੇ ਬੁੱਧ ਵਿਚਾਰ ਵਿਵੇਕ ਹੈ। ਕਹਿੰਦੇ ਉਹ ਪਰਮਾਤਮਾ ਸਾਰੇ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ, ਉਹ ਆਪੇ ਬੁੱਧੀ ਵਿੱਚ ਵਿਵੇਕ ਹੈ, ਬਿਵੇਕ ਹੈ। ਦੋ ਕਿਹੜੇ ਹੈ ਜੀਵ ਕੇ ਇੱਛੇ, ਇਹਨਾਂ ਦੇ ਇੱਕ ਹੋਣ ਦਾ ਵਿਵੇਕ ਮੈਨੇ ਗਿਆਨ ਦਿੰਦਾ ਹੈ। ਦੂਰ ਨਾ ਨੇੜੇ ਸਭ ਕਹਿ ਸੰਗਾ, ਕੱਚ ਸਾਲ ਆ ਹਨ ਨਾਨਕਾ ਰੰਗਾ, ਨਾ ਦੂਰ ਆ ਨਾ ਨੇੜੇ ਆ, ਸਾਰਿਆਂ ਦੇ ਨਾਲ ਮਹਾਰਾਜ ਸਾਰਿਆਂ ਦੇ ਨਾਲ ਹੀ ਰਹਿੰਦਾ। ਮਹਾਰਾਜ ਕਹਿੰਦੇ ਆ ਕਿ ਉਹ ਰੰਗਾਂ ਵਾਲੇ ਪਰਮਾਤਮਾ ਸੱਚ ਸਰੂਪ ਪਰਮੇਸ਼ਰ ਨੂੰ ਸੁਲਾਉਣਾ ਚਾਹੀਦਾ, ਉਹਦੇ ਨਾਲ ਰੰਗਾਂ ਮੈਨੇ ਪ੍ਰੇਮ ਕਰਕੇ ਸੱਚੇ ਨਾਮ ਨੂੰ ਸੁਲਾਉਣਾ ਕਰੇ, ਫਿਰ ਪਰਮਾਤਮਾ ਦਾ ਰੰਗਾਂ ਮੈਨੇ ਆਨੰਦ ਪ੍ਰਾਪਤ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ, ਗੁਰੂ ਸੇਵਾ ਕੇ ਨਾਮੇ ਲਾਗਾ, ਤਿਸਕੋ ਮਿਲਿਆ ਜਿਸਮਤ ਵਿਭਾਗਾ। ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹੈ ਉਹਨਾਂ ਨੂੰ ਪੂਰੇ ਸਤਿਗੁਰ ਮਿਲਦੇ ਆ, ਜਿਹਨਾਂ ਨੂੰ ਪੂਰੇ ਗੁਰੂ ਮਿਲ ਜਾਂਦੇ ਆ ਉਹ ਫਿਰ ਸਤਿਗੁਰੂ ਦੀ ਸੇਵਾ ਵਿੱਚ ਨਾਮ ਜਪਣ 'ਚ ਲੱਗਦੇ ਹਨ। ਤਿਸਕਾ ਹਿਰਦੈ ਰਵਿਆ ਕੋਈ ਮੰਤਨ ਸੀ ਦਿਲ ਮਿਸਲ ਹੋਏ, ਉਹਨਾਂ ਦੇਹ ਵਿੱਚ ਪਰਮਾਤਮਾ ਰਵਿਆ ਮੈਨੇ ਸਾਕਸ਼ਾਤ ਪ੍ਰਗਟ ਹੋ ਜਾਂਦਾ ਹੈ। ਇਸ ਵਾਸਤੇ ਉਹਨਾਂ ਦਾ ਮਨ ਵੀ ਤਨ ਸ਼ੀਤਲ ਔਰ ਅਚਲ ਮਿਸਲ ਮੈਨੇ ਅਚਲ ਹੋ ਜਾਂਦਾ, ਮਨ ਦੀ ਭਟਕਣਾ ਮਿਟ ਜਾਂਦੀ ਹੈ। ਐਸਾ ਕੀਰਤਨ ਕਰਮਨ ਮੇਰੇ ਈਹਾ ਊਹਾ ਜੋ ਕਾਮ ਤੇਰਾ ਰਾਓ, ਇਹ ਮੇਰਿਆਂ ਮਨਾ ਐਸੇ ਪਰਮੇਸ਼ਰ ਦਾ ਕੀਰਤਨ ਮੈਨੇ ਜਾਸ ਕਰ, ਵਡਿਆਈ ਕਰ, ਇਹੋ ਲੋਕ ਪ੍ਰਲੋਕ ਫਿਰ ਇਹ ਜਿਹੜਾ ਨਾਮ ਜਪਿਆ ਆ ਤੇਰੇ ਕੰਮ ਆਉਣ ਵਾਲਾ ਹੈ। ਰਾਓ ਵਿਸਰਾਮ ਦੇ ਕੇ ਕਹਿੰਦੇ ਹਨ, ਜਾਸ ਜਪਤ ਪਾਉ ਆਪਣਾ ਜਾਏ, ਧਾਵਤ ਮਨੂੰ ਆਵੈ ਠਾਏ, ਜਿਸ ਨਿਰੰਕਾਰ ਦਾ ਨਾਮ ਜਪਣ ਭਉ ਡਰ ਅਤੇ ਆਪਦਾ ਬਿਪਤਾ ਵੀ ਮਿਟ ਜਾਂਦੀ ਹੈ। ਔਰ ਧਾਵਤ ਮੈਨੇ ਇਹ ਜਿਹੜਾ ਦੌੜਨ ਵਾਲਾ ਮਨ ਆਵੈ ਠਾਏ ਇਹ ਟਿਕਾਣੇ ਆ ਜਾਂਦੇ, ਇਹਦੀ ਫਿਰ ਭੱਜ ਨੱਠ ਜਿਹੜੀ ਮਿਟ ਜਾਂਦੀ ਹੈ। ਜਾਸ ਜਪਤ ਫਿਰ ਦੂਰ ਨਾ ਲੱਗਾ, ਜਾਸ ਜਪਤ ਤੇ ਹੁਣ ਭਾਗ ਹੈ, ਜਿਸ ਪਰਮਾਤਮਾ ਦਾ ਨਾਮ ਜਪਣ ਮੁੜ ਕੇ ਫਿਰ ਕੋਈ ਦੁੱਖ ਨਹੀਂ ਲੱਗਦਾ। ਨਾਮ ਜਪਣਾ ਹੁਮੇ ਭਾਗ ਮੈਨੇ ਇਹ ਵੀ ਦੌੜ ਜਾਂਦੀ, ਇਹ ਵੀ ਨਾਸ ਹੋ ਜਾਂਦੀ ਹੈ। ਜਾਸ ਜਪਤ ਬਸ ਆਵੈ ਪੰਚਾ, ਜਾਸ ਜਪਤ ਦੇ ਰਹਿ ਅੰਮ੍ਰਿਤ ਸੰਚਾ, ਜਿਸ ਨਿਰੰਕਾਰ ਦਾ ਨਾਮ ਜਪਣ ਜਿਹੜੇ ਪੰਜੇ ਗਿਆਨ ਇੰਦਰੀ ਵੀ ਕਾਬੂ ਵਿੱਚ ਆ ਜਾਂਦੇ ਆ, ਜਿਹਦਾ ਨਾਮ ਜਪਣ ਕਰਕੇ ਹਿਰਦੇ 'ਚ ਨਾਮ ਰੂਪੀ ਅੰਮ੍ਰਿਤ ਨੂੰ, ਜਿਹੜਾ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਫਿਰ ਸਾਂਚੇ ਮੈਨੇ ਉਹ ਇਕੱਠਾ ਕਰਦੇ ਹਨ। ਜਾਸ ਜਪਤੇ ਤ੍ਰਿਸ਼ਨਾ ਬੁਝਿਆ, ਜਾਸ ਜਪਤ ਹਰ ਦਰਗਾਹ ਸਜਿਆ, ਜੇ ਨਿਰੰਕਾਰ ਅਕਾਲ ਪੁਰਖ ਨਾਮ ਜਪਣਾ ਇਸ ਤ੍ਰਿਸ਼ਨਾ ਦੀ ਅੱਗ ਬੋਝ ਜਾਂਦੀ ਹੈ। ਪਰਮਾਤਮਾ ਦਾ ਨਾਮ ਜਪਣ ਪਰਮਾਤਮਾ ਦੀ ਦਰਗਾਹ ਸਜਿਆ ਮੈਨੇ ਕਿ ਬਾਜੀ ਜਿੱਤ ਕੇ ਪਹੁੰਚ ਜਾਂਦਾ, ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਸ ਜਪਤ ਕੋਟ ਮਿਟ ਹੈ ਅਪਰਾਧ, ਜਾਸ ਜਪਤ ਹਰ ਹੋ ਹੈ ਸਾਧ, ਜਿਹਦਾ ਨਾਮ ਜਪਣਾ ਕਰੋੜਾਂ ਅਪਰਾਧ ਪਾਪ ਮਿਟ ਜਾਂਦੇ, ਜਿਹਦਾ ਨਾਮ ਜਪਣ ਕਰਕੇ ਇਹ ਪਰਮਾਤਮਾ ਦਾ ਸੰਤ ਹੋ ਜਾਂਦਾ। ਅੱਜ ਕੱਲ੍ਹ ਕਈ ਪ੍ਰਚਾਰ ਕਰਦੇ ਆ, ਹਾਂਜੀ ਇਹ ਸੰਤ ਅੰਗਰੇਜ਼ਾਂ ਨੇ ਪੈਦਾ ਕੀਤੇ ਸੀ, ਹੁਣ ਮਹਾਰਾਜ ਦੇਖੋ ਆਪੇ ਨਿਰਣਾ ਕਰਦੇ ਆ, ਨਾਮ ਜਿਹੜਾ ਪ੍ਰਭੂ ਦਾ ਨਾਮ ਜਪਦੇ ਆ ਉਹ ਹੀ ਸੰਤ ਹੁੰਦੇ ਆ, ਕੋਈ ਕਿਸੇ ਨੂੰ ਸੰਤ ਨਹੀਂ ਬਣਾ ਸਕਦਾ ਹੈ। ਜਾਹ ਜਾਵਤ ਮਨ ਸ਼ੀਤਲ ਹੋ ਗਿਆ, ਅਤੇ ਉਹਨਾਂ 'ਚ ਬਰਕਤ ਕੌਣ ਦਊਗਾ, ਬਚਣ ਦੀ ਸਿੱਧੀ ਕੌਣ ਦੇ ਦੂਗਾ, ਇਹ ਕੋਈ ਡਿਗਰੀ ਥੋੜ੍ਹੀ ਹੈ, ਸਰਕਾਰੀ ਕੋਈ ਡਿਗਰੀ ਦੇ ਦੂਗਾ, ਡਿਪਲੋਮਾ ਦੇ ਦੂਗਾ, ਇਹ ਤਾਂ ਗੁਰੂ ਕੀ ਬਖਸ਼ਿਸ਼ ਨਾਲ ਫਕੀਰੀ ਮਿਲਦੀ ਹੈ। ਕਹਿੰਦੇ ਪਰਮਾਤਮਾ ਦਾ ਨਾਮ ਜਪਣ ਨਾਲ ਮਨ ਸ਼ੀਤਲ ਹੋ ਜਾਂਦਾ ਹੈ, ਜਾਹ ਜਾਵਤ ਮਨ ਸ਼ੀਤਲ ਹੋ ਗਿਆ, ਜਾਹ ਜਾਵਤ ਮਨ ਸਗਲੀਕ ਹੋ ਗਿਆ। ਹਾਂਜੀ, ਪਰਮਾਤਮਾ ਦਾ ਨਾਮ ਜਪਣ ਨਾਲ ਸਾਰੀ ਪਾਪਾਂ ਦੀ ਮੈਲ ਜਿਹੜੀ ਦੂਰ ਹੋ ਜਾਂਦੀ ਹੈ। ਜਾਹ ਜਾਵਤ ਰਤਨ ਹਰ ਮਿਲਿਆ, ਬੋਹਰ ਨਾ ਛੋਟਿਆ ਹਰ ਸੰਗਲਿਆ, ਪਰਮਾਤਮਾ ਦਾ ਨਾਮ ਜਪਣ ਨਾਲ ਰਤਨ ਬਰਾਗ ਮਿਲ ਜਾਂਦਾ, ਐਸਾ ਪਰਮਾਤਮਾ ਦੇ ਨਾਲ ਮਿਲ ਜਾਂਦਾ। ਹਾਂਜੀ, ਇਹਲੈ ਮੈਨੇ ਭਾਵ ਰਾਜ ਮਿਲ ਜਾਂਦਾ, ਇਹ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਹੈ, ਔਰ ਮੈਨੇ ਬੋਹਰ ਨਾ ਛੋਟਿਆ ਫਿਰ ਨਹੀਂ ਛੱਡਦਾ, ਕਿਉਂਕਿ ਹਰ ਸਿੰਘ ਅੱਗੇ ਲੈ ਹਾਰੀ ਨਾਲ ਗਿਝ ਗਿਆ, ਪਰਮਾਤਮਾ ਨਾਲ ਪਿਆਰ ਪੈ ਗਿਆ। ਜਾਹ ਜਪਤ ਕਈ ਬੈਕੁੰਠ ਵਾਸ, ਜਾਪ ਜਪਤ ਸੁਖ ਸਹਿਜ ਨਿਵਾਸ, ਪਰਮਾਤਮਾ ਨਾਲ ਨਾਮ ਜਪਣ ਨਾਲ ਕਈ ਪੁਰਖਾਂ ਨੇ ਬਕੁੰਠਾਂ 'ਚ ਵਾਸਾ ਪ੍ਰਾਪਤ ਕਰ ਲਿਆ। ਕਿੰਨੇ ਬਕੁੰਠਾਂ, ਕਿੰਨਿਆਂ ਦਾ ਬਕੁੰਠਾਂ 'ਚ ਨਿਵਾਸ ਹੁੰਦਾ, ਪਰਮਾਤਮਾ ਦਾ ਨਾਮ ਜਪਣ ਅਤੇ ਸਹਿਜ ਮੈਨੇ ਪਰਚੋਤ ਸੁਖ, ਜਿਹੜਾ ਨਾ ਜਾਣ ਵਾਲਾ ਸੁੱਖ, ਸਦਾ ਰਹਿਣ ਵਾਲਾ ਸੁੱਖ, ਉਹਦੇ 'ਚ ਨਿਵਾਸ ਹੋ ਜਾਂਦਾ ਹੈ। ਜਾਸ ਜਬ ਤੇ ਅਗਨਾ ਪੋਹ, ਜਾਸ ਜਬ ਤੇ ਸਾਧਨਾ ਜੋਤ, ਦੂਏ ਸੁੱਖ ਕਦੀ ਆ ਗਿਆ ਕਦੀ ਚਲਾ ਗਿਆ, ਕਦੀ ਸੋਖਿਆ ਕਦੀ ਸੋਖਿਆ, ਜੇ ਆਤਮਾ ਦੋਸਤੋਂ ਸਮਝ ਜਾ ਕੇ ਦੁੱਖ ਵਾਲੀ ਗੱਲੇ ਹੈ ਨਹੀਂ। ਜਿਸ ਪਰਮਾਤਮਾ ਦਾ ਨਾਮ ਜਪਣਾ ਤ੍ਰਿਸ਼ਨਾ ਦੀ ਆਗੂ ਨੂੰ ਪੋਏ ਨਹੀਂ ਸਕਦੀ, ਛੋਏ ਨਹੀਂ ਸਕਦੀ, ਪੋਹਤ ਮੈਨੇ ਛੋ ਨਹੀਂ ਸਕਦੀ। ਜਿਸ ਪਰਮੇਸ਼ੁਰ ਨਾਮ ਜਪਣ ਕਾਲ ਵੀ ਜੋਤ ਨਹੀਂ ਦੇਖਦਾ, ਜਾਸ ਜਾਓ ਤੇਰਾ ਨਿਰਮਲ ਮਾਥਾ, ਜਾਸ ਜਾਓ ਸਗਲਾ ਦੁੱਖ ਲਾਥਾ, ਜਿਸ ਪਰਮੇਸ਼ਰ ਦਾ ਨਾਮ ਜਪਣਾ ਤੇਰਾ ਮੁਖੜਾ ਉੱਜਲ ਪਵਿੱਤਰ ਹੋ ਜਾਏਗਾ, ਮਨ ਵੀ ਪਵਿੱਤਰ ਹੋ ਜਾਏਗਾ, ਪਰਮਾਤਮਾ ਦਾ ਨਾਮ ਜਪਣਾ ਤੇਰੇ ਦੁੱਖ ਵੀ ਦੂਰ ਹੋ ਜਾਣਗੇ। ਜਾਸ ਜਾਓ ਮੁਸ਼ਕਲ ਕਿਸੇ ਨਾ ਬਣਿਆ, ਜਾਸ ਜਪਤ ਸੁਣ ਅਨਹਤ ਸੁਣੈ, ਇਸ ਤਰ੍ਹਾਂ ਉਹ ਰਾਜਾ ਸਿੰਘ ਸਰਦਾਰ ਸੀ ਦੀ ਬਿਮਾਰੀ ਹਟੇ ਨਾ, ਅਤੇ ਮਹਾਰਾ ਹਰ ਕੋਈ ਬੇਨਤੀ ਕੀਤੀ, ਅਤੇ ਫਿਰ 125,000 ਮੂਲ ਮੰਤਰ ਸਾਰੇ ਪਰਿਵਾਰ ਨਾਲ ਵਿਧੀ ਦੇ ਨਾਲ ਫਿਰ ਕੀਤਾ, ਕਿ ਉਹਦਾ ਰੋਗ ਜਿਹੜਾ ਸੀ ਮਿਟ ਗਿਆ ਸੀ। ਇਸ ਵਾਸਤੇ ਜਿਹਦਾ ਨਾਮ ਜਪਣ ਕਰਕੇ ਮੁਸ਼ਕਲਾਂ ਜਿਹੜੀਆਂ ਔਖੀਆਂ ਗੱਲਾਂ ਨਹੀਂ ਬਣਦੀਆਂ, ਮੁਸ਼ਕਲ ਕੁਛ ਨਾ ਬਣੇ, ਕੋਈ ਮੁਸ਼ਕਲ ਨਹੀਂ ਬਣਦੀ ਜਿਹਦਾ ਨਾਮ ਜਪਣ। ਫਿਰ ਅਨਹਤ ਹੁਣੀ ਦੇ ਜਿਹੜੇ ਬਾਜੇ ਆ, ਇਹ ਵੀ ਸੁਣਾਈ ਦੇਣ ਲੱਗ ਪੈਂਦੇ ਹਨ, ਜਾਸ ਜਾਵ ਤੇ ਨਿਰਮਲ ਹੋਵੇ, ਜਾਸ ਜਾਵ ਸਮਰ ਕੀਤਾ ਹੋਵੇ। ਜਿਸ ਪਰਮਾਤਮਾ ਦਾ ਨਾਮ ਜਪਣ, ਇਹ ਜੀਵ ਦੀ ਜਿਹੜੀ ਨਿਰਮਲ ਪਵਿੱਤਰ ਸੋਏ ਮੈਨੇ ਸੋਭਾ ਵੀ ਪਵਿੱਤਰ ਹੋ ਜਾਂਦੀ ਜਿਹਦਾ ਨਾਮ ਜਪਣ। ਕਿਰਦਾ ਰੂਪੀ ਕਵਲ ਅੱਗੇ ਮੂੰਹਦਾ, ਇਹ ਵੀ ਸਿੱਧਾ ਹੋ ਜਾਂਦਾ, ਭਾਵ ਪੁੱਠੇ ਪਾਸੇ ਮਨ ਸੀ, ਮਨ ਸੀ ਸਿੱਧੇ ਪਾਸੇ ਤੁਰ ਪੈਂਦਾ, ਅਤੇ ਅਨਹਤ ਨਾਸ ਤੋਂ ਰਹਿਤ, ਜਿਹੜਾ ਸ਼ਬਦ ਦੀ ਧੁਨਕਾਰ ਹੁਕਮ ਬਾਣੀ ਉਹਨੂੰ ਸੁਣਦਾ ਹੈ। ਬੁੱਧੋ ਅੰਗ, ਬੁੱਧੋ ਅੰਗ ਦੇ ਵਾਜੇ ਵੱਜਦੇ ਹਨ, ਰੰਜਨੂ ਅਸੀਂ ਮਾਇਆ ਮੁਖ ਪਰ ਵਰਜ ਤੋਂ ਅਸੀਂ ਜੇ ਵਾਜੇ ਵੱਜਦੇ ਹਾਂ। ਬਾਕੀ ਇੱਕ ਆਹਤ ਸ਼ਬਦ ਹੁੰਦਾ, ਇੱਕ ਅਨਾਹਤ ਹੈ, ਆਹਤ ਹੈ ਜਿੰਨੇ ਵਾਜੇ ਵੱਜਦੇ ਆ, ਜਿਹੜੇ ਚੋਟ ਤੋਂ ਪੈਦਾ ਹੁੰਦੇ, ਜਿਵੇਂ ਆਪਣੇ ਘੰਟੀ ਦੇ ਥੋੜਾ ਮਾਰਿਆ, ਬਾਜੀ ਦੀਆਂ ਸੁਰਾਂ ਨੱਪੀਆਂ, ਜੋੜੀ ਧਾਮੇ 'ਤੇ ਹੱਥ ਮਾਰਿਆ, ਅਤੇ ਧਾਰਗੀ 'ਤੇ ਗਾਜ ਫੇਰਿਆ, ਇਹ ਆਹਤ ਸ਼ਬਦ ਆ। ਅਨਾਹਤ ਹੁੰਦਾ ਜਿਹੜਾ ਹੱਥ ਨਾਲ ਸੁਣੋਵੇ, ਅਨਹਦ ਜਿਹਦੀ ਹੱਦ ਹੈਗੀ, ਅਤੇ ਸੁੱਤੇ ਸਿਰ ਧੁਨੀ ਧੁਨਕਾਰ ਪੈਦਾ ਹੁੰਦੀ ਹੈ, ਉਸ ਧੁਨੀ ਦੀ ਕੋਈ ਹੱਦ ਸੀਮਾ ਨਹੀਂ ਹੈਗੀ। ਇਸ ਵਾਸਤੇ ਉਹ ਹੁਕਮ ਰੂਪੀ ਜਿਹੜੀ ਧੁਨ ਆ, ਬਾਣੀ ਰੂਪੀ ਐਸੇ ਬਾਜੇ ਉਹਨਾਂ ਨੂੰ ਸੁਣਾਈ ਦਿੰਦੇ ਆ, ਕਿਉਂਕਿ ਨਾਮ ਰੂਪੀ ਧੁਨ ਵਿੱਚ ਉਹ ਲੀਨ ਹੋ ਜਾਂਦਾ ਹੈ। ਵਰਨਾਤਮਕ ਸ਼ਬਦ ਹੁੰਦਾ ਧੁਨ ਹੁੰਦਾ, ਜਿਹੜਾ ਅੱਖਰਾਂ ਨਾਲ ਉਚਾਰਦੇ ਹਾਂ ਉਹ ਵਰਨ ਹੈ, ਜਿਹੜੇ ਜਪਦੇ ਹਾਂ ਜਦੋਂ ਧੁਨ ਪੈਦਾ ਹੁੰਦੀ ਹੈ, ਧੁਨ ਨਾਲ ਧਿਆਨ ਬਣ ਜਾਂਦਾ, ਧਿਆਨ ਨਾਲ ਇਕਾਗਰਤਾ, ਇਕਾਗਰ ਮਨ ਹੋ ਜਾਏ, ਅਤੇ ਨਿਰਦਰਸ਼ੀ ਜੋੜੀਆਂ ਦੀ ਸਮਾਧੀ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਜਾਸ ਜਪ ਤੇ ਨਿਰਮਲ ਸੋਏ ਦੀ ਸੋਭਾ ਵੀ ਨਿਰਮਲ ਹੋਈ ਹੈ, ਇਹਦਾ ਹਿਰਦਾ ਰੂਪੀ ਕਵਲ ਵੀ ਸਿੱਧਾ ਹੋ ਜਾਂਦਾ, ਮਨ ਵੀ ਸਿੱਧਾ ਹੋ ਜਾਂਦਾ, ਬੁੱਧੀ ਵੀ ਸਿੱਧੇ ਪਾਸੇ ਤੁਰ ਪੈਂਦੀ ਹੈ। ਗੁਰਸੁਭ ਦ੍ਰਿਸ਼ ਸਭ ਉੱਪਰ ਕਰੀ, ਜਿਸ ਕਾ ਹਿਰਦੈ ਮੰਤਰ ਵੇ ਹਰੀ, ਕਿਉਂਕਿ ਜਿਨ੍ਹਾਂ ਦੇ ਮਹਾਰਾਜ ਨੇ ਪਵਿੱਤਰ ਦ੍ਰਿਸ਼ਟੀ ਕਰਤੀ, ਉਹਨਾਂ ਦੇ ਹਿਰਦੇ 'ਚ ਇਹ ਸਤਨਾਮ ਰੂਪੀ ਜਿਹੜਾ ਮੰਤਰ ਸੀ, ਮਹਾਰਾਜ ਨੇ ਵਿਖਾ ਦਿੱਤਾ। ਜਦੋਂ ਸਤਿਗੁਰਾਂ ਦ੍ਰਿਸ਼ਟੀ ਕਿਰਪਾ ਵਾਲੀ ਕੀਤੀ, ਅਤੇ ਫਿਰ ਕਹਿੰਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜਿਸ ਦੇ ਹਿਰਦੇ ਮੰਤਰ ਦੇ ਹਰੀ, ਕਿਉਂਕਿ ਜਿਹਦੇ ਹਿਰਦੇ 'ਚ ਹਰੀ ਨਾਮ ਰੂਪੀ ਮੰਤਰ ਦੇ ਦਿੰਦੇ ਆ, ਜਿਨ੍ਹਾਂ ਦੇ ਦ੍ਰਿਸ਼ਟੀ ਕਰਦੇ ਉਹਨੂੰ ਤਾਰ ਦਿੰਦੇ ਆ, ਨਾਮ ਰੂਪੀ ਮੰਤਰ ਦੇ ਦਿੰਦੇ ਹਨ। ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕੌਣ ਨਾਮ ਜੇ ਸਤਿਗੁਰ ਪੂਰਾ, ਅਖੰਡ ਮੈਨੇ ਇੱਕ ਰਸ ਜਿਹੜਾ ਹਰੀ ਦਾ ਜਾਤ ਰੂਪ ਕਰਨਾ, ਇਹ ਉਹਨਾਂ ਦਾ ਭੋਜਨ ਚੂਰਾ ਮੈਨੇ ਪ੍ਰਾਪਤ ਹੋ ਜਾਂਦਾ। ਅਖੰਡ ਕੀਰਤਨ, ਜਦੋਂ ਵਿਅਕਤੀ ਟੁੱਟੇ ਨਾ, ਸਮਾਧੀ ਲੱਗ ਜਾਏ, ਅਤੇ ਸ਼ਬਦ ਸੁਰ ਦਾ ਅਭਿਆਸ ਕਰੇ, ਅਤੇ ਫਿਰ ਕਹਿੰਦੇ ਜਿਹੜਾ ਸ਼ਬਦ ਸੁਰ ਦਾ ਅਭਿਆਸ ਰੂਪੀ ਚੂਰਾ ਮੈਨੇ ਚੂਰਮਾ ਹੁੰਦਾ, ਚੂਰਮਾ ਹੁੰਦਾ ਜਿਹੜਾ ਸਨਿਗਧ ਘਿਓ ਨਾਲ ਤਿਆਰ ਕੀਤਾ ਭੋਜਨ, ਇਸ ਤਰ੍ਹਾਂ ਉਹ ਹੁੰਦਾ, ਇਸ ਤਰ੍ਹਾਂ ਉਹਨਾਂ ਨੂੰ ਇਹ ਗਿਆਨ ਰੂਪੀ ਭੋਜਨ ਮਿਲ ਜਾਂਦਾ ਆ। ਵਿਵੇਕ ਸਹਿਤ ਜਿਹੜਾ ਗਿਆਨ ਰੂਪੀ ਭੋਜਨ ਮਿਲ ਜਾਂਦਾ ਕਿਹਨਾਂ ਨੂੰ, ਜਿਹਨਾਂ ਨੂੰ ਪੂਰੇ ਸਤਿਗੁਰ ਮਿਲੇ ਆ। ਹਾਂਜੀ, ਫਿਰ ਅਖੰਡ ਕੀਰਤਨ ਜਿਹੜਾ ਇੱਕ ਰਸ, ਹਾਂਜੀ, ਉਹਦਾ ਜਾਸ ਰੂਪੀ ਭੋਜਨ ਜਿਹਨਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਨੇ ਕਾਮ ਕ੍ਰੋਧ ਮੋਹ ਕਾਰਨ ਚੂਰਾਮੇ ਨੇ ਚੂਰਨ ਕਰ ਦਿੱਤਾ ਆ, ਅਤੇ ਜਿਹਨਾਂ ਨੇ ਜਪ ਤਪ ਆਦਿਕ ਜਿਹੜੇ ਕਰਮ ਹਨ ਇਹ ਉਹਨਾਂ ਦਾ ਭੋਜਨ ਹੈ। ਉਹ ਭੋਜਨ ਦੇ ਹਾਂਜੀ ਹਜਮ ਕਰਨ ਵਾਸਤੇ ਜਿਵੇਂ ਰੋਟੀ ਖਾ ਕੇ ਚੂਰਨ ਖਾਈ, ਤਾਂ ਇਸ ਤਰ੍ਹਾਂ ਜਿਹੜਾ ਅਖੰਡ ਉਹਦਾ ਜਾਸ ਕਰਨਾ ਇਹ ਚੂਰਨ ਹੈ। ਪਾਤਸ਼ਾਹ ਕਹਿੰਦੇ ਆ ਜਿਹੜਾ ਚੂਰਨ ਉਹਨਾਂ ਨੂੰ ਮਿਲਦਾ ਜਿਹਨਾਂ ਨੂੰ ਪੂਰੇ ਸਤਿਗੁਰ ਮਿਲੇ ਆ। ਗੌੜੀ ਮਹਲਾ ਪੰਜਵਾਂ, ਗੁਰਕਾ ਸਾਹਿਬ ਜਿਹੜਾ ਅੰਤਰ ਧਾਰ ਹੈ, ਪੰਜ ਜਿਨ੍ਹਾਂ ਸੋ ਸੰਗ ਨਿਵਾਰ ਹੈ, ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਫਿਰ ਕਈ ਧਾਰ ਲਿਆ, ਉਹਨਾਂ ਨੇ ਪੰਜੇ ਕਾਮ ਕ੍ਰੋਧਾਂ ਨਾਲੋਂ ਆਪਣਾ ਜਿਹੜਾ ਸੰਗ ਸੀ ਨਿਵਾਰਨ ਨੇ ਨਿਵਰਤ ਕਰ ਲਿਆ, ਦੂਰ ਕਰ ਲਿਆ, ਅਤੇ ਇਹਨਾਂ ਕਸੰਗੀਆਂ 'ਚ ਨਹੀਂ ਉਹ ਬਹਿੰਦੇ। ਦਸ ਇੰਦਰੀ ਕਰ ਰੱਖਿਆ ਵਾ, ਸਾਖੇ ਆਤਮਾ ਹੋਏ ਪ੍ਰਗਾਸ, ਜਿਨ੍ਹਾਂ ਗੁਰੋਂ ਪਿਆਰੇ ਨੇ ਦਸ ਇੰਦਰੀਆਂ ਨੂੰ ਵੱਸ ਕਰ ਲਿਆ, ਵੱਸ ਕਰਕੇ ਰੱਖਿਆ, ਉਹਨਾਂ ਦੇ ਆਤਮੇ ਮਨ ਦੇ ਵਿੱਚ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਨ੍ਹਾਂ ਚਿਰ ਇੰਦਰੀਆਂ ਅਤੇ ਵਿਕਾਰਾਂ 'ਚ ਆ ਉਹਨਾਂ ਚਿਰ ਗਿਆਨ ਦਾ ਪ੍ਰਕਾਸ਼ ਹੋਣਾ ਨਹੀਂ। ਇੱਕ ਤਾਂ ਕਿਤਾਬੀ ਗਿਆਨ, ਇੱਕ ਆਤਮਾ ਗਿਆਨ। ਆਤਮਾ ਗਿਆਨ ਉਦੋਂ ਹੋਣਾ ਜਦੋਂ ਮਨ ਬਿਲਕੁਲ ਵਿਕਾਰਾਂ ਤੋਂ ਰਹਿਤ ਹੋਏਗਾ। ਐਸੀ ਦ੍ਰਿੜਤਾ ਤਾਕੈ ਹੋਏ ਜਾਗੋ ਦਇਆ ਮਾਇਆ ਪ੍ਰਭ ਸੋਏ ਰਹੋ, ਵਿਸਰਾਮ ਦੇ ਕਹਿੰਦੇ ਐਸੀ ਦ੍ਰਿੜ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹਨਾਂ ਉੱਤੇ ਮਾਇਆ ਕਿਰਪਾ ਕਰਨ ਵਾਲੇ ਪਰਮੇਸ਼ਰ ਨੇ ਆਪਣੀ ਦਇਆ ਦ੍ਰਿਸ਼ਟੀ ਕੀਤੀ ਹੈ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਰਹੋ, ਵਿਸਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਸਾਜਨ ਦੋਸ਼ ਇੱਕ ਜਾ ਕੇ ਇੱਕ ਸਮਾਨ ਹੈ, ਜੇਤਾ ਬੋਲਣ ਦਿੱਤਾ ਗਿਆ ਨੇ ਜਾ ਕੇ, ਜਿਨ੍ਹਾਂ ਦੇ ਮਨ 'ਚ ਸੱਜਣ ਅਤੇ ਦੋਸ਼ ਬੈਰੀ ਅਤੇ ਮਿੱਤਰ ਇੱਕ ਸਮਾਨ ਹੈ, ਕਿਉਂਕਿ ਉਹਨਾਂ ਦਾ ਜਿੰਨਾ ਬੋਲਣਾ ਉਹ ਸਾਰਾ ਗਿਆਨ ਰੂਪ ਹੈ। ਉਹਨਾਂ ਦੀ ਦ੍ਰਿਸ਼ਟੀ ਇੰਨੀ ਬਲਵਾਨ ਹੋ ਜਾਂਦੀ ਹੈ, ਉਹ ਫਿਰ ਆਪਣੇ ਮਨ 'ਚ ਸਾਰਿਆਂ ਨੂੰ ਆਤਮਾ ਕਰਕੇ ਪਿਆਰ ਕਰਦੇ ਹੈ ਅਤੇ ਕਿਸੇ ਨਾਲ ਪੈਰ ਵਿਰੋਧ ਨਹੀਂ ਕਰਦੇ। ਜਿੱਤਾ ਸੁਣਨਾ ਦਿੱਤਾ ਨਾਮ, ਜਿੱਤਾ ਪੇ ਸੁਣ ਦਿੱਤਾ ਧਿਆਨ, ਜਿੰਨਾ ਉਹਨਾਂ ਦਾ ਸੁਣਨਾ ਹੈ ਉਹ ਨਾਮ ਦਾ ਹੀ ਸੁਣਨਾ, ਜਿੰਨਾ ਦੇਖਣਾ ਜਿੱਧਰ ਦੇਖਦੇ ਆ ਉਹ ਬ੍ਰਹਮ ਦਾ ਹੀ ਧਿਆਨ ਕਰਦੇ, ਪਰਮਾਤਮਾ ਤੋਂ ਬਿਨਾਂ ਉਹਨਾਂ ਨਜ਼ਰ ਹੀ ਨਹੀਂ ਆਉਂਦਾ। ਇੱਕ ਪਰਮੇਸ਼ਰ ਦਾ ਨਾਮ ਹੀ ਸੁਣਾਈ ਦਿੰਦਾ ਹੈ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ, ਫਿਰ ਉਹ ਸੁੱਤੇ ਸੇ ਜਾਗਦੇ, ਸੁੱਤੇ ਸੇ ਸੁਣਦੇ ਆ, ਗਿਆਨ ਜਾਗ ਤੋਂ ਜਾਗਦੇ ਆ, ਸਹਿਜੇ ਸੋਏ ਸ਼ਾਂਤੀ ਰੂਪੀ ਨਹੀਂ ਸੁਣਦੇ ਆ, ਸੁੱਤੇ ਸਿੱਧੇ ਹੀ ਹੁੰਦਾ ਜਾਂਦਾ। ਸੋ ਹੋਏ ਉਹ ਪਿਆ ਹੋਵੇ, ਉਹਨਾਂ ਦੇ ਮਨ ਨੂੰ ਕੋਈ ਵਿਖੇਪ ਨਹੀਂ, ਐਟੋਮੈਟਿਕਲੀ ਸਾਰੇ ਉਹਨਾਂ ਦੇ ਕਾਰਜ ਹੁੰਦੇ ਤੁਰੇ ਜਾਂਦੇ ਆ। ਸਹਿਜ ਬਰਾਗ ਸਹਿਜੇ ਹੀ ਅਸਣਾ, ਸਹਿਜੇ ਸੂਪ ਸਹਿਜੇ ਹੀ ਜਪਣਾ, ਸੁਭਾਵਕ ਹੀ ਬਰਾਗ ਵਿੱਚ ਹੋਰ ਹੁੰਦੇ ਆ। ਸੁਭਾਵਕ ਸੁੱਤੇ ਸਿੱਧ ਹੱਸਦੇ ਆ, ਕਦੀ ਚੁੱਪ ਹੋ ਜਾਂਦੇ ਸੁੱਤੇ ਸਿੱਧ, ਕਦੀ ਨਾਮ ਜਪਣ ਲੱਗ ਜਾਂਦੇ। ਸਹਿਜ ਗਿਆਨ ਵਿੱਚ ਰੋਂਦੇ ਆ, ਗਿਆਨ ਵਿੱਚ ਹੱਸਦੇ ਆ, ਗਿਆਨ ਵਿੱਚ ਚੁੱਪ ਹੁੰਦੇ ਆ, ਗਿਆਨ ਵਿੱਚ ਨਾਮ ਜਪਦੇ ਰਹਿੰਦੇ ਆ। ਸਹਿਜੇ ਭੋਜਨ ਸਹਿਜੇ ਭਾਓ, ਸਹਿਜੇ ਮਿੱਟੀ ਸਵਲ ਦੁਹਰਾਓ, ਸੁਭਾਵਕ ਭੋਜਨ ਖਾਂਦੇ ਆ, ਸੁਭਾਵਕ ਭਾਓ ਮੈਨੂੰ ਪ੍ਰੇਮ ਕਰਦੇ ਆ, ਗਿਆਨ ਦਾ ਭੋਜਨ ਛਕਦੇ ਆ, ਗਿਆਨ ਵਿੱਚ ਪਿਆਰ ਕਰਦੇ ਆ। ਸੁਭਾਵਕ ਸੁੱਤੇ ਦਰਾਓ ਮੈਨੇ ਛਿਪ ਕੇ ਲੋਕੇ ਰਹਿਣਾ, ਹਾਂਜੀ ਉਹ ਸਾਰਾ ਹੀ ਮਿਟ ਗਿਆ ਸੀ ਉਹਨਾਂ ਦਾ ਹੁਣ। ਹਾਂਜੀ, ਸਹਿਜੇ ਹੋਆ ਸਾਧੂ ਸੰਗ, ਸਹਿਜ ਮਿਲੇ ਪਾਰਗੁਣ ਸੰਗ, ਸੁੱਤੇ ਸੇ ਸੰਤਾਂ ਦਾ ਸੰਗ ਪ੍ਰਾਪਤ ਹੋਇਆ, ਸੁੱਤੇ ਸੇ ਨਿਸੰਗ ਪਰਮੇਸ਼ਰ ਮਿਲ ਪਿਆ, ਸਾਧ ਸੰਗਤ ਵਿੱਚੋਂ ਗਿਆਨ ਦੀ ਪ੍ਰਾਪਤੀ ਹੋਈ, ਸਹਿਜ ਗਿਆਨ ਕਰਕੇ ਪਾਰਗੁਣ ਨਿਸੰਗ ਮੈਨੇ ਨਿਸ਼ੰਕ ਹੋ ਕੇ ਪ੍ਰਗਟ ਹੋ ਕੇ ਮਿਲਿਆ। ਇਸ ਵਾਸਤੇ ਇਹ ਜਿਹੜੀਆਂ ਤੁਕਾਂ ਜਿਹੜੀਆਂ ਵੀ ਆ, ਇਹ ਗਿਆਨਵੰਦ ਜਿਹੜੇ ਜੀਵਨ ਮੁਕਤ ਪੁਰਸ਼ ਆ ਉਹਨਾਂ ਦੀ ਅਵਸਥਾ ਬਾਰੇ ਮਹਾਰਾਜ ਨੇ ਉਚਾਰਨ ਕੀਤੀਆਂ। ਸਹਿਜੇ ਗ੍ਰਹਿ ਮੈਂ ਸਹਿਜੋ ਦਾ ਸੀ, ਸਹਿਜੇ ਦੁੱਖ ਦਾ ਤਨ ਕਿਵੇਂ ਸੀ, ਸੁੱਤੇ ਸੇ ਘਰ 'ਚ ਰਹਿੰਦੇ ਆ, ਸੁੱਤੇ ਸੇ ਗ੍ਰਹਿਸਥੀ ਰਹਿੰਦੇ ਆ, ਸੁੱਤੇ ਸੇ ਉਦਾਸੀ ਸਾਧੂ ਪੁਣ ਰਹਿੰਦੇ ਆ, ਸੁੱਤੇ ਸੇ ਸਰੀਰ ਦੀ ਦੁਰਦਾ ਨਾਸ ਹੋ ਗਈ ਹੈ, ਘਰ 'ਚ ਰਹਿਣ ਤਾਂ ਵੀ ਗਿਆਨ ਦੇ ਸਹਿਤ ਆ, ਸਾਧੂ ਪੁਣੇ ਰਹਿਣ ਤਾਂ ਵੀ ਗਿਆਨ ਦੇ ਸਹਿਤ ਆ। ਸਹਿਜੇ ਗਿਆਨ ਕਰਕੇ ਸਰੀਰ ਦੇ ਵਿੱਚ ਜਿਵੇਂ ਮਨ 'ਚ ਦੁਰਦਾ ਸੀ, ਰਾਗ ਦਵੈਸ਼ ਦਰਸੀ ਸਾਰੀ ਨਾਸ ਹੋ ਗਈ ਹੈ। ਜਾ ਕੇ ਸਹਿਜ ਮਨ ਭਾਇਆ ਆਨੰਦ ਤਾਕੋ ਕਿਰਪਿਆ ਪਰਮਨ, ਜਿਹਨਾਂ ਨੂੰ ਮਨ ਸਹਿਜ ਗਿਆਨ ਹੋ ਗਿਆ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਗਿਆ, ਉਹ ਪਰਮਾਨੰਦ ਰੂਪ ਜਿਹੜਾ ਪਰਮੇਸ਼ਰ ਉਹਨੂੰ ਭੇਟਿਆ ਮੈਨੇ ਉਹਨਾਂ ਨੂੰ ਮਿਲ ਗਿਆ ਹੈ। ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕਿਨੂੰ ਜੀਕੋ ਦਾਨ, ਉਹ ਜਿਹੜੇ ਗਿਆਨਵਾਨ ਹੈ ਉਹ ਸੁੱਤੇ ਸਿਰ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਆ, ਸੁੱਤੇ ਸਿਰ ਉਹਨਾਂ ਨੇ ਜੀਵ ਨੂੰ ਜੀਵਨ ਦਾ ਦਾਨ ਦਿੱਤਾ ਹੈ। ਸਹਿਜ ਕਥਾ ਮੈਂ ਆਤਮ ਰਚਿਆ, ਸਾਖੇ ਸੰਗ ਮਰਾਸੀ ਵਸਿਆ, ਸਹਿਜ ਮੈਨੇ ਜਿਹੜੀ ਗਿਆਨ ਦੀ ਕਥਾ ਆ ਜਿਹਦਾ ਆਤਮਾ ਮਨ ਰਸ ਲੈਂਦਾ, ਸਹਿਜ ਮੈਨੇ ਸ਼ਾਂਤੀ ਪਰਮਾਤਮਾ ਦੀ ਕਥਾ ਜਿਹਨਾਂ ਦਾ ਆਤਮਾ ਜਿਹੜਾ ਮਨ ਹੈ ਉਹ ਸਦਾਕਾਰ ਹੋ ਗਿਆ, ਮਿਲ ਗਿਆ, ਔਰ ਉਹਦੇ ਨਾਲ ਨਾਸਤੁਰ ਹੈ ਜਿਹੜਾ ਪਰਮੇਸ਼ਰ ਆਪਣਾ ਸੀ ਮੈਨੇ ਨਾਸਤੁਰ ਹੈ, ਉਹਦੇ ਨਾਲ ਉਹਨਾਂ ਦਾ ਨਿਵਾਸ ਹੋ ਗਿਆ ਹੈ। ਸਹਿਜੇ ਆਸਣ ਅਸਤਰ ਭਾਇਆ, ਸਹਿਜੇ ਅਨੰਤ ਸ਼ਬਦ ਵਜਾਇਆ, ਉਹ ਤਾਂ ਫਿਰ ਸਹਿਜ ਅਵਸਥਾ ਦੇ ਵਿੱਚ ਹੀ ਰਹਿੰਦੇ ਆ। ਜਿਸ ਤਰ੍ਹਾਂ ਹੁਣ ਮਹਾਰਾਜ ਉੱਤੇ ਗਏ ਆ ਅਰਬ ਦੇਸ਼ ਦੇ ਵਿੱਚ, ਉੱਥੇ ਰਾਜਾ ਲਾਜਵਰਦ ਸੀ, ਤੇ ਮਹਾਰਾਜੇ ਵੱਲ ਚੋਲਾ ਸੀਗਾ, ਉਹ ਚੋਲੇ ਤੇ ਕੁਰਾਨ ਦੇ 30 ਸਿਪਾਰੇ ਲਿਖੇ ਸੀ। ਜਦੋਂ ਰਾਜੇ ਨੂੰ ਕਿਹਾ ਦੱਸੋ, ਰਾਣੀ ਕਹਿੰਦੀ ਮੈਨੂੰ ਲਿਆ ਕੇ ਦਿਓ, ਉਹ ਕਹਿੰਦੇ ਵੀ ਚੋਲਾ ਲਾ ਕੇ ਦੇ, ਹੋਰ ਪਾ ਲਾ। ਮਹਾਰਾਜ ਕਹਿੰਦੇ ਮੈਂ ਪਾਇਆ ਨਹੀਂ, ਮੈਂ ਲਾਉਂਦਾ ਨਹੀਂ। ਫਕੀਰ ਉਹ ਲਾਉਣ ਲੱਗੇ, ਲਹਿੰਦਾ ਹੀ ਨਹੀਂ। ਰਾਜੇ ਨੂੰ ਦੱਸਿਆ ਕਿ ਉਹ ਤਾਂ ਜਾਦੂਗਰ ਆ, ਉਹ ਚੋਲਾ ਲਹਿੰਦਾ ਹੀ ਨਹੀਂ। ਕਹਿੰਦੇ ਆ ਅਗਰ ਉਹ ਪਹਾੜੀ ਤੋਂ ਰੇੜ ਦੇ ਉਹਨੂੰ, ਦੁਖੀ ਹੋਇਆ ਦੇਵੇਗਾ। ਮਹਾਰਾਜ ਤੇ ਉੱਥੇ ਬੈਠੇ ਆ, ਫਿਰ ਕਹਿੰਦੇ ਦਰਿਆ 'ਚ ਮੁਝ ਸਮਰ ਸਿੱਟ ਦਿਓ। ਮਹਾਰਾਜ ਫਿਰ ਕਿਨਾਰੇ ਬੈਠੇ ਆ, ਫਿਰ ਕਹਿੰਦੇ ਅੱਗ ਵਿੱਚ। ਮਹਾਰਾਜ ਫਿਰ ਪਾਸੇ ਬੈਠੇ ਆ, ਫਿਰ ਕਹਿੰਦੇ ਟੋਆ ਪੱਟ ਕੇ ਵਿੱਚ ਨੱਪ ਕੇ ਪੱਥਰ ਪਾ ਦਿਓ। ਮਹਾਰਾਜ ਫਿਰ ਬਾਹਰ ਬੈਠੇ ਆ, ਹੈਂ ਇਹ ਤਾਂ ਆ ਕੇ ਡਰ ਗਿਆ ਮੇਰਾ ਰਾਜ ਨਸ਼ਟ ਹੋ ਜਾਏ, ਮਾਫੀ ਮੰਗਣ ਲੱਗ ਪਿਆ। ਕਹਿੰਦੇ ਚੋਲਾ ਕਹਿੰਦੇ ਨਾ ਹੀ ਪਾਇਆ ਨਾ ਲਹਿੰਦਾ ਹੈ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਜਿਲ੍ਹੇ ਕਰਤਾਰਪੁਰ ਆ ਗਏ, ਅਤੇ ਇਸ ਤਰ੍ਹਾਂ ਫਿਰ ਜਿਵੇਂ ਆਪਣੇ ਵੈਰਾਗਣ ਸੀ ਅਤੇ ਆਪਣੀ ਸਹੇਲੀ ਟੋਪੀ ਸੀ, ਇਸ ਤਰ੍ਹਾਂ ਪੋਗੇ ਸੀ, ਇਸ ਤਰ੍ਹਾਂ ਇਹ ਚੋਲਾ ਸੀ, ਇਸ ਤਰ੍ਹਾਂ ਜਿਹੜੀਆਂ ਬਖਸ਼ਾਂ ਸੀਗੀਆਂ ਇਹ ਫਿਰ ਪੰਜਵੇਂ ਪਾਤਸ਼ਾਹ ਤਾਂ ਜਿਲ੍ਹੇ ਗੱਦੀ ਦਿੰਦੇ ਸੀ, ਉਹ ਬਖਸ਼ਾਂ ਗਾਂਹ ਤੇ ਗਾਂ ਪੋਥੀ ਸਾਹਿਬ ਸੀ, ਉਹ ਗਾਂਹ ਤੇ ਗਾਂ ਬਖਸ਼ੇ ਸੀ ਮਹਾਰਾਜ ਦਿੰਦੇ ਹੁੰਦੇ ਸੀ। ਅਤੇ ਜਿਸ ਵੇਲੇ ਫਿਰ ਪੰਜਵੇਂ ਪਾਤਸ਼ਾਹ ਆਏ ਅਤੇ ਕੁਝ ਮਹਾਰਾਜ ਨੇ ਇਹ ਵਸਤੂਆਂ ਆਪਣੇ ਘਰ ਵਿੱਚ ਵੰਡ ਦਿੱਤੀਆਂ, ਜਿਵੇਂ ਸੇਲੀ ਟੋਪੀ ਬਾਬਾ ਸ਼੍ਰੀ ਚੰਦ ਨੂੰ ਦੇ ਸੀ, ਇਸ ਤਰ੍ਹਾਂ ਜਿਹੜਾ ਚੋਲਾ ਸੀ ਤੋਤਾ ਰਾਮ ਬਾਲੂ ਫੁਲਕਾਰੀ ਤੋਂ ਆਇਆ। ਕਹਿੰਦੇ ਮਹਾਰਾਜ ਸਾਡੇ ਸਿੱਖੀ ਦੀ ਬੜੀ ਕਮੀ ਹੈ। ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਚੋਲਾ ਦਿੱਤਾ, ਕਹਿੰਦੇ ਲੈ ਲੈ ਜਾ, ਇਹਦੇ ਦਰਸ਼ਨ ਕਰਾਇਆ, ਜਿਹੜਾ ਦਰਸ਼ਨ ਕਰੇਗਾ ਮਹਾਰਾਜ ਕਿਰਪਾ ਕਰਨਗੇ ਅਤੇ ਜਪਜੀਤ ਸਾਹਿਬ ਦਾ ਪਾਠ ਕਰ ਕੜਾਹ ਪ੍ਰਚਾਰ ਕਰਕੇ ਫਿਰ ਦਰਸ਼ਨ ਕਰਾਉਣੇ, ਅਤੇ ਇਸ ਤਰ੍ਹਾਂ ਘੰਟਾ ਡੇਢ ਘੰਟਾ ਜਾਪ ਕਰਾਉਣਾ, ਫਿਰ ਦਰਸ਼ਨ ਕਰਾਉਣੇ, ਸੰਗਤਾਂ ਨੂੰ ਢੰਗ ਨਾਲ ਜੋੜਿਆ, ਗੁਰੂ ਕਾ ਲੰਗਰ ਚਲਾਓ, ਸੰਗਤ ਸੰਗਤ ਮਰਜ਼ਾਦਾ, ਧਰਮਸ਼ਾਲਾ ਕਾਇਮ ਕਰੋ, ਕਥਾ ਕੀਰਤਨ ਕਰੋ, ਨਾਮ ਅਭਿਆਸ ਕਰੋ। ਉਹ ਫਿਰ ਜਿਹੜੇ ਤੋਤਾ ਰਾਮ ਜੀ ਲੈ ਗਏ, ਬੜਾ ਪ੍ਰਚਾਰ ਹੋਇਆ। ਫਿਰ ਕਹਿਣ ਲੱਗੇ ਔਲਾਦ ਪਤਾ ਨਹੀਂ ਸੇਵਾ ਕਰੇ ਕਿ ਨਾ, ਉਹਨੇ ਕੀਤਾ ਉਹ ਜਿਹੜਾ ਚੋਲਾ ਸੀ ਪਹਾੜ ਦੀ ਗੁਫਾ 'ਚ ਰੱਖ ਕੇ ਮੂਹਰੇ ਪੱਥਰ ਦਿੱਤਾ ਵੀ ਜਿਹੜਾ ਉਹ ਆਪੇ ਲੈ ਜਾਊ। ਸਮਾਂ ਬੀਤਦਾ ਗਿਆ ਅਤੇ ਫਿਰ ਮਹਾਰਾਜ ਦੀ ਬੰਸ਼ ਵਿੱਚ ਨੌਵੀਂ ਜਗ੍ਹਾ 'ਤੇ ਹਾਂਜੀ ਆਪਣੇ ਕਾਬਲੀ ਮਲ ਆਏ, ਉਹਨੂੰ ਫਿਰ ਮਹਾਰਾਜ ਦਰਸ਼ਨ ਦਿੱਤਾ, ਉਹ ਫਿਰ ਉਹਦੇ ਮੁਤਾਬਕ ਉੱਥੇ ਗਏ। ਉੱਥੇ ਜਿਹੜੇ ਉਹ ਸਿਲਾ ਕਹਿੰਦੇ ਸਿਲਾ ਮੂਹਰਿਓਂ ਚੁੱਕ ਨਹੀਂ ਹੁੰਦੀ, ਉਹਨੇ ਫਿਰ ਜਪਜੀ ਸਾਹਿਬ ਪਾਠ ਕਰ ਕੜਾ ਪ੍ਰਸ਼ਾ ਅਰਦਾਸ ਕੀਤੀ ਅਤੇ ਜਲ ਦੇ ਪੰਜ ਛੱਟੇ ਮਾਰੇ, ਇੱਕ ਪਾਸੋਂ ਪੱਥਰ ਜਿਹੜਾ ਸੀ ਰਾਹ ਖੁੱਲ੍ਹ ਗਿਆ। ਉਹ ਫਿਰ ਚੋਲਾ ਲੈ ਕੇ ਡੇਰਾ ਬਾਬਾ ਨਾਨਕ ਆ ਗਿਆ, ਹੁਣ ਉੱਥੇ ਉਹਨਾਂ ਦੀ ਬੰਸ਼ ਕੋਲ ਹੈ ਅਤੇ ਦਰਸ਼ਨ ਵਗੈਰਾ ਕਰਾਉਂਦੇ ਆ। ਇਸ ਵਾਸਤੇ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਹੈ। ਸਹਿਜੇ ਆਸਣ ਅਸਤਰ ਪਾਇਆ, ਸਹਿਜੇ ਅਨੰਦ ਸ਼ਬਦ ਵਜਾਇਆ। ਉਹ ਜਿਹੜੇ ਗਿਆਨਵੰਤ ਸੋਤੇ ਸਿੱਧ ਉਹਨਾਂ ਨੇ ਇਸ ਸਥਿਤੀ ਰੂਪੀ ਆਸਣ ਪਾਇਆ, ਮੈਨੂੰ ਇਹਨੂੰ ਚੰਗਾ ਲੱਗਾ। ਉਹਨਾਂ ਦੇ ਆਸਣ ਨੂੰ ਕੌਣ ਡਲਾ ਸਕਦਾ, ਸੁਭਾਵ ਸੋਤੇ ਸਿੱਧ ਅਨਹਤ ਇੱਕ ਰਸ, ਸਤਿਗੁਰੂ ਦਾ ਉਪਦੇਸ਼ ਰੂਪੀ ਜਿਹੜਾ ਬਾਜਾ ਉਹਨਾਂ ਨੇ ਵਜਾਇਆ ਉਹਦੇ ਨਾਮ ਨੂੰ ਵਜਾਇਆ, ਮੈਨੇ ਉਚਾਰਿਆ ਇੱਕ ਰਸ ਸ਼ਬਦ ਵਜਾਇਆ, ਪਰਮਾਤਮਾ ਪ੍ਰਗਟ ਹੋਇਆ ਉਹਨਾਂ ਦੇ ਹਿਰਦੇ, ਉਹ ਪਰਮਾਤਮਾ ਦਾ ਰੂਪ ਹੁੰਦੇ ਆ। ਸਹਿਜੇ ਰੋਣ ਚੁਣਕਾਰ ਸੁਹਾਇਆ, ਤਾਂ ਕਿ ਘਰ ਪਾਰਵਨ ਸਮਾਇਆ। ਜਿਹੜੇ ਪੁਰਖ ਸੁਤੇ ਸਿੱਧ ਰੋਣ ਚੁਣਕਾਰ ਆਨੰਦਦਾਇਕ ਸ਼ਬਦਾਂ ਕਰਕੇ ਫਿਰ ਉਹ ਸੋਭਨੀਕ ਹੋ ਰਿਹਾ, ਉਹਨਾਂ ਦੇ ਘਰ ਮੈਨੇ ਅੰਤ ਸ਼ਰਨ ਵਿੱਚ ਪਾਰਬ੍ਰਹਮ ਆ ਕੇ ਸਮਾਇਆ, ਮੈਨੇ ਸਾਖਸ਼ਾਤ ਹੋ ਗਿਆ, ਪ੍ਰਗਟ ਹੋ ਗਿਆ ਹੈ। ਸਹਿਜੇ ਜਾ ਕੋ ਪਰਿਓ ਕਰਮ, ਸਹਿਜੇ ਗੁਰ ਭੇਟਿਓ ਸਹਿ ਧਰਮ, ਸਹਿਜੇ ਮੈਨੇ ਸੁਭਾਵਕ ਜਿਨ੍ਹਾਂ ਨੇ ਮੱਥੇ ਸ਼ੁਭ ਕਰਮਾਂ ਦਾ ਲੇਖ ਲਿਖਿਆ ਹੋਇਆ, ਇਹ ਨਿਸ਼ਾਨ ਪਿਆ ਹੋਇਆ। ਕਹਿੰਦੇ ਉਹਨਾਂ ਗੁਰਮੁਖਿਆਂ ਨੂੰ ਸਹਿਜੇ ਸੁਭਾਵਕ ਸੱਚੇ ਧਰਮ ਵਾਲਾ ਸਤਿਗੁਰੂ ਭੇਟਿਓ ਮੈਨੇ ਮਿਲਿਆ ਹੈ। ਜਾਂ ਕਿ ਸਹਿਜ ਪਿਆ ਤੂੰ ਜਾਣ, ਨਾਨਕ ਦਾਸ ਸਾਖਾ ਕੁਰਬਾਨ। ਸੱਚੇ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਦੇ ਹਿਰਦੇ ਸਹਿਜ ਮੈਨੇ ਗਿਆਨ ਹੋ ਗਿਆ, ਉਹ ਪਰਮਾਤਮਾ ਨੂੰ ਜਾਣਦੇ ਆ। ਸੱਚੇ ਪਾਤਸ਼ਾਹ ਕਹਿੰਦੇ ਆ ਹਾਂਜੀ ਅਸੀਂ ਬਲਿਹਾਰ ਜਾਂਦੇ ਹਾਂ, ਹਾਂਜੀ ਅਤੇ ਉਹਨਾਂ ਤੋਂ ਬਲਿਹਾਰ ਜਾਂਦੇ ਉਹ ਧੰਨ ਆ ਜਿਹੜੇ ਨਾਮ ਨਾਲ ਜੁੜੇ ਆ, ਜਿਨ੍ਹਾਂ ਅੰਦਰ ਦਾਸਾ ਭਾਵ ਪੈਦਾ ਹੋਇਆ ਹੈ। ਗੌੜੀ ਮਹਲਾ ਪੰਜਵਾਂ, ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲੱਤਰ, ਕੁਟੰਬ ਸੰਗ ਜੁੜਿਆ। ਸਭ ਤੋਂ ਪਹਿਲਾਂ ਕੀ ਹੈ ਪ੍ਰਥਮੇ, ਪਹਿਲਾਂ ਤਾਂ ਜੀਵ ਮਾਂ ਦੇ ਗਰਭ ਵਿੱਚ ਵਸਣ ਤੋਂ ਟਲਿਆ ਅਥਵਾ ਮਾਂ ਦੇ ਪੇਟ ਤੋਂ ਬਾਹਰ ਆ ਗਿਆ, ਇਹਨੂੰ ਇਹ ਭਜਨ ਸੁਣ ਕਰਨਾ ਚਾਹੀਦਾ ਸੀ। ਪਰ ਕਹਿੰਦੇ ਹੋਇਆ ਕਿ ਇਹ ਤਾਂ ਫਿਰ ਉਹ ਸਮਾਂ ਭੁੱਲ ਗਿਆ, ਪਹਿਲਾਂ ਤਾਂ ਕਹਿੰਦਾ ਮੈਨੂੰ ਇੱਥੋਂ ਸੰਗੀਤ ਨੂੰ ਕੋਠੀ ਕੱਢੋ, ਤੇਰਾ ਨਾਮ ਜਪਾਂ ਦਾ ਤੂੰ ਸਵਾਸ ਤੋਂ ਸਿਮਰਨ ਕਰਦਾ ਸੀ। ਫਿਰ ਇੱਥੇ ਆ ਕੇ ਹੋਇਆ ਵਿਸ਼ਨੂੰ ਗਰਭ ਨਿਕਲ ਆਇਆ, ਨਾਮ ਵਿਸਾਰ ਤੂੰ ਨਹੀਂ ਚਤਲਾਇਆ, ਫਿਰ ਪੁੱਤਰ ਆ ਫਿਰ ਕਲੱਤਰ ਇਸਤਰੀ ਹੈ, ਆਪਣੇ ਪਰਿਵਾਰ ਨਾਲ ਜੁੜਿਆ ਮੈਨੇ ਜੁੜ ਗਿਆ, ਹੈਂਜੀ ਉਧਰੋਂ ਟਾਲਾ ਹੋਇਆ ਸੀ ਦੁੱਖ ਤੋਂ, ਪਰ ਫਿਰ ਉਧਰੋਂ ਛੱਡ ਕੇ ਇੱਧਰ ਜੁੜ ਗਿਆ। ਲਿਵ ਚੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਐਸਾ ਹੋ ਗਿਆ। ਭੋਜਨ ਅਣਕ ਪ੍ਰਕਾਰ ਵੋ ਕੱਪਰੇ ਸਰ ਪਰ ਗਗਨ ਕਰ ਹੈ ਕਿ ਵਪਰੇ। ਕਹਿੰਦੇ ਵਪਰੇ ਮੈਨੇ ਇਹ ਵਿਚਾਰਿਆ, ਅਨੇਕਾਂ ਤਰ੍ਹਾਂ ਦੇ ਭੋਜਨ, ਤਰ੍ਹਾਂ ਤਰ੍ਹਾਂ ਦੇ ਕੱਪੜੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਸਰ ਪਰ ਹੈਂ ਇਹ ਜਿਹੜੇ ਤੂੰ ਪਾਉਂਦਾ ਆ, ਇਹ ਪਦਾਰਥ ਸਰ ਪਰ ਮੈਨੇ ਜ਼ਰੂਰ ਚੱਲਣਾ ਕਰਨਗੇ, ਸਦਾ ਥੋੜ੍ਹੀ ਰਹਿਣਗੇ। ਅਨੇਕਾਂ ਤਰ੍ਹਾਂ ਦੇ ਭੋਜਨ ਆ, ਬਹੁਤ ਤਰ੍ਹਾਂ ਦੇ ਕੱਪੜੇ ਆ, ਜਿਨ੍ਹਾਂ 'ਚੋਂ ਲੱਗ ਰਹੇ ਹਾਂ ਬੜੀਆਂ ਚੀਨੀਆਂ ਲਾਉਂਦਾ। ਕਹਿੰਦੇ ਇਹ ਵਿਚਾਰੇ ਜੀਵ, ਇਹਨਾਂ ਨੂੰ ਛੱਡ ਕੇ ਸਰ ਪਰ ਮੈਨੂੰ ਜ਼ਰੂਰ ਗਵਨ ਕਰੇਂਗੇ। ਤੈਨੂੰ ਇੱਕ ਦਿਨ ਕੂਚ ਕਰਨਾ ਪਏਗਾ, ਕੂਚ ਦਾ ਨਗਾਰਾ ਬਚ ਜਾਏਗਾ, ਕਿੰਨਾ ਚਿਰ ਇੱਥੇ ਲੱਤਾਂ ਅਡਾ ਕੇ ਰਹੇਗਾ। ਕਵਨ ਸਥਾਨ ਜੋ ਕਗੋਂ ਡਰ ਹੈ, ਜਿਗਿਆਸੂ ਕਹਿਣਾ ਹੈ ਸਤਿਗੁਰ, ਉਹ ਕਿਹੜਾ ਸਥਾਨ ਹੈ ਜਿਹੜਾ ਕਦੇ ਵੀ ਟਲਦਾ ਨਹੀਂ, ਨਾਸ ਨਹੀਂ ਹੁੰਦਾ? ਉਹ ਕਿਹੜਾ ਸਥਾਨ ਹੈ ਜਿੱਥੇ ਜੀਵ ਕਦੇ ਵੀ ਡਿੱਗਦਾ ਨਹੀਂ? ਕਵਨ ਸ਼ਬਦ ਜਿਸ ਗੁਰਮਤ ਹਰੇ ਰਹੋ, ਉਹ ਕਿਹੜਾ ਸ਼ਬਦ ਹੈ ਜਿਹਦੇ ਕਰਕੇ ਗੁਰਮੇ ਖੋਟੀ ਮਤ ਹਰੇ ਮੈਨੇ ਨਾਸ ਹੋ ਜਾਂਦੀ ਹੈ? ਸੱਚੇ ਪਾਤਸ਼ਾਹ ਦੇ ਸਤਨਾਮ ਮੰਤਰ ਜਿਹਨਾਂ ਨੂੰ ਮਿਲਿਆ, ਇਹ ਉੱਤਮ ਸ਼ਬਦ ਹੈ। ਇਸ ਕਰਕੇ ਜਿਹੜੀ ਖੋਟੀ ਮਤ ਨਾਸ ਹੁੰਦੀ ਹੈ, ਰਹੋ ਵਿਸ਼ਰਾਮ ਦੇ ਜੇ ਕਿਰਪਾ ਕਰਦੇ ਹਨ, ਗੁਰਮਤ ਹਰੇ ਮੈਨੇ ਖੋਟੀ ਮਤ ਨਾਸ ਹੁੰਦੀ ਹੈ। ਇੰਦਰਪੁਰੀ ਨੇ ਸਰਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ। ਚਾਹੇ ਇੰਦਰਪੁਰੀ 'ਚ ਸਵਰਗ ਵੀ ਚਲ ਜਾਏ, ਸਰਪੁਰ ਮੈਨੇ ਅਵਾਸੀ ਉੱਥੇ ਮਰਨਾ ਹੋ ਜਾਏਗਾ। ਚਾਹੇ ਬ੍ਰਹਮਪੁਰੀ ਚਲ ਜਾਏ, ਉਹਨਾਂ ਦੀ ਸਦਾ ਨਿਸ਼ਚਲ ਨਹੀਂ ਰਹਿਣਾ। ਹੈਂ ਬ੍ਰਹਮਪੁਰੀ ਵਿੱਚ ਗਿਆ ਤਾਂ ਵੀ ਅਚਾਲਨ ਹੋ ਕੇ ਨਹੀਂ ਰਹਿਣਾ, ਇੱਕ ਦਿਨ ਤਾਂ ਜਾਣਾ ਹੀ ਪਏਗਾ। ਇਹ ਪੁਰੀ ਦਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨ ਸਵਤਾਲਾ, ਸ਼ਿਵ ਦੀ ਪੁਰੀ ਵੀ ਕਾਲਾ, ਇਹਦਾ ਵੀ ਅਭਾਵ ਨਾਸ ਹੋ ਜਾਣਾ। ਸ਼ਿਵ ਦੀ ਪੁਰੀ 'ਚ ਗਿਆ ਵੀ ਸਾਰਾ ਕਾਲ ਹੋ ਜਾਣਾ। ਜੇ ਮਾਇਆ ਵਿੱਚ ਲੱਗ ਕੇ ਜਿਹੜਾ ਜੀਵ ਬਤਾਲਾ ਮੈਨੇ, ਇਹ ਸਰੂਪ ਤੋਂ ਰਹਿਤ ਹੋ ਰਿਹਾ, ਭੂਤਨਾ ਬਣ ਰਿਹਾ। ਇਹ ਜਿਹੜੀ ਤ੍ਰਿਗੁਣ ਆਤਮਕ ਮਾਇਆ ਰਾਚਿਤ ਜਿਹੜੇ ਵੀ ਅਸਥਾਨ ਆ, ਉਹ ਸਾਰੇ ਕਹਿੰਦੇ ਨਾਸ ਹੋ ਜਾਣ ਵਾਲੇ ਹਨ। ਬਿਨਸ ਬਤਾਲਾ ਸਾਰੇ ਨਾਸ ਹੋ ਜਾਣ ਵਾਲੇ ਹਨ। ਗਿਰ ਤਰ ਧਾਰਨ ਗਗਨ ਅਰ ਤਾਰੇ, ਰਬ ਤਤ ਪਵਨ ਪਾਵਕ ਨੀਰਾਰੇ। ਗਿਰ ਪਹਾੜ ਆ, ਤਰ ਮੈਨੇ ਦਰਸ ਆ, ਧਰਨ ਧਰਤੀ ਹੈ, ਗਗਨ ਆਕਾਸ਼ ਆ, ਤਾਰੇ ਆ, ਰਬ ਤਤ ਮੈਨੇ ਸੂਰਜ ਚੰਦ ਆ, ਪਵਨ ਪੌਣ ਪਾਵਕ ਅਗ ਨਿਰਾਰੇ, ਮੈਨੇ ਪਾਣੀ ਦਾ ਘਰ ਕੀ ਹੈ ਸਮੁੰਦਰ। ਇਹ ਰਹਿਣੇ ਥੋੜ੍ਹੀ ਸਦਾ, ਦਿਨਸ ਰਹਿਣ ਵਰਤਰ ਭੇਦਾ, ਸਾਸ ਸਿਮਰਤ ਦਿਨ ਸਹਿੰਗੇ ਵੇਦਾ। ਦਿਨਸ ਰਹਿਣ ਦਿਨ ਰਾਤ, ਜਨਮਅਸ਼ਟਮੀਆਂ ਨੌਮੀਆਂ ਅਕਾਦਿਕ ਆਦਿਕ ਵਰਤਾਂ ਦੇ ਇਹ ਜਿਹੜੇ ਭੇਦ ਆ, ਹਾਂਜੀ, ਛੇ ਸ਼ਾਸਤਰ ਹੈ, 27 ਦਿਨ, 4 ਵੇਦ ਆ, ਇੱਕ ਦਿਨ ਸਾਰਾ ਕੁਛ ਨਾਸ ਹੋ ਜਾਏਗਾ, ਨਾਸ ਹੋ ਜਾਣਗੇ। ਪੀਰ ਦੇਵ ਦੇਵ ਦੇਹਰਾ ਪੋਥੀ, ਮਾਲਾ ਤਿਲਕ ਸੋਚ ਭਾਗੋਤੀ। ਤੀਰਥ ਆ, ਦੇਵਤੇ ਆ, ਦੇਹਰਾ ਮੰਦਰ ਆ, ਪੋਥੀਆਂ ਰੁਦਰਾਕ ਦੀ ਹੈ, ਚੰਦਨ ਦੀਆਂ ਪਸ਼ਮ ਦੀ ਮਾਲਾ ਆ, ਗੋਪੀ ਚੰਦਨ ਦਾ ਅਟਕਿਆ, ਸੋਚ ਨਾਲ ਸੋਚ ਹੁੰਦਾ ਸੰਸਕ੍ਰਿਤ ਪਵਿੱਤਰਤਾ, ਪਾਕ ਰਸੋਈ ਹੈ, ਪੋਤੀ ਮੈਨੇ ਹਵਨ ਕਰਨ ਵਾਲੇ ਹੈ, ਇਹ ਸਦਾ ਥੋੜ੍ਹੀ ਰਹਿਣੇ। ਧੋਤੀ ਡੰਡੌਤ ਪ੍ਰਸਾਦਨ ਭੋਗਾ, ਗਵਨ ਕਰਿਆ ਕੋਈ ਸਗਲੋ ਲੋਗਾ। ਲਗਨਾ ਧੋਤੀ ਜਿਹੜੀ ਬੰਨਣ ਵਾਲੀ ਹੁੰਦੀ ਹੈ, ਹਾਂਜੀ, ਕਈ ਢੰਗ ਮੀਜੇ ਲਾਉਂਦੇ ਆ, ਨੇਤੀ ਧੋਤੀ ਹੈ ਜਿਹੜਾ ਯੋਗੀ ਹੈ, ਹਾਂਜੀ, ਸਾਫ ਨਾਸਾਂ ਨੂੰ ਸਾਫ ਕਰਦੇ ਆ, ਪੇਟ ਨੂੰ ਸਾਫ ਕਰਦੇ ਆ, ਇਸ ਤਰ੍ਹਾਂ ਦੇ ਕਰਮ ਡਿਡੌਤਾਂ ਕਰਨੀਆਂ। ਪ੍ਰਸਾਦਨ ਮੰਦਰਾਂ ਜਾ ਕੇ, ਪ੍ਰਸ਼ਾਦ ਜਾ ਕੇ ਠਾਕਰਾਂ ਨੂੰ ਭੋਗ ਲਾਉਣੇ, ਪ੍ਰਸਾਦਨ ਮੰਦਰ ਬਣਾਉਣੇ ਅਤੇ ਭੋਗ ਭੋਗਣੇ। ਇਹਨਾਂ ਦਾ ਜਿੰਨਾ ਵੀ ਲੋਕਾਂ ਦਾ ਇਹ ਸਮੁੱਚਾ ਸਮੁਦਾਇ ਆ, ਸੰਸਾਰ ਤੋਂ ਇੱਕ ਦਿਨ ਕਹਿੰਦੇ ਗਗਨ ਕੂਚ ਕਰ ਜਾਏਗਾ। ਜਾਤ ਵਰਨ ਤੁਰ ਕਰ ਹਿੰਦੂ ਪਸ ਪੰਖੀ ਅਣਕ ਜੋਨ ਜਿੰਦੂ, ਜਾਤੀਆਂ ਚਾਰੇ ਵਰਨਿਆਂ ਤੁਰ ਕਿਆ, ਮੁਸਲਮਾਨ ਆ, ਹਿੰਦੂ ਆ, ਪਸ਼ੂ ਪੰਛੀ ਜਿੰਨੇ ਵੀ ਹੈ ਜਿੰਦੂ ਮੈਨੇ, ਇਹ ਭਾਈ ਜੋਨੀਆਂ ਅਨੇਕਾਂ ਜਿੰਦੂ ਜਿਹੜੇ ਜੀਵ ਆ, ਸਗਲ ਪਸਾਰ ਦੀ ਸਹਿਪਾ ਸਾਰਾ ਦਿਨ ਸਜਾਏ ਗੁਰੂ ਸਗਲ ਅਕਾਰਾਂ, ਇਹ ਜਿੰਨਾ ਵੀ ਸਾਰੇ ਸੰਸਾਰ ਦਾ ਪਸਾਰਾ ਫੈਲਿਆ ਹੋਇਆ ਪਸਰਿਆ ਹੋਇਆ ਨਿਗਾਹ ਆ ਰਿਹਾ, ਉਹ ਸਾਰੇ ਦਾ ਸਾਰਾ ਆਕਾਰ ਸਮੇਂ ਨਾਲ ਨਾਸ ਹੋ ਜਾਏਗਾ, ਸਦਾ ਨਹੀਂ ਰਹੇਗਾ। ਸਹਿਜ ਸੇਵਤ ਭਗਤ ਸਤਿ ਗਿਆਨ ਸਦਾ ਉਹਨਾਂ ਮਿਸਲ ਸਾਈ ਫਨ। ਹੁਣ ਪਹਿਲਿਆਂ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਦੇ ਰਿਹਾ, ਇਹ ਸਤਸੰਗ ਰੂਪੀ ਸੱਚਾ ਸਥਾਨ ਮਿਸਲ ਸਦਾ ਰਹਿਣ ਵਾਲਾ, ਜਿਹੜੀ ਸੰਗਤ ਦੇ ਵਿੱਚ ਸਹਿਜੇ ਪਰਮਾਤਮਾ ਦੀ ਸੇਵਤ ਹੈ, ਭਗਤੀ ਹੈ, ਤਤ ਮੈਨੇ ਯਥਾਰਥ ਗਿਆਨ ਦਾ ਉਚਾਰਨ ਹੋ ਰਿਹਾ, ਉਹ ਸਦਾ ਆਤਮਕ ਆਨੰਦ ਬਣਿਆ ਰਹਿੰਦਾ, ਐਸਾ ਜਿਹੜਾ ਸਤਸੰਗ ਰੂਪੀ ਸੱਚਾ ਸਥਾਨ ਇਹ ਸਦਾ ਨਿਸ਼ਚਲ ਰਹਿਣ ਵਾਲਾ ਹੈ। ਤਾਂ ਸੰਗਤ ਸਾਧ ਗੁਣ ਰਸ ਹੈ, ਅਨੁਭਵ ਨਗਰ ਸਹਿ ਤਾਂ ਸਾਧੂ ਵਸ ਹੈ। ਕਹਿੰਦੇ ਸਤਸੰਗਤ ਰੂਪੀ ਇਹ ਜਿਹੜਾ ਸਤਸੰਗਤ ਦੇ ਸੰਤ ਜਨ ਜਿਹੜੇ ਆ, ਸ਼ੁਭ ਗੁਣਾਂ ਵਿੱਚ ਰਸੇ ਇਹਨਾਂ ਨੇ ਲਿਵਲੀਨ ਹੋ ਰਹੇ, ਮਿਲੇ ਹੋਏ ਆ। ਅਨੁਭਵ ਨਗਰ ਜਿਹੜਾ ਸਤਸੰਗ ਆ, ਉੱਥੇ ਸੰਤ ਜਨ ਸਦਾ ਵਾਸੀ ਨਿਵਾਸ ਕਰਦੇ ਆ। ਵੈਸ਼ਨੂੰ ਮਤ ਦਾ ਅਨੁਸਾਰ ਜਿਹੜਾ ਬਕੁੰਠ ਨੂੰ ਵੀ ਨਿਸ਼ਚਲ ਸਥਾਨ ਮੰਨਿਆ, ਬਕੁੰਠ ਦੇ ਜਿਹੜੇ ਭਗਤੀਆਂ ਨੂੰ ਵਾਸਦੇ ਆ, ਉਹ ਸਹਿਜੇ ਪਰਮਾਤਮਾ ਦੀ ਸਿਫਤ ਭਗਤੀ, ਫਿਰ ਜਿਹੜਾ ਸਹੀ ਗਿਆਨ ਉਹਨੂੰ ਉਚਾਰਦੇ ਆ, ਵੈਸ਼ਨਵ ਭਗਤਾਂ ਦੇ ਮੁਤਾਬਕ ਇਹ ਨਿਕਲ ਸੱਚਾ ਹਨ ਵਿਖੁੰਡਿਆ ਜਿੱਥੇ ਸਦਾ ਆਨੰਦ ਹੈ। ਤਾਂ ਸੰਗਤ ਸਾਧਗੁਣ ਰਸ ਹੈ, ਅਨੁਭਵ ਨਗਰ ਤਾਂ ਸਦਾ ਵਸ ਹੈ। ਕਹਿੰਦੇ ਉਸ ਵਿਖੁੰਡ ਧਾਮ ਵਿੱਚ ਸੰਤਾਂ ਭਗਤਾਂ ਦੀ ਸੰਗਤ ਗੁਣਾਂ ਵਿੱਚ ਰਸ ਕਹਿੰਦੇ ਪੈਦਾਕਾਰ ਹੋ ਰਹੀ। ਅਨੁਭਵ ਨਗਰ ਜਿਹੜਾ ਵਿਖੁੰਡ ਧਾਮ ਹੈ ਤਾਂ ਸਦਾ ਹੀ ਵਸ ਰਿਹਾ ਹੈ। ਤਹਿ ਭਾਉ ਭਰਮਾਂ ਸੋਗਨਾ ਚਿੰਤਾ ਆਵਣ ਜਾਵਣ ਮਿੱਤ ਨਾ ਹੋਤਾ। ਤਹਿ ਮੈਨੇ ਉਹ ਸਤਸੰਗ ਵਿੱਚ ਨਾ ਤਾਂ ਡਰਿਆ ਅਤੇ ਨਾ ਭਰਮ ਆ, ਨਾ ਸੋਗ ਆ, ਨਾ ਕੋਈ ਚਿੰਤਾ ਆ, ਨਾ ਆਉਣਾ, ਨਾ ਜਾਣਾ, ਨਾ ਜੰਮਣਾ, ਨਾ ਮਰਨਾ, ਇਹ ਨਹੀਂ ਹੋਤਾ, ਮੈਂ ਨਹੀਂ ਹੁੰਦਾ ਹੈ। ਤੈਂ ਸਦਾ ਆਨੰਦ ਆਨੰਦ ਆਖਾ ਰੇ ਭਗਤ ਵਸੈ ਕੀਰਤਨ ਆ ਰੇ, ਉੱਥੇ ਸਦਾ ਆਨੰਦ ਹੈ। ਆਨੰਦ ਮੈਨੇ ਇੱਕ ਰਸ ਅਖਾਰੇ ਮੇਰੇ ਜੋੜ ਮੇਲੇ ਹੋ ਰਿਹਾ, ਉੱਥੇ ਦਾ ਸਾਰੇ ਜਿਹੜੇ ਭਗਤ ਆ ਉਹ ਕੀਰਤਨ ਪ੍ਰਭੂ ਦੇ ਜਸ ਦੇ ਆਧਾਰ ਮੇਨੇ ਆਸਰੇ ਵਸਦੇ ਆ। ਪਾਰ ਬ੍ਰਹਮ ਕਾ ਅੰਤ ਨਾ ਪਾਰ, ਕੌਣ ਕਰਿਆ ਤਾ ਕਾ ਵਿਚਾਰ, ਉਹਦਾ ਪਾਰਮ ਪਰਮੇਸ਼ਰ ਨਿਰੰਕਾਰ ਹੈ, ਉਹਦਾ ਅਰਵਾਰ ਪਾਰ ਅੰਤ ਨਹੀਂ ਹੁੰਦਾ। ਫਿਰ ਕਹਿੰਦੇ ਉਹਦਾ ਵਿਚਾਰ ਕੌਣ ਕਰੇਗਾ, ਕੌਣ ਨਾਨਕ ਜਿਸ ਕਿਰਪਾ ਕਰੇ ਨਿਸ਼ਚਲ ਸਨ ਸਾਧ ਸੰਗਤਾਂ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਪਰਮੇਸ਼ਰ ਨਿਰੰਕਾਰ ਕਿਰਪਾ ਕਰਦਾ ਉਹ ਸਤਸੰਗਤ ਰੂਪੀ ਨਿਸ਼ਚਲ ਸਥਾਨ ਬੈਠ ਕੇ ਪਰਮਾਤਮਾ ਦਾ ਜਸ ਕੀਰਤਨ ਉਹਦੇ ਆਸਰੇ ਹੋ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Har pasande gurbani jahar peer jagat gur baba tan guru nanak sahib maharaj paatshah jehdi eh gurbani hai satguru akal purakh paso ja ke leke aaye turki bani aaye tin sagli kint matai ਆਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗੇ ਹਾਂ। ਪਰ ਗੁਰਬਾਣੀ ਨੂੰ ਬੰਦਿਆ ਜੋ ਅੰਤ ਸਮੇਂ ਕੰਮ ਆਉਣੀ ਹੈ।

ਇਸ ਨੂੰ ਪਾ ਕੇ ਤੂੰ ਨਾ ਗਾਲ, ਗੁਰੂ ਦੇ ਚਰਨਾਂ ਵਿੱਚ ਆ ਕੇ ਲੱਗ। ਸਤਿਗੁਰੂ ਹੈ ਕਹਿੰਦੇ ਭਾਈ ਜੇਠਾ ਦੀ ਆਵਾਜ਼ਾਂ ਦੇ ਰਹੇ ਆ। ਇਹ ਵਾਤ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਸੁਣ ਗਈ, ਸਿਰ ਤੇ ਟੋਕਰੀ ਚੁੱਕੀ ਹੋਈ ਹੈ। ਵਿਹਲੇ ਸਮੇਂ ਵਿੱਚ ਕਹਿੰਦੇ ਭਾਈ ਜੇਠਾ ਜੀ ਬੋਲੀ ਸਾਹਿਬ ਦੀ ਸੇਵਾ ਕਰਦੇ ਸੀ, ਤੇ ਜਦੋਂ ਸਮਾਂ ਮਿਲਦਾ ਉਸ ਵੇਲੇ ਘੁੰਮਣੀਆਂ ਵੇਚਦੇ ਸੀ। ਸਾਡੇ ਕਹਿੰਦੇ ਭਾਈ ਜੇਠਾ ਜੀ ਦੇ ਸਿਰ ਦੇ ਉੱਤੇ ਟੋਕਰੀ ਚੁੱਕੀ ਹੋਈ ਹੈ ਤੇ ਜਾ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ ਬਾਬਾ ਜੀ, ਬਾਬਾ ਬੁੱਢਾ ਜੀ ਤੈਥੋਂ ਓਹਲੇ ਕਦੇ ਨਾ ਹੋ ਸਕ, ਤੇਰੇ ਮੈਂ ਅੰਗ ਸੰਗ ਰਹੂੰਗਾ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਉਹ ਜਿਹੜਾ ਮੁੰਡਾ ਜਾ ਰਿਹਾ ਟੋਕਰੀ ਚੁੱਕੀ ਆ ਉਹਦੇ ਸਿਰ ਦੇ ਉੱਤੇ, ਉਸ ਨੂੰ ਸੱਦ ਕੇ ਲਿਆਓ। ਕਿਉਂਕਿ ਮਨਸਾ ਦੇਵੇ ਜੀ ਸਤਿਗੁਰੂ ਦੇ ਮਹਿਲ ਸਾਡੇ ਮਾਤਾ ਜੀ ਸਤਿਗੁਰੂ ਦੇ ਕੋਲ ਬੈਠੇ ਸਨ ਤੇ ਆਖ ਰਹੇ ਸੀ ਸਤਿਗੁਰੂ ਧੀ ਭਾਨੀ ਆ ਜਿਹੜੀ ਇਹ ਜਵਾਨ ਹੋ ਗਈ ਹੈ, ਇਸ ਨੂੰ ਵਾਰ ਘਰ ਆ ਜਿਹੜਾ ਉਹ ਲੱਭਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਮਨਸਾ ਦੇਵੀ ਬੱਚਾ ਜਿਹੜਾ ਵਾਰ ਆ ਜਿਹੜਾ ਕਿਹੋ ਜਿਹਾ ਹੋਵੇ ਪੁੱਛ ਰਹੇ। ਤੇ ਮਨਸਾ ਦੇਵੀ ਜੀ ਕਹਿਣ ਲੱਗੇ ਉਹ ਜਿਹੜਾ ਮੁੰਡਾ ਟੋਕਰੀ ਚੁੱਕੀ ਜਾਂਦਾ ਨਾ, ਤੇ ਵਾਰਾ ਜਿਹੜਾ ਧੀ ਭਾਨੀ ਵਾਸਤੇ ਉਹੋ ਜਿਹਾ ਹੋਵੇ। ਤੇ ਸਤਿਗੁਰੂ ਕਹਿਣ ਲੱਗੇ ਮਨਸਾ ਦੇਵੀ ਇਹੋ ਜਿਹਾ ਤਾਂ ਫਿਰ ਇਹੋ ਹੀ ਆ ਸੰਸਾਰ ਉੱਤੇ, ਮੈਨੂੰ ਤਾਂ ਇਹੀ ਪਸੰਦ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਜਾਓ ਉਸ ਬੱਚੇ ਨੂੰ ਲਿਆਓ ਸਦਕੇ। ਮਨਸਾ ਦੇਵੀ ਜੀ ਕਹਿਣ ਲੱਗੇ ਸਤਿਗੁਰੂ ਕੋਈ ਪੁੱਛਿਆ ਨੀ ਦੱਸਿਆ ਨੀ ਬੱਚੇ ਦਾ ਕੋਈ ਘਰ ਘਾਟ ਵੀ ਹੈਗਾ ਕਿ ਨਹੀਂ, ਘਰ ਹੈਗਾ ਮਾਤਾ ਪਿਤਾ ਹੈ ਕਿ ਨਹੀਂ, ਇਹਦੇ ਨਾਲ ਇਹ ਸੰਬੰਧ ਰੱਖਦਾ ਕੌਮ ਨਾਲ। ਸਤਿਗੁਰੂ ਕਹਿਣ ਲੱਗੇ ਗੁਰੂ ਦੇ ਘਰ ਵਿੱਚ ਇਹੀ ਫਰਮਾਨ ਹੈ। ਬਾਬਾ ਬੁੱਢਾ ਸਾਹਿਬ ਜੀ ਉਸ ਨੂੰ ਲਿਆਏ ਭਾਈ ਜੇਠਾ ਜੀ ਨੂੰ। ਬਾਬਾ ਬੁੱਢਾ ਸਾਹਿਬ ਜੀ ਨੇ ਟੋਕਰੀ ਸੀ ਜਿਹੜੀ ਸਿਰ ਤੋਂ ਲਾਈ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਆਪਾਂ ਅੱਜ ਪਵਿੱਤਰ ਦਿਹਾੜਾ ਜਿਹੜਾ ਇਹ ਮਨਾ ਰਹੇ ਹਾਂ। ਕਹਿੰਦੇ ਨੇ ਸਤਿਗੁਰੂ ਦਾ ਇਹ ਰਿਸ਼ਤਾ ਸੀ ਜਿਹੜਾ ਧੀ ਭਾਨੀ ਦਾ ਪੱਕਾ ਹੋ ਗਿਆ, ਤੇ ਜਿਹੜੇ ਵੀ ਰਿਸ਼ਤੇਦਾਰ ਸੀ ਨਾ ਭਾਈ ਜੇਠਾ ਜੀ ਦੇ ਗੁਰੂ ਰਾਮਦਾਸ ਮਹਾਰਾਜ ਦੇ, ਇਹ ਲਾਹੌਰ ਤੋਂ ਅੰਗ ਸਾਗ ਭੈਣ ਭਰਾ ਸਾਰੇ ਰਲ ਕੇ ਨਾ ਕਹਿਣ ਲੱਗੇ ਵੀ ਉਹਦਾ ਰਿਸ਼ਤਾ ਤਾਂ ਉੱਥੇ ਪੱਕਾ ਹੋ ਗਿਆ, ਤੇ ਫਿਰ ਹੁਣ ਆਪਾਂ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਨੇ ਸਮਝਾਈਏ ਕਿ ਇੱਥੋਂ ਦਾ ਇਹ ਜਵਾਈ ਭਾਈ ਬਣ ਗਿਆ ਜੇਠਾ, ਤੇ ਹੁਣ ਤੁਸੀਂ ਇਸ ਤੋਂ ਟੋਕਰੀ ਢੁਆਈ ਜਾਂਦੇ ਹੋ, ਚੱਲ ਕੇ ਆਖੀਏ ਤੇ ਫਿਰ ਭਾਈ ਜੇਠਾ ਜੀ ਨੂੰ ਸਮਝਾਈਏ। ਆ ਗਏ ਹੈ ਇਕੱਠੇ ਹੋ ਕੇ ਤੇ ਆ ਕੇ ਭਾਈ ਜੇਠਾ ਜੀ ਨੂੰ ਇਹ ਕਹਿਣ ਲੱਗੇ ਹੈ ਜੇਠਿਆ ਇਹ ਤੇਰੀ ਗੱਲ ਚੰਗੀ ਨੇ, ਤੇਰਾ ਰਿਸ਼ਤਾ ਤੇ ਪੱਕਾ ਹੋਇਆ ਤੇ ਤੂੰ ਆ ਟੋਕਰੀ ਚੋਕੇ ਸਿਰ ਦੇ ਵਿੱਚ ਮਿੱਟੀ ਪਾਈ ਫਿਰਦਾ, ਇਹ ਤੂੰ ਆਪਦੇ ਸਿਰ ਚ ਥੋੜਾ ਪਾਈ ਹੈ ਮਿੱਟੀ, ਇਹ ਤਾਂ ਸਾਡੇ ਸਿਰ ਵਿੱਚ ਪਾਈ ਹੈ। ਲੋ ਭਾਈ ਜੇਠਾ ਜੀ ਨੂੰ ਕੀ ਕਹਿਣ ਲੱਗੇ ਹੈ, ਭਾਈ ਜੇਠਾ ਜੀ ਚੁੱਪ ਹਨ, ਇਹਦੇ ਤਾਏ ਚਾਚੇ ਰਿਸ਼ਤੇਦਾਰ ਅੰਗ ਸਾਗ ਭੈਣ ਭਰਾ ਕੀ ਕਹਿਣ ਲੱਗੇ ਆ ਜਿਨ੍ਹਾਂ ਦਾ

ਉੱਥੇ ਸੀਗੇ। ਹੁਣ ਮੈਨੂੰ ਸਮਝਾਉਣ ਵਾਸਤੇ ਆਏ ਹੋ। ਹੁਣ ਮੇਰੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਸਤਿਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ, ਤੁਸੀਂ ਵਾਪਸ ਚਲੇ ਜਾਓ। ਕਹਿੰਦੇ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਆਖਿਆ, ਸਤਿਗੁਰੂ ਕਹਿਣ ਲੱਗੇ ਭਾਈ ਜੇਠਾ ਜੀ ਨੂੰ ਪੁੱਛ ਲਓ। ਫਿਰ ਪਰਖ ਦਾ ਸਮਾਂ ਆਇਆ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਸਵੱਟੀ ਤੇ ਲਾ ਕੇ ਫਿਰ ਵੇਖਣ ਲੱਗੇ। ਸਤਿਗੁਰੂ ਸੀ ਅੰਦਰ ਜਾਮੀ, ਪਰ ਕਸਵੱਟੀ ਤੇ ਲਾ ਕੇ ਫਿਰ ਵੇਖ

ਕਿਹਾ ਮੂਹਰ ਤੇ ਮੋਹਰੀ ਨੂੰ ਆਖਿਆ ਪੁੱਤਰ ਤੇ ਥੜਾ ਬਣਾਓ ਤੇ ਥੜਾ ਜਿਹੜਾ ਦੋ ਢਾਈ ਫੁੱਟ ਉੱਚਾ ਹੋਵੇ ਤੇ ਪੰਜ ਸੱਤ ਹੱਥ ਉਹ ਲੰਮਾ ਹੋਵੇ ਤੇ ਉਹਦੇ ਉੱਤੇ ਬੈਠ ਕੇ ਮੈਂ ਸਿਮਰਨ ਕਰਿਆ ਕਰਨਾ। ਇਹ ਕਹਿਣ ਲੱਗੇ ਜੀ ਕੋਈ ਮਿਸਤਰੀਆਂ ਤੋਂ ਬਣਵਾਓ ਤੁਸੀਂ, ਪਰ ਚਲੋ ਜੇ ਤੁਸੀਂ ਆਖਦੇ ਹੀ ਹੋ ਅਸੀਂ ਬਣਾ ਦਿੰਦੇ ਹਾਂ। ਤੇ ਫਿਰ ਭਾਈ ਰਾਮਾ ਜੀ ਕੋਲੇ ਗਏ, ਭਾਈ ਰਾਮਾ ਜੀ ਇੱਕ ਥੜਾ ਬਣਾਓ ਜਿਹੜਾ ਬਹੁਤ ਸੁੰਦਰ ਹੋਵੇ ਤੇ ਉਹਦੇ ਉੱਤੇ ਮੈਂ ਸਿਮਰਨ ਕਰਿਆ ਕਰਨਾ। ਫਿਰ ਭਾਈ ਜੇਠਾ ਜੀ ਕੋਲੇ ਗਏ, ਇਸ ਨੇ ਸੀਸ ਨਵਾਇਆ। ਭਾਈ ਜੇਠਾ ਜੀ ਕਹਿਣ ਲੱਗਿਆ ਸਤਿਗੁਰੂ ਮੈਂ ਹੁਣੇ ਬਣਾਉਣ ਲੱਗ ਪੈਣਾ। ਕਹਿੰਦੇ ਥੜੇ ਬਣਨੇ ਜਿਹੜੇ ਉਹ ਤਿਆਰ ਹੋਏ, ਸ਼ਾਮ ਤੱਕ ਥੜੇ ਸੀ ਜਿਹੜੇ ਬਣ ਗਏ ਅਤੇ ਸਤਿਗੁਰੂ ਵੇਖਣ ਵਾਸਤੇ ਆਏ। ਮੂੰਹ ਤੇ ਮੂਹਰੀ ਸੀ, ਇਹ ਸਤਿਗੁਰੂ ਦੇ ਪੁੱਤਰ ਸਨ। ਇਹਨਾਂ ਨੂੰ ਆਖਿਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ, ਭਾਈ ਤੁਹਾਡੇ ਜਿਹੜੇ ਇਹ ਥੜੇ ਬਣੇ ਹੋਏ ਹਨ ਇਹ ਚੰਗੇ ਨਹੀਂ ਬਣੇ ਤੇ ਇਹਨਾਂ ਨੂੰ ਢਾ ਦਿਓ। ਕਹਿੰਦੇ ਮਹਾਰਾਜ ਸਾਡੇ ਤਾਂ ਪਿਤਾ ਜੀ ਹੱਥਾਂ ਦੇ ਉੱਤੇ ਛਾਲੇ ਪੈ ਗਏ, ਸਾਰਾ ਦਿਨ ਥੜਾ ਬਣਾਉਂਦੇ ਰਹੇ ਹਾਂ ਤੇ ਹੁਣ ਇਹ ਸੱਥ ਢਾਏ ਵੀ ਨਹੀਂ ਜਾਂਦੇ। ਮਹਾਰਾਜ ਕਹਿੰਦੇ ਢਾ ਦਿਓ ਕੋਈ ਨੀ, ਫਿਰ ਕੱਲ ਨੂੰ ਹੋਰ ਬਣਾਇਓ। ਕਹਿੰਦੇ ਜੀ ਹੋਰ ਹਾਰ ਨੀ ਸੱਥ ਬਣਦੇ ਗੇ, ਸਾਡੇ ਤਾਂ ਹੱਥ ਦੁਖੀ ਜਾਂਦੇ ਆ। ਫਿਰ ਰਾਮਾ ਜੀ ਕੋਲੇ ਗਏ, ਕਹਿਣ ਲੱਗੇ ਵੀ ਰਾਮਾ ਜੀ ਤੁਹਾਡਾ ਥੜਾ ਤਾਂ ਜਿਹੜਾ ਠੀਕ ਨੀ ਬਣਿਆ, ਇਸ ਨੂੰ ਢਾ ਦਿਓ। ਇਹ ਕਹਿਣ ਲੱਗਾ ਜੀ ਕੋਈ ਨੀ, ਫਿਰ ਆਪਾਂ ਸਵੇਰੇ ਹੋਰ ਬਣਾ ਲਾਂਗੇ। ਤੇ ਫਿਰ ਭਾਈ ਜੇਠਾ ਜੀ ਕੋਲੇ ਗਏ, ਭਾਈ ਜੇਠਾ ਜੀ ਨੂੰ ਕਹਿਣ ਲੱਗੇ ਜੇਠਾ ਜੀ ਤੁਹਾਡਾ ਜਿਹੜਾ ਥੜਾ ਬਣਿਆ ਨਾ ਇਹ ਤਾਂ ਬਿਲਕੁਲ ਹੀ ਠੀਕ ਨੀ ਗਾ, ਬਿਲਕੁਲ ਠੀਕ। ਇਹਨੇ ਸਿਰ ਨਵਾਇਆ ਭਾਈ ਜੇਠਾ ਜੀ ਨੇ, ਕਹਿਣ ਲੱਗੇ ਸਤਿਗੁਰੂ ਮਜ਼ਦੂਰ ਨੇ ਤਾਂ ਮਜ਼ਦੂਰੀ ਲੈਣੀ ਹੈ, ਤੁਸੀਂ ਥੜੇ ਬਣਾਏ ਚੱਲੋ, ਮੈਂ ਥੜੇ ਬਣਾਏ ਜਾਂਦਾ ਤੇ ਤੁਸੀਂ ਇਹ ਥੜੇ ਆ ਜਿਹੜੇ ਧੁਆਏ ਚੱਲੋ ਤੇ ਫਿਰ ਮੈਂ ਚੰਗਾ ਬਣਾ ਦੇਊਂਗਾ, ਫਿਰ ਚੰਗਾ ਬਣਾ ਦੇਊਂ, ਜੇ ਨਾ ਪਸੰਦ ਫਿਰ ਮੈਂ ਚੰਗਾ ਬਣਾ ਦੇਊਂਗਾ। ਸਤਿਗੁਰੂ ਮੇਰੇ ਜਿਹੜੀ ਮਜ਼ਦੂਰੀ ਆ ਤਾਂ ਗੁਰੂ ਕੇ ਦਰਗਾਹ ਵਿੱਚ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਹੈ। ਸਤਿਗੁਰੂ ਕਹਿੰਦੇ ਮਹਾਰਾਜ ਦੂਸਰੇ ਦਿਨ ਵੀ ਥੜੇ ਬਣਵਾਏ ਤੇ ਰਾਮਾ ਜੀ ਜਿਹੜਾ ਉਹਨਾਂ ਨੇ ਕਿਹਾ ਵੀ ਮੈਥੋਂ ਤਾਂ ਹੋਰ ਨੀ ਜੀ ਬਣਦਾ ਸਾਡਾ, ਤੇ ਤੁਸੀਂ ਬਣਵਾਓ। ਮਹਾਰਾਜ ਕਹਿੰਦੇ ਕੋਈ ਨੀ ਬਣਾ ਲਿਓ। ਤੀਸਰੇ ਦਿਨ ਥੜੇ ਬਣੇ ਨਾ, ਇਸ ਪਹਿਲਾਂ ਤਾਂ ਭਾਈ ਰਾਮਾ ਜੀ ਦੇ ਥੜੇ ਕੋਲੇ ਆਏ, ਕਹਿੰਦੇ ਰਾਮਾ ਜੀ ਥੜਾ ਜਿਹੜਾ ਤੇਰਾ ਚੰਗਾ ਨੀ ਬਣਿਆ, ਮੋਹਣ ਤੇ ਮੋਹਰੇ ਸੀ ਜਿਹੜੇ ਉਹਨਾਂ ਨੇ ਤਾਂ ਬਣਾਏ ਨੀ ਮੁੜ ਕੇ ਤੀਜੇ ਦਿਨ। ਤੇ ਫਿਰ ਭਾਈ ਜੇਠਾ ਜੀ ਦੇ ਥੜੇ ਕੋਲੇ ਆਏ, ਕਹਿਣ ਲੱਗੇ ਭਾਈ ਜੇਠਾ ਜੀ ਕਹਿਣ ਲੱਗਿਆ ਸਤਿਗੁਰੂ ਦੇਖੋ ਇਹ ਥੜਾ ਚੰਗਾ ਬਣਿਆ ਕਿ ਨਹੀਂ। ਤੇ ਸਤਿਗੁਰੂ ਕਹਿਣ ਲੱਗੇ ਭਾਈ ਜੇਠਿਆ ਤੇਰਾ ਥੜਾ ਵੀ ਚੰਗਾ ਤੇ ਤੂੰ ਵੀ ਚੰਗਾ, ਮੈਂ ਤਾਂ ਵੇਖ ਰਿਹਾ ਸੀ ਜਿਸ ਥੜੇ ਦੇ ਉੱਤੇ ਮੈਂ ਜੋਤ ਆ ਜਿਹੜੀ ਟਿਕਾਉਣੀ ਹੈ ਤੇਰੇ ਥੜੇ ਤੇ। ਮਹਾਰਾਜ ਕਹਿਣ ਲੱਗੇ ਰੱਬ ਨੇ ਬੈਠ ਕੇ ਇੱਥੇ ਕਥਾ ਤੇ ਕੀਰਤਨ ਕਰਨਾ। ਭਾਈ ਜੇਠਾ ਜੀ ਨਾਲ ਜੇਠਾ ਜੀ ਨੇ ਜਿਹਨੂੰ ਸਤਿਗੁਰੂ ਨੇ ਆਪਣੀ ਛਾਤੀ ਦੇ ਨਾਲ ਲਾ ਲਿਆ। ਫਿਰ ਸਮਾਂ ਆਇਆ, ਇਹੋ ਸਮਾਂ ਆਇਆ, ਫਿਰ ਸਤਿਗੁਰੂ ਸੇਵਾ ਸੀ ਭਾਈ ਜੇਠਾ ਜੀ ਦੇ ਪ੍ਰਵਾਨ ਹੋ ਗਏ ਤੇ ਮਹਾਰਾਜ ਕਹਿਣ ਲੱਗੇ ਧੀ ਭਾਨੀ ਨੂੰ, ਕਹਿਣ ਲੱਗੇ ਸਤਿਗੁਰੂ ਧੀਏ ਭਾਨੀ ਤੇਰੇ ਪਤੀ ਦੀ ਜੇਠੇ ਦੀ ਉਮਰ ਅੱਜ ਖਤਮ ਹੋ ਗਈ ਹੈ, ਉਹਨੇ ਅੱਜ ਅਕਾਲ ਚਲਾਣਾ ਕਰ ਜਾਣਾ ਹੈ। ਤੇ ਧੀ ਭਾਨੀ ਨੇ ਸੁਹਾਗ ਦੇ ਨੱਥ ਲਾ ਕੇ ਨਾ ਸਤਿਗੁਰੂ ਦੇ ਚਰਨਾਂ ਵਿੱਚ ਧਰ ਦਿੱਤੇ ਤੇ ਕਹਿਣ ਲੱਗੇ ਸਤਿਗੁਰੂ ਤੇ ਇਹ ਮਹਾਰਾਜ ਕਹਿਣ ਲੱਗੇ ਪੁੱਤਰ ਭਾਨੀ ਇਸ ਨੂੰ ਨੱਥ ਨੂੰ ਪਾ ਲੈ। ਤੇ ਧੀ ਭਾਨੀ ਕਹਿਣ ਲੱਗੇ ਸਤਿਗੁਰੂ ਇਹ ਨੱਥ ਜੇ ਤੁਸੀਂ ਪਾਓਗੇ ਨਾ ਤੇ ਫਿਰ ਮੈਂ ਨੱਥ ਪਾ ਸਕਦੀ ਹਾਂ। ਗੁਰੂ ਦੇ ਘਰ ਵਿੱਚ ਸੇਵਾ ਜਿਹੜੀ ਉਹ ਪ੍ਰਵਾਨ ਹੋਈ ਹੈ। ਮਹਾਰਾਜ ਕਹਿ ਧੀਆਂ ਬੜੀਆਂ ਪਿਆਰੀਆਂ ਹੁੰਦੀਆਂ ਹਨ, ਜਦੋਂ ਅਨੰਤ ਕਾਰਜ ਹੋਏ ਆ ਉਸ ਵੇਲੇ ਸਤਿਗੁਰੂ ਨੇ ਪੁੱਛਿਆ ਸੀ ਭਾਈ ਜੇਠਾ ਜੀ ਤੁਹਾਨੂੰ ਕੀ ਦੇਈਏ ਦਾਜ ਵਿੱਚ, ਤੇ ਭਾਈ ਜੇਠਾ ਜੀ ਕਹਿਣ ਲੱਗੇ ਹਮ ਕੀ ਦੇ ਕਿਰਮ ਸਤਿਗੁਰੂ ਸਰਨਾਏ ਕਰ ਦਇਆ ਨਾਮ ਪ੍ਰਗਾਸ। ਤੇ ਹੁਣ ਵੇਖੋ ਆਪਣੇ ਧੀ ਨੂੰ ਦਾਜ ਦੇਣ ਲੱਗੇ ਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਜਿਹੜਾ ਕੋਈ ਹੋਰ ਦੁਨੀਆਂ ਦਾ ਬੰਦਾ ਪੀਰ ਪੈਗੰਬਰ ਔਲੀਆ ਦੇ ਨਹੀਂ ਸਕਿਆ। ਮਹਾਰਾਜ ਕਹਿਣ ਲੱਗੇ ਧੀਏ ਭਾਨੀਏ ਇਹ ਨੱਥ ਆ ਜਿਹੜੇ ਸੁਹਾਗ ਦੇ ਨੱਥਾਂ ਤੋਂ ਕਾਲਾ।
ਤੇ ਸਤਿਗੁਰੂ ਨੇ ਆਪਦੇ ਰਹਿੰਦੀ ਉਮਰ 6 ਸਾਲ 11 ਮਹੀਨੇ ਤੇ 20 ਦਿਨ ਦੀ ਰਹਿੰਦੀ ਉਮਰ ਭਾਈ ਜੇਠਾ ਜੀ ਦੇ ਨਾਂ ਲਾ ਕੇ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਬਣਾ ਦਿੱਤਾ। ਬਸ ਸਾਰੀ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸੰਗਤਾਂ ਮਨਾ ਰਹੀਆਂ ਵਧਾਈਆਂ ਹੋਣ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਕਵਿਤਾ ਸੁਣਨ ਲੱਗੇ ਹਾਂ। ਧੰਨ ਗੁਰੂ ਰਾਮਦਾਸ, ਧੰਨ ਤੁਹਾਡੇ ਲੀਲਾ ਲਿਆ ਰਹੇ ਆ।

ਧੰਨ ਗੁਰੂ ਰਾਮਦਾਸ ਧੰਨ ਥੋਡੀ ਲੀਲਾ ਯਾਰੀਆ ਥੋਡੀ ਲੀਲਾ ਦਾਣਾ ਅੰਤ ਕਿਸੇ ਵੀ ਪਾਇਆ ਥੋਡੀ ਲੀਲਾ ਦਾਣਾ ਅੰਤ ਕਿਸੇ ਵੀ ਪਾਇਆ ਮਾਤਾ ਦਇਆ ਕੌਰ ਦੀ ਪੁੱਤ ਨੂੰ ਭਾਗ ਲਗਾਇਆ ਮਾਤਾ ਦਇਆ

मंडी छोटी थी माता ब्यास और भी उखनु पंपार लगाया।

ਕੁੜੀਆਂ ਨੂੰ ਸਿਰ ਤੇ ਚੁੱਕੇ ਸਤਿਗੁਰ ਜੀ ਮਨ ਤੁਸੀਂ ਕਿਰਤ ਕਰਨ ਦਾ ਸਾਡੇ ਤਾਈਂ ਸਿਖਾਇਆ ਮਨ ਤੁਸੀਂ ਕਿਰਤ ਕਰ

0: ਵੱਧ ਸਿੱਖਿਤ ਕਰਨ ਦਾ ਸਾਡੇ ਤਾਈਂ ਸਿਖਾਇਆ ਵੱਧ ਸਿੱਖਿਤ ਕਰਨ ਦਾ ਸਾਡੇ ਤਾਈਂ ਸਿਖਾਇਆ
1: ਸਾਨੂੰ ਰੱਤਾ ਅੰਮ੍ਰਿਤ ਵਿੱਚ ਸੰਸਾਰ ਤੇ ਅੰਮ੍ਰਿਤ ਸਾਜੂ ਜੀ ਅੰਮ੍ਰਿਤ ਸਾਨੂੰ ਰੱਤਾ ਅੰਮ

ਅਮਰਤ ਵਿੱਚ ਸਾਨ ਤਾਰ ਦੇ ਅਮਰਤ ਸਾਨੂੰ ਰਾਇਤਾ ਅਮਰਤ ਵਿੱਚ ਸਾਨ ਤਾਰ ਦੇ ਪਹਿਲਾਂ ਤਾਂ ਤੂੰ ਪਈ ਤੇਰੀ ਥਲੇ ਲਾਇਆ ਪਹਿਲਾਂ ਤੱਕ ਦੁੱਖ ਪਈ।

ਸਾਹਿਬ ਵੱਲੋਂ ਹੁਕਮ ਹੋਇਆ ਵੀ ਅੱਜ ਸੰਤਾਂ ਦੇ ਬਰਸੀ ਆ ਜਿਹੜੇ ਦੋ ਮਹਾਂਪੁਰਖਾਂ ਦੀ ਮਨਾਈਆਂ ਜਾ ਰਹੀਆਂ ਹਨ ਤੇ ਇੱਕ ਸੰਤਾਂ ਦੇ ਵਾਰ ਆ ਜਿਹੜੇ ਉਹ ਲਾਈ ਜਾਵੇ ਔਰ ਇੱਕ ਸਾਧੂ ਸੰਤ ਮਹਾਤਮਾ ਧਰਮ ਦਾ ਥੰਮ ਹੁੰਦੇ ਆ ਜਿਹੜੇ ਚੰਗੇ ਸਾਧੂ ਹੁੰਦੇ ਹਨ ਸੰਤਾਂ ਦੀ ਗੱਲ ਕਰਨ ਲੱਗੇ ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਆਪਾਂ ਉਹਨਾਂ ਦੀ ਗੱਲ ਕਰਨ ਲੱਗੇ ਹਾਂ ਕਹਿੰਦੇ ਇੱਕ ਵਾਰੀ ਪ੍ਰਧਾਨ ਮੰਤਰੀ ਇੰਡੀਆ ਦੇ ਦਸਾਏ ਕਹਿਣ ਲੱਗਿਆ ਵੇਖੋ ਜੀ ਜਿਹੜੀ ਡੋਰ ਲੱਗੀ ਵੀ ਆ ਨਾ ਹਰਿਮੰਦਰ ਸਾਹਿਬ ਦੇ ਜੋੜੀ ਦਰਸ਼ਨੀ ਜੋੜੇ ਨੂੰ ਉਹ ਸੋਮਨਾਥ ਦੇ ਮੰਦਰ ਦੇ ਉਹ ਡੋਰ ਹੈ ਉਹ ਤਖਤੇ ਹੈ ਤੇ ਉਹ ਆਪਾਂ ਨੂੰ ਵਾਪਸ ਲਿਆਉਣੇ ਚਾਹੀਦੇ ਹੈ ਤੇ ਸੰਤ ਜਰਨੈਲ ਸਿੰਘ ਨੇ ਆਖਿਆ ਦਸਾਈ ਸਾਹਿਬ ਤੂੰ ਆਈ ਫਿਰ ਨਾਲ ਲੈਣ ਵਾਸਤੇ ਉਹ ਜਿਹੜੇ ਬੂਹੇ ਤਖਤੇ ਹੈ ਨਾ ਦੋਰਾ ਲਾਉਣ ਵਾਸਤੇ ਨਾਲ ਆਈ ਤੂੰ ਮਹਾਰਾਜਾ ਸ਼ੇਰ ਸਿੰਘ ਨੇ ਜਦੋਂ ਕਾਬਲ ਫਤਿਹ ਕੀਤਾ ਨਾ ਉਸ ਵੇਲੇ ਉਹਨੇ ਵੇਖਿਆ ਵੀ ਆਹ ਵੱਡੇ ਵੱਡੇ ਬੂਹਾ ਜਿਹੜਾ ਤਖਤੇ ਹੈ ਡੋਰਾ ਹਨ ਇਹ ਕਿਹਦੀਆਂ ਕਹਿੰਦੇ ਜੀ ਸੋਮਨਾਥ ਦੇ ਮੰਦਰ ਦੀਆਂ ਅਬਦਾਲੀ ਨੇ ਹੋਲਾ ਕਰਕੇ ਕਹਿੰਦੇ ਇਹ ਸੋਮਨਾਥ ਦੇ ਮੰਦਰ ਦੇ ਚਾਂਦੀ ਦੇ ਤਖਤੇ ਆ ਜਿਹੜੇ ਉਹ ਲਾ ਲੈਂਦੇ ਆ ਲਾ ਕੇ ਇੱਥੇ ਕਾਬਲ ਲੈ ਗਏ ਸੀਗੇ ਤੇ ਮਹਾਰਾਜ ਸ਼ੇਰ ਸਿੰਘ ਕਹਿਣ ਲੱਗੇ ਵੀ ਇਹਨਾਂ ਨੂੰ ਇਉਂ ਕਰੋ ਇੱਥੋਂ ਚੁੱਕੋ ਤੇ ਹਰਿਮੰਦਰ ਸਾਹਿਬ ਦੇ ਜਿਹੜੇ ਦਰਸ਼ਨੀ ਜਿਹੜੀ ਆ ਨਾ ਉੱਥੇ ਚੱਲ ਕੇ ਲਾ ਦਿਓ ਇਹ ਚਾਂਦੀ ਦੇ ਤਖਤੇ ਆ ਹਰਿਮੰਦਰ ਸਾਹਿਬ ਦੇ ਡਿਉੜੀ ਨੂੰ ਲੱਗੇ ਹੋਏ ਹੈ ਤੇ ਦਸਾਈ ਕਹਿਣ ਲੱਗਿਆ ਵੀ ਇਹ ਸਾਨੂੰ ਵਾਪਸ ਲਿਆਉਣੇ ਚਾਹੀਦੇ ਆ ਸਾਡੇ ਸੋਮਨਾਥ ਦੇ ਮੰਦਰ ਦੇ ਤਖਤੇ ਹੈ ਤੇ ਸੰਤ ਜਰਨੈਲ ਸਿੰਘ ਕਹਿਣ ਲੱਗੇ ਓ ਕਰੇ ਵੀ ਤੂੰ ਨਾਲ ਆਈ ਜੇ ਮੱਥੇ ਰੰਗੜਾਂ ਨੂੰ ਸਿਰ ਤੋਂ ਬਿਨਾਂ ਨਾ ਜਾਵੇ ਇੱਥੋਂ ਤੇ ਫਿਰ ਵੇਖੇ ਸੰਤ ਜਰਨੈਲ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਆਓ ਆਪਾਂ ਇੱਕ ਸੰਤ ਦੀ ਗੱਲ ਕਰਨ ਲੱਗੇ ਹਾਂ ਸਾਨੂੰ ਹੁਕਮ ਹੋਇਆ ਵੀ ਸੰਤਾਂ ਦੀ ਗੱਲ ਕਰਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰੂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਦੋਂ ਸਿੰਘ ਸੱਜ ਗਿਆ ਨਾ ਤੇ ਮਹਾਰਾਜ ਪਹਿਲਾਂ ਨਾਂ ਸੀ ਇਹਦਾ ਮਾਧੋ ਦਾਸ ਬਰਾਗੀ ਕਹਿੰਦਾ ਸੀ ਮੇਰੇ ਵਿੱਚ ਬੜੀਆਂ ਸ਼ਕਤੀਆਂ ਮਹਾਰਾਜ ਕਹਿੰਦੇ ਕਿਹੜੀਆਂ ਸ਼ਕਤੀਆਂ ਤੇਰੇ ਕੋਲ ਆ ਤੈਨੂੰ ਸਿੰਘ ਸਜਾਈਏ ਕਿਹੜੇ ਪਾਸੇ ਲੱਗਿਆ ਫਿਰਦਾ ਮਹਾਰਾਜ ਨੇ ਸਿੰਘ ਸਜਾ ਕੇ ਇਸ ਨੂੰ ਕਿਰਪਾਨ ਬਖਸ਼ ਦਿੱਤੀ ਤੇ ਕਿਰਪਾਨ ਸਿੰਘਾਂ ਨੇ ਖੋਲੇ ਕਹਿੰਦੇ ਕੱਲ ਆਇਆ ਸੰਤ ਅੱਜ ਮਹਾਰਾਜ ਨੇ ਇਹਨੂੰ ਕਿਰਪਾਨ ਬਖਸ਼ ਦਿੱਤੇ ਹੈ ਤੇ ਫਿਰ ਮਹਾਰਾਜ ਨੇ ਪੰਜ ਤੀਰ ਬਖਸ਼ੇ ਨੇ ਇਸ ਨੂੰ ਕਹਿਣ ਲੱਗੇ ਲੈ ਇਹਦਾ ਨਾਂ ਬੰਦਾ ਮਹਾਰਾਜ ਦੇ ਚਰਨਾਂ ਦੇ ਜੋ ਢਹਿ ਪਿਆ ਨਾ ਇਹ ਮਹਾਰਾਜ ਕਹਿੰਦੇ ਕੀ ਨਾਂ ਹੈ ਕਹਿੰਦਾ ਜੀ ਆਪਦਾ ਬੰਦਾ ਹੀ ਹੂੰ ਮਹਾਰਾਜ ਨੇ ਇਹਦਾ ਨਾਂ ਹੀ ਫਿਰ ਬੰਦਾ ਸਿੰਘ ਰੱਖ ਦਿੱਤਾ ਮਹਾਰਾਜ ਨੇ ਪੰਜ ਤੀਰ ਦੇ ਦਿੱਤੇ ਹੁਣ ਪਹਿਲੇ ਦਿਨ ਜਦੋਂ ਇਹਨੇ ਅੰਮ੍ਰਿਤ ਛਕਿਆ ਨਾ ਦੂਜੇ ਦਿਨ ਬਾਗ ਵਿੱਚ ਬੈਠਾ ਕੁਝ ਲਿਖੀ ਜਾਵੇ ਸਿੰਘਾਂ ਨੇ ਆ ਕੇ ਮਹਾਰਾਜ ਕੋਲੇ ਸ਼ਿਕਾਇਤ ਕਰਦੇ ਜਾਂ ਮਹਾਰਾਜ ਜਿਹੜੇ ਸੰਤ ਨੂੰ ਕੱਲ ਅੰਮ੍ਰਿਤ ਛਕਾਇਆ ਉਹ ਤਾਂ ਕੋਈ ਸੀ ਆਈ ਡੀ ਵਾਲਾ ਬੰਦਾ ਉਹ ਵੇਖੋ ਕੀ ਲਿਖੀ ਜਾਂਦਾ ਮਹਾਰਾਜ ਨੇ ਕੋਲੇ ਬੁਲਾਇਆ ਜਾਂ ਬੰਦਾ ਸਿੰਘ ਕੀ ਲਿਖੀ ਜਾਂਦਾ ਕਹਿੰਦਾ ਸਤਿਗੁਰੂ ਮੈਂ ਤਾਂ ਉਹਨਾਂ ਸ਼ਹਿਰਾਂ ਦੇ ਨਾਂ ਲਿਖੀ ਜਾਂਦਾ ਸਿੰਘਾਂ ਪਾਸੋਂ ਕਿ ਉਹ ਕਿਹੜਾ ਸਰਹੰਦ ਸ਼ਹਿਰ ਹੈ ਜਿੱਥੇ ਛੋਟੇ ਛੋਟੇ ਸਾਹਿਬਜ਼ਾਦੇ ਨੀਆਂ ਵਿਚਣੇ ਗਏ ਉਹ ਕਿਹੜਾ ਚਮਕੌਰ ਹੈ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕੀਤੀ ਉਹ ਕਿਹੜਾ ਦਿੱਲੀ ਸ਼ਹਿਰ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਮੈਂ ਤਾਂ ਉਹਨਾਂ ਸ਼ਹਿਰਾਂ ਦੇ ਸੱਚੇ ਪਾਤਸ਼ਾਹ ਨਾਂ ਲਿਖੇ ਜਾਂਦਾ ਮਹਾਰਾਜ ਨੇ ਮਿਹਰ ਦਾ ਥਾਪੜਾ ਲਾਇਆ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਅਰਦਾਸ ਕਰਕੇ ਚੜ੍ਹਾਈ ਕਰਨ ਲੱਗੇ ਹੈ ਤੇ ਸਿੰਘ ਵਾਰ ਗਾਉਣ ਲੱਗੇ ਹੈ ਜਿਹੜੀਆਂ ਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਨੂੰ ਕਿਹਾ ਸੀ ਢਾਡੀਓ ਹੁਣ ਤੁਹਾਡੀਆਂ ਢੱਡਾਂ ਵਿੱਚੋਂ ਟੁਲਕਾਰਾਂ ਨਾ ਨਿਕਲ ਲਲਕਾਰਾਂ ਨਿਕਲ
ਉਸ ਵੇਲੇ ਆਖਿਆ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤੇ ਗਏ ਸਨ, ਉਸ ਵੇਲੇ ਕਿਹਾ ਸੀਗਾ ਤੁਹਾਡੀਆਂ ਢੱਡਾਂ ਚੋਂ ਟੁਣਕਾਰਾ ਨਾ ਲਿਕਣ ਲਲਕਾਰਾ ਲਿਕਣ। ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਮੇਰੇ ਦਾ ਥਾਪੜਾ ਲਾਇਆ, ਹੁਣ ਜ਼ੁਲਮ ਨੂੰ ਮਿਟਾਉਣ ਵਾਸਤੇ ਮੰਦਾ ਸਿੰਘ ਚੜਾਈ ਕਰਨ ਲੱਗੇ ਆ। ਸਿੰਘ ਦੀ ਅਰਦਾਸ ਸੁਣੋ, ਸਿੰਘ ਨੂੰ ਅਰਦਾਸ ਕਿਹੋ ਜਿਹੀ ਕਰਨੀ ਚਾਹੀਦੀ ਹੈ? ਸਿੰਘ ਨੂੰ ਅਰਦਾਸ, ਹੁਣ ਆਪਾਂ ਸਿੰਘ ਸਾਹਿਬ ਅਰਦਾਸ ਕਰਦੇ ਹੋਏ ਨਾ ਇੱਥੇ ਆਪਣੇ ਇਹ ਸਿੰਘ ਸਾਹਿਬ ਇੱਥੇ ਅਰਦਾਸ ਕਰਦੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬੁੱਧ ਦਾਨ, ਵਿਵੇਕ

ਕੁਰਸੀ ਦਾਨ ਕੇਸ ਕੁਰਸੀ ਦਾਨ ਕੋਠੀ ਦਾਨ ਕਾਰ ਦਾਨ ਅਤੇ ਚੇਅਰਮੈਨੇ ਦਾਨ ਵਜ਼ੀਰੀ ਦਾਨ ਚੀਫ ਮਨਿਸਟਰੀ ਦਾਨ ਚੰਡੀਗੜ੍ਹ ਦੇ ਗੁਸਲਖਾਨਿਆਂ ਦੇ ਇਸ਼ਨਾਨ ਇਹ ਨਾ ਜਾਣ ਹੋਰ ਦਾਸਾਂ ਨਹੀਂ ਪੂਰੀਆਂ ਹੁੰਦੀਆਂ। ਬਾਬਾ ਬੰਦਾ ਸਿੰਘ ਬਹਾਦਰ ਅਰਦਾਸ ਕਰਨ ਲੱਗੇ ਆ ਕਹਿਣ ਲੱਗਿਆ ਹੇ ਦੁਸ਼ਟਮਨ ਪੰਥ ਦੇ ਵਾਲੀ ਹੇ ਆਕਾਰ ਪੁਰਖ ਤੇਰਾ ਖਾਲਸਾ ਛੋਟੇ ਛੋਟੇ ਬੱਚਿਆਂ ਦਾ ਬਦਲਾ ਲੈਣ ਵਾਸਤੇ ਸਰਹੰਦ ਤੇ ਚੜ੍ਹਾਈ ਕਰਨ ਲੱਗੇ ਆ ਅੰਗ ਸੰਗ ਸਹਾਈ ਹੋਣਾ ਲਾਜ ਰੱਖਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਇਹਦਾ ਫੁਰਤੀਲਾ ਜਿਸਮ ਚੌੜਾ ਮੱਥਾ ਛੋਹੇ ਅੰਗ ਤੇ ਕੇ ਪਾਤਸ਼ਾਹ ਮੱਥਾ ਹੋਇਆ ਘੋੜੇ ਤੇ ਸਵਾਰ ਇਹਨੇ ਛੱਡੇ ਜਿਕਾਰੇ ਮਜਾਏ ਨਜ਼ਾਰੇ ਆਕਾਸ਼ ਪੂਜਿਓ ਨਾਰਾ ਮਾਰਿਆ ਰੌਣ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਲੋਏ ਬੰਦਾ ਸਿੰਘ ਬਹਾਦਰ ਰੇਗਸਤਾਨਾਂ ਨੂੰ ਮਿਟਦਾ ਜੰਗਲਾਂ ਨੂੰ ਲਤਾੜਦਾ ਜਾਲਵਾਂ ਨੂੰ ਸੋਧਦਾ ਬਾਂਦਰ ਨੂੰ ਮਾਰਦਾ ਪਹਾੜਾਂ ਤੇ ਚੜ੍ਹਦਾ ਤੇ ਉਤਰਦਾ ਸਰਹੰਦ ਦੀ ਧਰਤੀ ਕਹੇ ਕਿਉਂ ਪਹੁੰਚਿਆ।

ਜਦ ਬੰਦਾ ਸਿੰਘ ਸਿਮੇਸ਼ ਦਾ ਮਹਾਂਮੰਤਰ ਪੜਿਆ, ਉਹਨੇ ਵਿਰਸੇ ਲਈ ਬਹਾਦਰੀ ਪੰਜਾਬੇ ਵੜਿਆ, ਉਹਨੇ ਆਮ ਸਧੌਰਾ ਮਾਰਿਆ, ਬਨਫਨੀਆਂ ਲੜਿਆ, ਉਹਨੇ ਸੋਧਿਆ ਸੱਚੇ ਨੰਦ ਨੂੰ ਝੂਠੇ ਨਾਲ ਲੜਿਆ, ਉਹ ਆਇਆ ਸਿੰਘ ਨਦੇੜ ਤੋਂ ਲੋਹੇ ਵਿੱਚ ਮਰਿਆ, ਉਹਦੇ ਸਾਹਮਣੇ ਆਇਆ ਸੂਰਮਾ ਅੜਿਆ ਸੋ ਚੜਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਧੂ ਸੰਤ ਪਹਿਲਾਂ ਕਹਿੰਦਾ ਮੇਰੇ ਬਹਾਦਰ ਕਰਮ ਮੈਂ ਬਸ

ਕਿ ਜਟਾਂ ਵਾਲੇ ਜਿਹੜੇ ਪਿੰਡ ਵਿੱਚ ਰਾਤ ਕੱਟ ਜਾਂਦੇ ਨਾ, ਦਸਾਂ ਬਾਰਾਂ ਮੁੰਡਿਆਂ ਨੂੰ ਉਹ ਚਿਲਮਾ ਪੀਣ ਲਾ ਜਾਂਦੇ, ਇਹੋ ਜਿਹੇ ਸੰਤ ਹੁੰਦੇ ਸੀਗੇ। ਸੰਤ ਬਾਬਾ ਗੁਰਬਚਨ ਸਿੰਘ ਖਾ, ਆਹ ਪਿੰਡਾਂ ਵਾਲੀਆਂ ਟਕਸਾਲਾਂ ਜਿਹੜੀਆਂ ਫਿਰ ਕਾਇਮ ਹੋਈਆਂ ਨਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਹਿੰਦੇ ਸਾਬੋ ਕੀ ਤਲਵੰਡੀ ਵਿੱਚ 48 ਸਿੰਘਾਂ ਨੂੰ, ਕਹਿੰਦੇ 48 ਸਿੰਘਾਂ ਨੂੰ ਸਤਿਗੁਰੂ ਨੇ ਅਰਥਾਂ ਸਮੇਤ ਬਾਣੀ ਆ ਜਿਹੜੀ ਪੜ੍ਹਾਈ ਸੀ, ਅਤੇ ਫਿਰ ਇਹਨਾਂ ਵਿੱਚੋਂ ਟਕਸਾਲਾਂ ਜਿਹੜੀਆਂ ਬਣੀਆਂ ਹਨ, ਗਲੀ ਸੱਤੋ ਵਾਲੀ, ਅੰਮ੍ਰਿਤਸਰ ਗੋਦਰ ਵਾਲੇ ਅਤੇ ਪਿੰਡਰਾਂ ਵਾਲੇ ਟਕਸਾਲ, ਸਾਧੂ ਸੰਤਾਂ ਸਾਧਨਾ ਸੰਤਾਂ ਦੀਆਂ ਗੱਲਾਂ ਕਰਦੇ ਸੀ। 15 ਕੁ ਸਾਲ ਹੋ ਗਏ, ਫਾਜ਼ਿਲਕਾ ਦੇ ਕੋਲ ਇੱਕ ਪਿੰਡ ਹੈ ਅਤੇ ਉੱਥੇ ਅਸੀਂ ਗਏ ਅਤੇ ਇੱਕ ਸੱਜਣ ਕਹਿਣ ਲੱਗਿਆ, ਵੇਖੋ ਜੀ ਸਾਡੇ ਪਿੰਡ ਸੰਤ ਆਏ ਆ ਨਾ, ਉਹ ਤਾਂ ਬਸ ਸੰਤ ਦਾ ਸੰਤ ਹੀ ਹੈ। ਮੈਂ ਕੀ ਸਬਤਾ, ਕਹਿੰਦਾ ਮਹੀਨਾ ਹੋ ਗਿਆ ਪਿੱਪਲ ਤੇ ਚੜਿਆ ਗਿਆ, ਉਤਰਨ ਦਾ ਨਾਂ ਹੀ ਨਹੀਂ ਲੈਂਦਾ ਗਾ। ਮੈਂ ਕਿਹਾ ਸੰਤ ਆ ਕੇ ਕੋੜ ਕਿਰ ਲੈ, ਇਹ ਸੰਤ ਕਾਹਦੇ ਹੈ, ਜਿਸ ਨੇ ਕੋਈ ਸਵਾਰਿਆ ਨਾ, ਕਿਸੇ ਧਰਮ ਵਾਲੇ ਪਾਸੇ ਕਿਸੇ ਬੱਚੇ ਨੂੰ ਲਾਇਆ ਨਾ, ਕਿਸੇ ਦੀ ਸ਼ਰਾਬ ਨਾ ਛਡਾਈ। ਤਾਂ ਜਿਹੜਾ ਬੰਦਾ ਸ਼ਰਾਬ ਛੱਡ ਦੇਵੇ ਨਾ ਸ਼ਰਾਬ, ਤੇ ਸਮਝ ਲਓ ਉਹਦੇ ਘਰੋਂ ਭੂਤ ਪ੍ਰੇਤ ਸਾਰੇ ਨਿਕਲ ਜਾਂਦੇ ਹੈ, ਤੇ ਭੂਤ ਪ੍ਰੇਤ ਸਾਰੇ ਨਿਕਲ ਜਾਂਦੇ ਹੈ। ਆਓ ਆਪਾਂ ਢਾਡੀ ਸਿੰਘ ਆਪਾਂ ਸੁਣੇ, ਬਾਬਾ ਬੰਦਾ ਸਿੰਘ ਬਹਾਦਰ, ਛੋਟੇ ਜਥੇਦਾਰ ਸਨ ਬਾਬਾ ਬਲੋਦ ਸਿੰਘ, ਉਹਨਾਂ ਨੂੰ ਕਹਿਣ ਲੱਗਿਆ, ਬਾਬਾ ਜੀ ਇੱਕ ਚਿੱਠੀ ਲਿਖਦੇ ਹੋ ਸਰਹੰਦ ਦੇ ਗਵਰਨਰ ਨੂੰ, ਵੀ ਉਹ ਨਾ ਕਹਿੰਦੇ ਮੇਰੇ ਸੁੱਤਿਆਂ ਪਿਆ ਤੇ ਹਮਲਾ ਆ ਗਿਆ, ਉਹਨੂੰ ਜਗਾ ਦੇਣਾ ਚਾਹੀਦਾ। ਤਾਂ ਬਾਬਾ ਬਨੋਦ ਸਿੰਘ ਜੀ ਚਿੱਠੀ ਦੇ ਅੱਖਰ ਆ ਜਿਹੜੇ ਪਾ ਰਹੇ ਹਨ, ਬਾਬਾ ਬੰਦਾ ਸਿੰਘ ਬਹਾਦਰ ਚਿੱਠੀ ਦੇ ਅੱਖਰ ਲਿਖਾ ਰਹੇ ਹਨ। ਤਾਂ ਜਿਹੜੇ ਪਹਿਲਾਂ ਵਾਰ ਅਸੀਂ ਗਾਈ ਹੈ ਇਹ ਪੁਰਾਣੀ ਵਾਰ ਦੁੱਲੇ ਦੀ ਵਾਰ, ਤੇ ਹੁਣ ਜਿਹੜੀ ਵਾਰ ਤੁਹਾਡੇ ਸਿੰਘ ਆ ਰਹੇ ਹੈ ਇਸ ਨੂੰ ਨਿਰਜੇ ਦੀ ਵਾਰ ਕਹਿੰਦੇ ਹੈ। ਆ ਢਿੱਲੀਆਂ ਜਿਹੀਆਂ ਤਰਜਾਂ ਨਾ ਜਿਹੜੀਆਂ, ਇਹ ਨਹੀਂ ਸਾਨੂੰ ਗਾਉਣੀਆਂ ਆਉਂਦੀਆਂ, ਵੀ ਇੱਕ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਮੈਂ ਕਿਹਾ ਦਿਲ ਸੀ ਕਿ ਚੌਲਾਂ ਦੀ ਬੋਰੀ ਸੀ, ਸੀ ਗਿਣਦੇ ਤੁਰੇ ਗਏ। ਆਹ ਵੇਖੋ ਸਿੰਘ ਵਾਰ ਗਾਉਣ ਲੱਗੇ, ਇਹ ਵਾਰ ਹੀ ਹੈ, ਮਿਰਜੇ ਦੀ ਵਾਰ ਇਸ ਨੂੰ ਕਹਿੰਦੇ ਹੈ। ਆਹ ਬਾਬਾ ਬੰਦਾ ਸਿੰਘ ਬਹਾਦਰ ਚਿੱਠੀ ਦੇ ਅੱਖਰ ਲਿਖਾ ਰਿਹਾ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਪੁਰਾਣੇ ਬਜ਼ੁਰਗ ਹੈ ਇਹ ਸਾਰੇ ਜਾਣਦੇ ਆ, ਇੰਡੀਆ ਵਿੱਚ ਇਹ ਗੱਲ ਮਸ਼ਹੂਰ ਹੈ ਵੀ ਵਾਰ ਆ ਜਿਹੜੀ ਸ਼ੌਂਕੀ ਹੋਰੀ ਗਾਉਂਦੇ ਹੁੰਦੇ ਸੀਗੇ, ਵਾਰਾਂ ਵਾਰ ਕਹਿੰਦੇ ਉਹ ਤੁਹਾਡੀ ਗਾਉਂਦੇ ਹਨ ਜਿਨ੍ਹਾਂ ਨੇ ਮਾਂ ਦਾ ਦੁੱਧ ਆ ਜਿਹੜਾ ਉਹ 3 ਸਾਲ ਚੁੰਘਿਆ ਹੋਵੇ। ਇਹ ਖਾਨ ਮਸ਼ਹੂਰ ਸੀ ਕਿਉਂਕਿ ਇਹ ਵਾਰਾਂ ਜਿਹੜੀਆਂ ਬੜੇ ਜੋਸ਼ ਨਾਲ ਵਾਰਾਂ ਤੁਹਾਡੇ ਸਿੰਘ ਗਾਉਂਦੇ ਆ ਤੇ ਰੱਸਾ ਖਿੱਚਣ ਵਾਲਿਆਂ ਵਾਂਗੂ ਜ਼ੋਰ ਲੱਗਦਾ ਹੈ ਇਸਦੇ ਉੱਤੇ। ਆਓ ਤੁਹਾਡੀ ਸਿੰਘ ਮਿਰਜੇ ਦੀ ਵਾਰ ਆ ਜਿਹੜੀ ਇਹ ਪੜ ਰਹੇ ਆ, ਸੁਣੋ।

ਇਹ ਗੱਲ ਮੈਂ ਤਾਂ ਆਖੀ ਹੈ, ਇੱਧਰ ਮੇਰੇ ਛੋਟੇ ਵੀਰ ਚਮਕੌਰ ਸਿੰਘ ਢਾਡੇ ਸੇਖੋ ਸਾਹਿਬ ਬੈਠੇ ਹਨ, ਸੰਗੀ ਮਾਸਟਰ। ਇਹ ਵਾਰਾਂ ਜਿਹੜੀਆਂ ਬਹੁਤ ਲਾਉਂਦੇ ਹੁੰਦੇ ਸੀ, ਤੇ ਹੁਣ ਤਾਂ ਤਰਜਾਂ ਫਰਜਾਂ ਦੀਆਂ ਜਿਹੜੀਆਂ ਚੱਲੀਆਂ ਵਾਲੀਆਂ ਉਹ ਸਾਨੂੰ ਚੰਗੀਆਂ ਨਹੀਂ ਲੱਗਦੀਆਂ। ਆਹ ਆਪਾਂ ਢਾਡੀ ਸਿੰਘਾਂ ਪਾਸੋਂ ਪੁਰਾਣਾ ਰਾਗ, ਢਾਡੀਆਂ ਵਾਲਾ ਰਾਗ ਆ ਜਿਹੜਾ ਸੁਣ ਰਹੇ ਹਾਂ, ਸੁਣੋ।

0: ਸਮਾਂ ਜਿਹੜਾ ਉਹ ਹੋ ਰਿਹਾ। ਸਭ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਢਾਡੀ ਸਿਆਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਰੋਂ ਘਰੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਪਿਆਰ ਨਾਲ ਫਤਿਹ ਕਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਪੂਰਾ ਪ੍ਰਭਿਆ ਦਾ ਦਿਆ ਪੂਰਾ ਜਾਖਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪਰਮ ਸਤਿਕਾਰ ਜੋ ਸਤਿਗੁਰਾਂ ਦੇ ਸਜੀ ਨਵਾਜ ਕੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਤਿਆਰ ਵਿੱਚ ਬੈਠੋ ਸਾਰਾ ਹਾਲ ਜਿਹੜਾ ਹੈ ਉਹ ਭਰਿਆ ਹੋਇਆ ਜਿਹੜੀ ਸੰਗਤ ਲੇਟ ਆ ਰਹੀ ਹੈ ਬਾਹਰਲੇ ਪਾਸੇ ਪ੍ਰਬੰਧਕਾਂ ਨੇ ਸਾਰਾ ਇੰਤਜ਼ਾਮ ਕੀਤਾ ਹੈ ਉੱਥੇ ਆਵਾਜ਼ ਵੀ ਜਾਂਦੀ ਹੈ ਅਤੇ ਸਕਰੀਨ ਵੀ ਲੱਗੀ ਹੋਈ ਹੈ ਆਪ ਜੀ ਬੜੇ ਪਿਆਰ ਵਿੱਚ ਉੱਥੇ ਵੀ ਬੈਠ ਕੇ ਆਨੰਦ ਮਾਣ ਸਕਦੇ ਹੋ ਉਹ ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ ਬਾਰਿਸ਼ ਪੈਂਦੀ ਹੈ ਹਰ ਜਗ੍ਹਾ ਪੈਂਦੀ ਹੈ ਬਿਨਾਂ ਦੱਸਿਆਂ ਪੈਂਦੀ ਜਦੋਂ ਮੀਂਹ ਪੈਂਦਾ ਬਿਨਾਂ ਦੱਸਿਆਂ ਪੈਂਦਾ ਜਦੋਂ ਪੈਂਦਾ ਫਿਰ ਤੂੜੀਆਂ ਤੇ ਵੀ ਪੈਂਦਾ ਖੁਸ਼ਰਨਾ ਜਿੱਥੇ ਰਾਜੇ ਦੀਆਂ ਮਹਿਲਾਂ ਤੇ ਪੈਂਦਾ ਉੱਥੇ ਗਰੀਬ ਦੀ ਛੱਪੜੀ ਤੇ ਵੀ ਪੈਂਦਾ ਹਰ ਜਗ੍ਹਾ ਪੈਂਦਾ ਤੇ ਜੇ ਕੋਈ ਬਰਤਨ ਆਕਾਸ਼ ਵੱਲ ਕਰਦਾ ਹੈਗਾ ਉਹ ਭਰ ਜਾਣਾ ਹੈ ਤੇ ਜਿਹਨੇ ਬਰਤਨ ਮੂਧਾ ਮਾਰ ਦਿੱਤਾ ਉਹ ਖਾਲੀ ਰਹਿ ਜਾਣਾ ਸਤਿਗੁਰ ਦੀ ਰਹਿਮਤ ਦਾ ਮੇਘ ਤੇ ਹਰ ਸਮੇਂ ਵਰਤ ਰਿਹਾ ਹੈ ਪਰ ਹੁਣ ਜੇ ਮਨ ਸਿੱਧੇ ਕਰ ਲਏ ਤੇ ਭਰ ਜਾਵਾਂਗੇ ਤੇ ਜੇ ਮਨ ਇਕਾਗਰ ਹੀ ਨਾ ਹੋਇਆ ਮਨ ਰੂਪੀ ਬਰਤਨ ਸਿੱਧਾ ਹੀ ਨਾ ਹੋਇਆ ਤੇ ਫਿਰ ਅਸੀਂ ਖਾਲੀ ਰਹਿ ਜਾਂਗੇ ਸੋ ਸਤਸੰਗ ਜੀ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਈਏ ਸਬੀਹਾ ਸਵੰਤੀ ਬੂੰਦ ਨੂੰ ਤਰਸਦਾ ਰਹਿੰਦਾ ਸਵੰਤੀ ਇੱਕ ਨਛੱਤਰ ਸਾਲ ਪਿੱਛੋਂ ਅੱਠਾਂ ਮਹੀਨਿਆਂ ਪਿੱਛੋਂ ਛਿਆਂ ਮਹੀਨਿਆਂ ਪਿੱਛੋਂ ਜਾ ਕੇ ਕਿਰਪਾ ਹੁੰਦੀ ਹੈ ਕਦੇ ਕਈ ਕਈ ਸਾਲ ਵੀ ਲੰਘ ਜਾਂਦੇ ਨੇ ਬਬੀਹਾ ਤਰਸਦਾ ਰਹਿੰਦਾ ਜਦੋਂ ਅੰਬਰ ਵਿੱਚੋਂ ਸਵੰਤੀ ਬੂੰਦ ਟਪਕਦੀ ਹੈ ਤੇ ਬਬੀਹੇ ਦੀ ਪਿਆਸ ਖਤਮ ਹੋ ਜਾਂਦੀ ਸਤਸੰਗ ਜੀ ਬਬੀਹਾ ਤ੍ਰਿਪਤ ਹੋ ਜਾਂਦਾ ਜੇ ਕੋਈ ਉਹਨੂੰ ਆਖੇ ਕਿ ਹੋਰ ਨਦੀਆਂ ਨਾਲੇ ਬੜੇ ਨੇ ਸਮੁੰਦਰ ਹੈ ਜੇ ਤੂੰ ਪਾਣੀ ਨੂੰ ਪੀਣਾ ਤੇ ਉੱਥੋਂ ਪੀ ਲੈ ਤੇ ਸਮੁੰਦਰ ਉਸ ਸਮੇਂ ਬਬੀਹਾ ਕਹਿੰਦਾ ਜੋ ਮਰਜ਼ੀ ਹੋ ਜਾਏ ਪਾਣੀ ਭਾਵੇਂ ਬੜਾ ਪਰ ਮੈਂ ਇਹਨਾਂ ਨਾਲ ਆਪਣੀ ਪਿਆਸ ਨਹੀਂ ਬੁਝਾ ਸਕਦਾ ਮੈਨੂੰ ਸਵੰਤੀ ਬੂੰਦ ਦੀ ਲੋੜ ਹੈ ਸਵੰਤੀ ਬੂੰਦ ਜੇ ਕੇਲੇ ਤੇ ਪੈ ਜਾਵੇ ਤੇ ਉਹਦੇ ਤੋਂ ਕਪੂਰ ਪੈਦਾ ਹੋ ਜਾਂਦਾ ਸਵੰਤੀ ਬੂੰਦ ਹਾਥੀ ਤੇ ਪੈ ਜਾਵੇ ਉਹਦੇ ਮੱਥੇ ਵਿੱਚ ਮੋਤੀ ਪੈਦਾ ਹੋ ਜਾਂਦਾ ਸਵੰਤੀ ਬੂੰਦ ਸਿਪ ਤੇ ਪੈ ਜਾਵੇ ਉਹਦੇ ਅੰਦਰ ਵੀ ਮੋਤੀ ਪੈਦਾ ਹੋ ਜਾਂਦਾ ਸਵੰਤੀ ਬੂੰਦ ਸੱਪ ਤੇ ਪੈ ਜਾਵੇ ਤੇ ਉਹਦੇ ਅੰਦਰ ਜਿਹੜੀ ਜ਼ਹਿਰ ਏ ਉਹਨੂੰ ਤੰਗ ਨਹੀਂ ਕਰਦੀ ਠੰਡ ਪੈ ਜਾਂਦੀ ਉਹਨੂੰ ਸਵੰਤੀ ਬੂੰਦ ਘਾਹ ਤੇ ਪੈ ਜਾਵੇ ਤੇ ਉਸ ਘਾਹ ਨੂੰ ਜੇ ਹਿਰਨ ਖਾ ਲਵੇ ਤੇ ਉਹਦੀ ਨਾਭੀ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਸਵੰਤੀ ਬੂੰਦ ਜੇ ਬੰਦੇ ਤੇ ਪੈ ਜਾਏ ਤੇ ਚੰਗੇ ਸੁਭਾਅ ਵਾਲਾ ਬਣ ਜਾਂਦਾ ਵੇਖੋ ਕਿੰਨਾ ਫਾਇਦਾ ਕਰਦੀ ਏ ਕਹਿੰਦੇ ਨੇ ਜੇ ਸਵੰਤੀ ਬੂੰਦ ਗਿੱਦੜ ਤੇ ਪੈ ਜੇ ਉਹ ਹਲਕ ਜਾਂਦਾ ਹੈ ਆਖੋ ਸਪਨਾ ਸਾਰਿਆਂ ਨੂੰ ਤੇ ਬੜਾ ਫਾਇਦਾ ਇਹਦਾ ਪਰ ਗਿੱਦੜ ਜਿਹੜਾ ਉਹਨੂੰ ਸਵੰਤੀ ਬੂੰਦ ਮਾਪ ਕੀ ਨਹੀਂ ਆਉਂਦੀ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਰਸ ਲੈਣ ਵਾਲੇ ਬੜੇ ਨੇ, ਇਹਦੇ ਬੜੇ ਫਾਇਦੇ ਨੇ। ਲੋਕ ਵੀ ਪ੍ਰਲੋਕ ਵੀ ਸੁਖੀ ਹੋ ਜਾਣਾ, ਸੁਹੇਲਾ ਹੋ ਜਾਣਾ। ਪਰ ਕਈ ਗਿੱਦੜ ਬਿਰਤੀ ਦੇ ਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮਾਫਕ ਨਹੀਂ ਆਉਂਦੀ। ਅਖੋ ਸਪਨਾ ਉਹ ਫਿਰ ਕੀ ਕਰਦੇ ਆ, ਉਹ ਪੂਰੇ ਦੇ ਗੁਣ ਗਾਉਣੇ ਛੱਡ ਕੇ ਫਿਰ ਅਧੂਰਿਆਂ ਦੇ ਪਿੱਛੇ ਤੁਰ ਪੈਂਦੇ ਆ। ਜੋ ਮੈਂ ਅਰਜ ਕੀਤੀ ਹੈ ਨਾ ਪਹਿਲਾਂ, ਪੂਰੇ ਕੇ ਗੁਣ ਗਾਓ, ਤੇ ਪੂਰੇ ਦੇ ਗੁਣ ਗਾਇਆ ਹੀ ਅਸੀਂ ਪੂਰੇ ਹੋ ਸਕਦੇ ਆ। ਦੁਨੀਆਂ ਦੀ ਹਰ ਚੀਜ਼ ਅਧੂਰੀ ਹੈ, ਗੁਰਮੁਖੋ ਸੰਸਾਰ ਦੀ ਹਰ ਚੀਜ਼ ਵਿਛੋੜੇ ਤੇ ਖੜੀ। ਕੋਈ ਚੀਜ਼ ਦੁਨੀਆਂ ਦੀ ਲੈ ਲਓ, ਆ ਇੰਗਲੈਂਡ ਦੇਸ਼ ਹੈ, ਆਪਣਾ ਦੇਸ਼ ਛੱਡ ਕੇ ਇੱਥੇ ਆਇਆ, ਇੱਕ ਦਿਨ ਇਹਨੂੰ ਵੀ ਛੱਡ ਜਾਣਾ। ਇਹ ਆਪਣਾ ਨਹੀਂ ਬਣਨਾ ਗੁਰਮੁਖੋ, ਕੱਚੇ ਘਰ ਛੱਡ ਕੇ, ਚਲੋ ਸੋਹਣੇ ਵੀ ਘਰ ਇੰਡੀਆ ਚ ਬਣੇ ਸੀ ਉਹ ਛੱਡ ਕੇ ਆਏ ਆ, ਤੇ ਜਿਹੜੇ ਆਹ ਬਣਾਏ ਨੇ ਨਾ ਇਹ ਵੀ ਛੱਡ ਜਾਣੇ ਨੇ, ਇਹ ਵਿਛੋੜੇ ਤੇ ਖੜੇ ਨੇ। ਇੱਕ ਦਿਨ ਅੰਤ ਕੀ ਏ ਵਿਛੋੜਾ, ਪੁੱਤਰ ਛੱਡ ਜਾਣੇ ਨੇ, ਧੀਆਂ ਵੱਲ ਵੇਖੋਗੇ ਵਿਛੋੜਾ, ਘਰ ਵਾਲੀ ਵਿਛੋੜਾ, ਮਾਤਾ ਪਿਤਾ ਵਿਛੋੜਾ। ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ। ਮਾਤ ਪਿਤਾ ਬੰਤਾ ਸੁੱਤ ਬੰਧਤ ਇਸ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਰ ਹੈ ਕੋ ਨਾ ਸਹਾਈ। ਕਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਛੱਡ ਜਾਣਾ, ਇੱਕ ਦਿਨ ਹਰ ਚੀਜ਼ ਦਾ ਵਿਛੋੜਾ ਪੈਗਾ। ਜੋ ਵੇਖ ਰਹੇ ਆ ਵਿਛੜਨਾ, ਇੱਕ ਦਿਨ ਅਸੀਂ ਛੱਡਣਾ ਹੈ। ਪਰ ਜਿਨ੍ਹਾਂ ਨੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਾ ਲਿਆ, ਜਿਨ੍ਹਾਂ ਨੇ ਗੁਰੂ ਨਾਲ ਪਿਆਰ ਪਾ ਲਿਆ, ਜਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਬਣਾ ਲਿਆ, ਦੁਨੀਆਂ ਦੇ ਲੋਕ ਤੇ ਉਹ ਨੇ ਜਿਹੜੇ ਜਿਉਂਦਿਆਂ ਨੂੰ ਵੀ ਸਾਥ ਛੱਡ ਜਾਣਗੇ, ਪਰ ਸੱਚੇ ਪਾਤਸ਼ਾਹ ਨੇ ਮਰਨ ਤੋਂ ਬਾਅਦ ਵੀ ਤੇਰੀ ਬਾਂਹ ਨਹੀਂ ਛੱਡਣੀ। ਅਖੋ ਸਤਨਾ ਵੇਖੋ ਗੁਰਮੁਖੋ, ਕਈ ਤੇ ਉਹ ਨੇ ਕਿ ਮਾਇਆ ਦੇ ਯਾਰ ਨੇ, ਜਦੋਂ ਮਾਇਆ ਚਲੇ ਜਾਣੀ ਹੈ ਯਾਰਾਂ ਨੇ ਵੀ ਨਾਲ ਹੀ ਚਲੇ ਜਾਣਾ। ਰਿਸ਼ਤੇਦਾਰ ਵੀ ਕਈ ਉਹ ਨੇ ਜਿਹੜੇ ਮੁੜ ਕੇ ਸਾਥ ਨਹੀਂ ਦਿੰਦੇ। ਬੜੇ ਦੁਨੀਆਂ ਰੋਂਦੀ ਅੱਜ ਕਹਿੰਦੇ ਆ ਵੀ ਬੜੀ ਗਰੀਬੀ ਆ ਗਈ ਹੈ, ਹੁਣ ਕੋਈ ਆਉਂਦਾ ਹੀ ਨਹੀਂ, ਕੋਈ ਪੁੱਛਦਾ ਹੀ ਨਹੀਂ, ਭੈਣ ਭਰਾ ਨਹੀਂ ਕੋਈ ਨੇੜੇ ਆਉਂਦਾ। ਉਹ ਮਾਇਆ ਦੇ ਯਾਰ ਨੇ ਬਹੁਤੇ। ਅੱਜ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਤੇਰੇ ਨਾਲ ਪਿਆਰ ਨਹੀਂ ਕਰਦੇ, ਤੇਰੀ ਮਾਇਆ ਨਾਲ ਪਿਆਰ ਕਰਦੇ। ਅਸੀਂ ਭੁਲੇਖੇ ਚ ਰਹਿੰਦੇ ਆ, ਔਰ ਇਹਦਾ ਮੇਰੇ ਨਾਲ ਪਿਆਰ ਹੈ, ਪਰ ਯਾਰੀ ਪਰ ਕੀ ਹੈ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ ਯਾਰਾਂ ਦੀ। ਯਾਰੀ ਦੀ ਫਰਕ ਉਦੋਂ ਹੀ ਹੋਏਗੀ ਜਦੋਂ ਤਲਵਾਰਾਂ ਦੀ ਮਾਰ ਪੈ ਰਹੀ ਹੋਵੇ। ਉਦਾਂ ਤੇ ਸਾਰੇ ਯਾਰ ਨੇ, ਸਾਰੀ ਦੁਨੀਆ ਹੀ ਆਂਦੀ ਹੈ ਤੇਰੇ ਵਰਗਾ ਕੋਈ ਨਹੀਂ, ਤੇਰੇ ਨਾਲ ਬੜਾ ਪ੍ਰੇਮ ਹੈ। ਪਰ ਯਾਰੀ ਦਾ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ। ਬੁਰੇ ਭਲੇ ਦੀ ਕੋਈ ਨੀ ਫਰਕ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦਾ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ। ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈ ਲੋਕਾਂ, ਜਿਨ੍ਹਾਂ ਨੂੰ ਪਤਾ ਵੀ ਵਿਛੋੜਾ ਪੈਣਾ ਹੈ। ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈ ਲੋਕਾਂ, ਲਾਹਾ ਏਸ ਜਹਾਨ ਤੋਂ ਖੱਟ ਜਾਂਦੇ। ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲਾ ਹੁੰਦਾ ਹੈ, ਉਹਨਾਂ ਦਾ ਸੰਸਾਰ ਵਿੱਚ ਆਉਣਾ ਲੇਖੇ ਵਿੱਚ ਪੈਣਾ ਹੈ। ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਸਭ ਕੁਝ ਝੂਠਾ ਹੈ, ਜੋ ਵੇਖ ਰਹੇ ਆ ਇਹ ਬਿਨ ਸੰਹਾਰ ਹੈ, ਇੱਕ ਸੁਪਨਾ ਹੈ। ਇੱਕ ਰਾਤ ਨੂੰ ਸੁਪਨਾ ਵੇਹਨੇ ਆ, ਉਹ ਸੁਪਨਾ ਉਦੋਂ ਸ਼ੁਰੂ ਹੁੰਦਾ ਜਦੋਂ ਅੱਖਾਂ ਬੰਦ ਕਰ ਲੈਂਦੇ ਆ। ਉਹ ਅੱਖਾਂ ਬੰਦ ਕੀਤੀਆਂ ਤੋਂ ਸੁਪਨਾ ਸ਼ੁਰੂ ਹੁੰਦਾ ਹੈ। ਇਹ ਸੁਪਨਾ ਉਦਣ ਤੋਂ ਸ਼ੁਰੂ ਹੋਇਆ ਜਿੱਦਣ ਤੋਂ ਅਸੀਂ ਅੱਖਾਂ ਖੋਲੀਆਂ ਨੇ। ਆਖੋ ਸਤਨਾਮ, ਜਿੱਦਣ ਅੱਖਾਂ ਬੰਦ ਕਰ ਲਾਂਗੇ ਉਦਣ ਇਹ ਸੁਪਨਾ ਵੀ ਖਤਮ ਹੋ ਜਾਣਾ। ਸੋ ਦੁਨੀਆਂ ਨੇ ਇੱਕ ਦਿਨ ਵਿਛੜਨਾ ਹੈ, ਇਹ ਸੱਚ ਹੈ। ਤੇ ਜਿਹੜਾ ਬੰਦਾ ਇਹ ਗੱਲ ਹਮੇਸ਼ਾ ਆਪਣੇ ਜਿਹਨ ਵਿੱਚ ਰੱਖੇ,
ਕਿ ਮੈਂ ਇੱਕ ਦਿਨ ਵਿਛੜ ਜਾਣਾ, ਮੇਰੀ ਮਾਂ, ਮੇਰਾ ਪਿਓ, ਮੇਰੇ ਬੱਚੇ, ਮੇਰੀ ਘਰ ਵਾਲੀ, ਜਿਹੜੇ ਮੇਰੇ ਆਲੇ ਦੁਆਲੇ ਸਭ ਬੈਠੇ ਨੇ, ਮੇਰੇ ਆਲੇ ਦੁਆਲੇ ਪਰਿਵਾਰ ਰਿਸ਼ਤੇਦਾਰ ਨੇ, ਇੱਕ ਦਿਨ ਇਹਨਾਂ ਨੂੰ ਛੱਡ ਕੇ ਮੈਂ ਦੁਨੀਆਂ ਵਿੱਚੋਂ ਜਾਵਾਂਗਾ। ਤੇ ਯਾਦ ਰੱਖਣਾ, ਉਹਨੂੰ ਕਹਿਣ ਦੀ ਲੋੜ ਨਹੀਂ, ਤੂੰ ਸਿੱਖ ਬਣ ਜਾ, ਸਿੱਖਿਆ ਤੇ ਚੱਲ, ਸਿੱਖੋ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ। ਉਹਨੂੰ ਇਹ ਕਹਿਣ ਦੀ ਲੋੜ ਨਹੀਂ ਤੂੰ ਸਿੰਘ ਸੱਜ ਜਾ, ਉਹਨੂੰ ਇਹ ਕਹਿਣ ਦੀ ਲੋੜ ਨਹੀਂ ਤੂੰ ਨਾਮ ਜਪ ਲੈ। ਜਿਹਨੂੰ ਮੌਤ ਯਾਦ ਏ, ਵਿਛੋੜਾ ਯਾਦ ਏ, ਉਹ ਆਪਣੇ ਆਪ ਹੀ ਰੱਬ ਰੱਬ ਕਰਦਾ। ਆਖੋ ਸਤਨਾ, ਰੱਬ ਰੱਬ ਕਰਦਾ ਉਹ ਆਪੇ ਹੀ। ਵੇਖੋ ਗੁਰਮੁਖੋ, ਜਦੋਂ ਕਦੇ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਜਾਓਗੇ ਤੇ ਵੇਖਣਾ, ਆਪਣੇ ਘਰੋਂ ਤੁਰੋ, ਹੁਸ਼ਿਆਰਪੁਰੋਂ, ਜਲੰਧਰੋਂ, ਪਟਿਆਲਿਓਂ ਗੱਡੀ ਚ ਜਾਓਗੇ, ਸਾਰੇ ਰਾਹ ਕੋਈ ਇੱਧਰ ਦੀਆਂ ਗੱਲਾਂ ਕਰਦਾ, ਕੋਈ ਉੱਧਰ ਦੀਆਂ ਕਰਦਾ, ਚੁਗਲੀਆਂ ਵੀ ਚੱਲਦੀਆਂ ਨੇ, ਹਾਸਾ ਵੀ ਆ, ਟੇਪਾਂ ਵੀ ਚੱਲਦੀਆਂ ਨੇ। ਤੇ ਜਦੋਂ ਸਾਧ ਸੰਗਤ ਰਿਸ਼ੀ ਕੇ ਲੰਘੇ ਨੀ, ਫਿਰ ਕਹਿਣਗੇ ਚੁੱਪ ਕਰ ਜਾਓ, ਕਿਉਂ? ਹੁਣ ਵਾਹਿਗੁਰੂ ਦਾ ਨਾਂ ਲਓ। ਵਾਹਿਗੁਰੂ ਦਾ ਨਾਂ ਤੇ ਆਪੇ ਹੀ ਲੈਣਾ, ਕਿਉਂਕਿ ਵੱਡੀਆਂ ਵੱਡੀਆਂ ਖੱਡਾਂ ਦੇਸੀਆਂ ਨੇ, ਪਤਾ ਜੇ ਮਾੜਾ ਜਿਹਾ ਇੱਧਰ ਉੱਧਰ ਹੋ ਗਿਆ ਹੱਥ ਡਰਾਈਵਰ ਦਾ, ਥੱਲੇ ਜਾ ਚਲੇ ਜਾਣਾ। ਹੁਣ ਮੌਤ ਸਾਹਮਣੇ ਵੇ ਤੇ ਰੱਬ ਰੱਬ ਕਰਦਾ। ਜਿਹੜੇ ਬੰਦੇ ਨੂੰ ਮੌਤ ਯਾਦ, ਉਹਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਤੂੰ ਰੱਬ ਰੱਬ ਕਰਿਆ ਕਰ, ਉਹਨੂੰ ਰੱਬ ਯਾਦ। ਜਿਹਨੂੰ ਪਤਾ ਹੈ ਕਿ ਇੱਕ ਦਿਨ ਇਹ ਸੰਸਾਰ ਵਿੱਚੋਂ ਜਾਣਾ ਹੈ, ਇੱਕ ਦਿਨ ਮੇਰਾ ਵਿਛੋੜਾ ਪੈਣਾ ਹੈ, ਤਾਂ ਸੰਗਤ ਜੀ ਉਹ ਹਮੇਸ਼ਾ ਮੌਤ ਨੂੰ ਜਿਹੜਾ ਯਾਦ ਰੱਖਦਾ, ਉਹਨੂੰ ਰੱਬ ਵੀ ਹਮੇਸ਼ਾ ਹੀ ਯਾਦ ਹੈ। ਤੇ ਸਤ ਸੰਗਤ ਵਿਛੜਨਾ ਤੇ ਇੱਕ ਦਿਨ ਸਾਰਿਆਂ ਨੇ ਵੇ, ਪਰ ਅਸੀਂ ਇਹ ਸੰਸਾਰ ਨੂੰ ਸੱਚ ਜਾਣੀ ਬੈਠੇ ਆ। ਅਸੀਂ ਆਨੇ ਆ ਆ ਜਗ ਮਿੱਠਾ, ਅੱਗਾ ਕਿਨ ਦਿੱਠਾ, ਅੱਗਾ ਕਿਹੜਾ ਕਿਸੇ ਨਾ ਵੇਖਿਆ, ਖਾਓ ਪੀਓ ਮੌਜ ਕਰੋ, ਪਰ ਇਸ ਜ਼ਿੰਦਗੀ ਦਾ ਕੀ ਪਰਵਾਸਾ, ਜਿੱਦਾਂ ਪਾਣੀ ਵਿੱਚ ਪਤਾਸਾ, ਪਾਣੀ ਨੂੰ ਪਤਾਸੇ ਚ ਪਾ ਦਿਓ, ਵਾਹਿਗੁਰੂ ਪਤਾਸੇ ਨੂੰ ਪਾਣੀ ਵਿੱਚ ਪਾ ਦਿਓ, ਤੇ ਫਿਰ ਸਾਹਮਣੇ ਆ ਵੀ ਉਹ ਖੁਰਨਾ ਹੀ ਖੁਰਨਾ, ਥੋੜਾ ਥੋੜਾ ਕਰਕੇ ਉਹਨੇ ਪੰਜਾਂ ਚਾਰਾਂ ਮਿੰਟਾਂ ਵਿੱਚ ਹੀ ਖੁਰ ਜਾਣਾ। ਏਦਾਂ ਜੀਵਨ, ਇਸ ਜ਼ਿੰਦਗੀ ਦਾ ਕੀ ਪਰਵਾਸਾ, ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ, ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਮੌਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਮਲਣਾ ਹੋਰ ਟਿਕਾਣਾ ਹੋ, ਦੁਨੀਆਂ ਬਣੀ ਮੁਸਾਫ਼ਰ ਖਾਨਾ, ਜੋ ਆਇਆ ਸਿੱਧ ਜਾਣਾ, ਜੋ ਵੀ ਕੋਈ ਸੰਸਾਰ ਵਿੱਚ ਆਇਆ ਉਹਨਾਂ ਨੇ ਜਾਣਾ। ਤੇ ਦੁਨੀਆਂ ਵਿੱਚ ਫਿਰ ਪੱਕਾ ਨਾਤਾ ਕਿਹੜਾ ਹੈ? ਆਪਾਂ ਪੜ੍ਹ ਕੇ ਹਟੇ ਹਾਂ, ਨਾਨਕ ਕੱਚੜਿਆਂ ਕਿਉਂ ਤੋੜ, ਕੱਚਿਆਂ ਨੂੰ ਛੱਡ ਦੇ, ਕੱਚੇ ਉਹ ਨੇ ਜਿਨ੍ਹਾਂ ਨੂੰ ਅਸੀਂ ਛੱਡ ਜਾਣਾ। ਨਾਨਕ ਕੱਚੜਿਆਂ ਕਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਤੂੰ ਪੂਰਾ ਗੁਰੂ ਲੱਭ ਲੈ, ਕੋਈ ਉਹ ਸੱਜਣ ਲੱਭ ਲੈ ਜਿਹੜਾ ਪੱਕਾ ਹੋਵੇ। ਉਹ ਇਹ ਜਵੰਦੇ ਵਿਛੜੇ, ਇੱਕ ਉਹ ਨੇ ਜਿਨ੍ਹਾਂ ਨੇ ਜਿਉਂਦਿਆਂ ਛੱਡ ਦੇਣਾ ਹੈ, ਪਰ ਇੱਕ ਉਹ ਨੇ ਜਿਨ੍ਹਾਂ ਨੇ ਮਰਨ ਤੋਂ ਬਾਅਦ ਵੀ ਤੇਰੀ ਬਾਂਹ ਨਹੀਂ ਛੱਡਣੀ। ਓਏ ਜਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ, ਜਿਹੜੇ ਮਰਨ ਤੋਂ ਬਾਅਦ ਵੀ, ਸੱਚੇ ਪਾਤਸ਼ਾਹ ਨੇ ਆਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ, ਮਰ ਜਾਂਦੇ ਨੇ, ਮੈਂ ਅੱਠਾਂ ਦਿਨਾਂ ਬਾਅਦ ਨਰਕਾਂ ਵਿੱਚ ਗੇੜਾ ਮਾਰਨਾ, ਜੇ ਕੋਈ ਮੇਰਾ ਸਿੱਖ ਭੁੱਲ ਗਲਤੀ ਕਰਕੇ ਨਰਕਾਂ ਵਿੱਚ ਜਾ ਵੀ ਡਿੱਗੇ ਤੇ ਆਪਣੇ ਸਿੱਖ ਨੂੰ ਕੇਸਾਂ ਤੋਂ ਸਿਆਣ ਕੇ ਬਾਹਰ ਕੱਢ ਲੈਣਾ। ਸਤਸੰਗ ਜੀ, ਜਿਨ੍ਹਾਂ ਨੇ ਗੁਰੂ ਨਾਲ ਯਾਰੀ ਪਾ ਲਈ, ਜਿਨ੍ਹਾਂ ਨੇ ਸਤਿਗੁਰ ਨਾਲ ਪਿਆਰ ਪਾ ਲਿਆ, ਤੇ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹਮੇਸ਼ਾ ਹੀ ਸੁਖੀ ਨੇ। ਉਹਨਾਂ ਦਾ ਹਰ ਜਗ੍ਹਾ ਮੁੱਖ ਉਜਲਾ ਹੈ, ਇੱਥੇ ਵੀ ਤੇ ਅੱਗੇ ਵੀ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ। ਨਹੀਂ ਤੇ ਦੁਨੀਆਂ ਦੇ ਸਭ ਰਿਸ਼ਤੇ ਨਾਤੇ ਝੂਠੇ ਨੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ, ਦੁਨੀਆਂ ਦੇ ਰਿਸ਼ਤੇਦਾਰ, ਸਾਕ ਸੰਬੰਧੀ, ਸਤਸੰਗ ਜੀ ਦਾਦਕੇ, ਇਹ ਸਭ ਝੂਠੇ ਨੇ। ਸੱਜਣ ਕੁਟੰਬ ਸੁੱਤ ਬੰਧ ਬਨਾ ਪ੍ਰਾਤਾ ਹੈ, ਨਹੀਂ ਨਨਸਾਰ ਮਾਤਾ ਪਰ ਮਾਤਾ, ਬਿਰਧ ਪਰ ਮਾਤਾ, ਮਾਮੂ ਮਾਮੀ ਮਾਸੀ ਓ ਮੋਸਾ, ਬਿਬਤ ਬਖਿਆਤਾ ਹੈ,
ਨਹੀਂ ਸਸੁਰਾਰ ਸਾਥ ਸਾਸੁਰਾ ਸਾਰੋ ਅਵਤਾਰੀ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਅਸਨ ਵਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਧਿਆਨ ਲੈਣਾ ਗੁਰੂ ਕੋ ਸਾਡੀਆਂ ਤਿੰਨ ਰਿਸ਼ਤੇਦਾਰੀਆਂ ਮੇਨ ਨੇ ਤਿੰਨ ਇੱਕ ਨੇ ਦਾਦਕੇ ਤੇ ਇੱਕ ਨੇ ਨਾਨਕੇ ਤੇ ਇੱਕ ਰਿਸ਼ਤੇਦਾਰੀਆਂ ਅੱਗੇ ਤੋਂ ਅੱਗੇ ਪੈ ਜਾਂਦੀਆਂ ਨੇ ਸਹੁਰਿਆਂ ਵੱਲੋਂ ਤਿੰਨ ਰਿਸ਼ਤੇਦਾਰੀਆਂ ਨੇ ਨਾ ਸਾਡੀਆਂ ਦਾਦਕੇ ਨਾਨਕੇ ਤੇ ਸਹੁਰੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਰ ਦੀ ਪੂੰਜੀ ਏ ਤੇ ਚਾਬੀ ਬਿਨਾਂ ਜੰਦਰਾ ਨਹੀਂ ਖੁੱਲਦਾ ਤੇ ਗੁਰੂ ਅਰਜਨ ਦੇ ਮਰਦ ਦਾ ਵਾਰੇ ਵਚਨ ਏ ਕਿ ਭਾਈ ਗੁਰਦਾਸ ਜੀ ਜਿੰਨਾ ਚਿਰ ਸਿੱਖ ਤੁਹਾਡੀ ਬਾਣੀ ਨੂੰ ਪੜਿਆ ਵਿਚਾਰਿਆ ਨਹੀਂ ਕਰਨਗੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਮਰ ਜੀ ਦੀ ਬਾਣੀ ਦੀ ਸੋਝੀ ਨਹੀਂ ਆ ਸਕਦੀ। ਸਮਝਣਾ ਪੈਂਦਾ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸਮਝੋ ਭਾਈ ਸਾਹਿਬ ਜੀ ਦੇ ਬਚਨ ਕੀ ਕਹਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਆਖਿਆ ਸਿੱਖਾ ਨਾਤਾ ਜਿਹੜਾ ਅਸਲੀ ਕਿਹੜਾ ਤੂੰ ਆਨਾ ਮੇਰੇ ਦਾਦਕੇ ਨੇ ਇਹ ਮੇਰਾ ਪਰਿਵਾਰ ਏ ਇਹ ਮੇਰਾ ਦਾਦਾ ਏ ਇਹ ਮੇਰਾ ਪੜਦਾਦਾ ਏ ਆਹ ਮੇਰਾ ਪਿਤਾ ਏ। ਭਾਈ ਗੁਰਦਾਸ ਜੀ ਨੇ ਪਹਿਲਾਂ ਆਖਿਆ ਨਹੀਂ ਨਹੀਂ ਨਹੀਂ ਦਦਸਾਰ ਦਾਦਕਿਆਂ ਚ ਕੋਈ ਨੀ ਦਦਸਾਰ ਦਾ ਅਰਥ ਹੈ ਦਾਦਕੇ ਨਹੀਂ ਦਦਸਾਰ ਕੋਈ ਨੀ ਦਾਦਕਿਆਂ ਫਿਰ ਕੱਲਾ ਕੱਲਾ ਵੀ ਗਿਣਦੇ ਨੇ ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸੱਜਣ ਕੁਟੰਬ ਸੁੱਤ ਬਾਂਧ ਵਨਾ ਭਰਾਤਾ ਹੈ। ਭਾਈ ਗੁਰਦਾਸ ਜੀ ਆਂਦੇ ਨੇ ਨਾ ਤੇਰਾ ਪਿਤਾ ਨਾ ਪਿਤਾਮਾ ਦਾਦਾ ਨਾ ਪਰ ਪਿਤਾਮਾ ਪੜਦਾਦਾ ਨਾ ਦਾਦਾ ਨਾ ਪਿਤਾ ਨਾ ਪੜਦਾਦਾ ਇਹਨਾਂ ਚ ਕੋਈ ਨੀ। ਫਿਰ ਸੱਜਣ ਕੁਟੰਬ ਪਰਿਵਾਰ ਰਿਸ਼ਤੇਦਾਰ ਸੁੱਤ ਬੱਚੇ ਬਾਂਧਵ ਨਾ ਭਰਾਤਾ ਹੈ ਨਾ ਘਰ ਵਾਲੀ ਤੇ ਨਾ ਤੇਰੇ ਭਰਾ। ਵੇਖੋ ਸਾਰੀਆਂ ਰਿਸ਼ਤੇਦਾਰੀਆਂ ਗਿਣ ਦਿੱਤੀਆਂ ਉਦੋਂ ਬਾਅਦ

0: ਨਾ ਦਾਦਕਿਆਂ ਚ ਕੋਈ ਆ ਤੇ ਨਾ ਕੋਈ ਸਤਸੰਗ ਜੀ ਨਾਨਕਿਆਂ ਵਿੱਚ ਆ, ਨਹੀਂ ਨਮਸਾਰ ਨਾਨਕਿਆਂ ਚ ਵੀ ਕੋਈ ਨੀ, ਨਾ ਮਾਤਾ ਨਾ ਪਰਮਾਤਾ ਨਾਨੀ, ਨਾ ਬਿਰਧ ਪਰਮਾਤਾ ਪੜਨਾਨੀ, ਨਾ ਤੇਰੀ ਮਾਤਾ ਨਾ ਨਾਨੀ ਤੇ ਨਾ ਪੜਨਾਨੀ, ਮਾਮੂ ਮਾਮੀ ਮਾਸੀ ਓ ਮੌਸਾ ਬਿਬਤ ਬਖਿਆਤਾ ਹੈ, ਨਾ ਮਾਮਾ ਮਾਮੀ ਨਾ ਮਾਸੀ ਮਾਸੜ। ਵੇਖੋ ਕਿੰਨੀ ਬਰੀਕੀ ਤੱਕ ਕੱਲੇ ਕੱਲੇ ਦਾ ਜ਼ਿਕਰ ਕੀਤਾ ਆ। ਆਖੋ ਸਤਨਾ। ਫਿਰ ਆਉਂਦੇ ਨੇ ਜਿਹੜਾ ਤੀਜਾ ਰਿਸ਼ਤਾ ਹੈ, ਬਹੁਤਾ ਜਿੱਥੋਂ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਪੈ ਜਾਂਦੀਆਂ ਨੇ, ਉਹਨੂੰ ਆਨੇ ਆ ਸਹੁਰੇ। ਤੇ ਕਹਿੰਦੇ ਇਹਨਾਂ ਵਿੱਚੋਂ ਵੀ ਕੋਈ ਨੀ ਲੱਭਿਆ। ਸੂਰਜ ਵਿੱਚੋਂ ਠੰਡ ਨਿਕਲ ਸਕਦੀ ਹੈ, ਚੰਦਰਮਾ ਵਿੱਚੋਂ ਅੱਗ ਨਿਕਲ ਸਕਦੀ ਹੈ, ਸਮੁੰਦਰ ਸੁੱਕ ਸਕਦਾ ਹੈ, ਪਰ ਇਹ ਨਹੀਂ ਹੋ ਸਕਦਾ ਜੋ ਗੁਰੂ ਗ੍ਰੰਥ ਸਾਹਿਬ ਮਾਰਗ ਵਿੱਚ ਲਿਖਿਆ ਉਹ ਝੂਠ ਹੋਵੇ। ਜਾਂ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਇਹ ਝੂਠ ਹੋਣ। ਭਾਈ ਸਾਹਿਬ ਆਂਦੇ ਨੇ ਨਾ ਤੇਰੇ ਦਾਦਕਿਆਂ ਚ ਕੋਈ, ਨਾ ਨਾਨਕਿਆਂ ਚ ਕੋਈ, ਤੇ ਚੰਗੀ ਤਰ੍ਹਾਂ ਅਸੀਂ ਵੇਖਿਆ ਸਹੁਰਿਆਂ ਚ ਵੀ ਕੋਈ ਨੀ, ਨਹੀਂ ਸਸੁਰਾਲ ਸਹੁਰਿਆਂ ਚ ਕੋਈ ਨੀ, ਸਾਸ ਸਸੁਰਾ ਸਾਰੋ ਉਹ ਸਾਰੀ। ਇਹ ਅਰਥ ਸਪਸ਼ਟ ਹੋ ਰਹੇ ਨੇ ਤੇ ਇਸ ਤੇ ਬੋਲਣਾ ਯੋਗ ਨਹੀਂ ਹੁੰਦਾ, ਜਿੱਦਾਂ ਸਿੱਧਾ ਸਭ ਸਪਸ਼ਟ ਹੋ ਰਿਹਾ ਆਪਣੇ ਆਪ ਪਤਾ ਲੱਗਦਾ। ਸਹੁਰਿਆਂ ਚ ਵੀ ਕੋਈ ਨੀ, ਨਾ ਸੱਸ ਨਾ ਤੇਰਾ ਸਹੁਰਾ, ਇਹਨਾਂ ਚ ਵੀ ਕੋਈ ਨੀ, ਨਹੀਂ ਸਸੁਰਾਲ ਸਾਸ ਸਸੁਰਾ ਸਾਰੋ ਉਹ ਸਾਰੀ, ਇਹਨਾਂ ਚ ਵੀ ਕੋਈ ਨੀ। ਫਿਰ ਆਂਦੇ ਨੇ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ, ਕੋਈ ਕੁਲ ਗੁਰੂ ਪੰਡਿਤ ਪੁਰੋਹਿਤ ਕਈ ਤਰ੍ਹਾਂ ਦੇ ਪਹਿਲੇ ਸਮਿਆਂ ਚ ਰੱਖੇ ਹੁੰਦੇ ਸਨ, ਕਹਿੰਦੇ ਉਹ ਵੀ ਨਹੀਂ। ਜਾਚਕ ਤੇ ਦਾਤਾ ਇਹ ਵੀ ਇੱਕ ਨਾਤਾ ਹੈ। ਜਾਚਕ ਆਂਦੇ ਨੇ ਮੰਗਣ ਵਾਲੇ ਨੂੰ, ਜਾਚਨਾ ਕਰਨ ਵਾਲੇ ਨੂੰ ਮੰਗਤਾ ਤੇ ਖਾਰੀ, ਤੇ ਦਾਤਾ ਹੁੰਦਾ ਹੈ ਦਾਨ ਕਰਨ ਵਾਲਾ। ਤੇ ਤੁਸੀਂ ਵੇਖੋਗੇ ਦਾਤੇ ਦਾ ਤੇ ਜਾਚਕ ਦਾ ਵੀ ਇੱਕ ਰਿਸ਼ਤਾ ਜਿਹਾ ਬਣ ਜਾਂਦਾ। ਜਿਹੜਾ ਮੰਗਣ ਵਾਲਾ ਹੈ ਉਹ ਆ ਕੇ ਆਖੇਗਾ ਆ ਮੈਨੂੰ ਦਿਓ ਜੀ, ਅਗਲਾ ਕੋਈ ਸਮਾਨ ਦੇ ਦਿੰਦਾ, ਮਾਇਆ ਦੇ ਦਿੰਦਾ ਜਾਂ ਕੁਝ ਹੋਰ ਦੇ ਦਿੰਦਾ, ਉਹ ਫਿਰ ਉਹਦੇ ਨਾਲ ਇੱਕ ਰਿਸ਼ਤਾ ਜਿਹਾ ਕਾਇਮ ਕਰ ਲੈਂਦਾ ਜਿਹੜਾ ਇੱਕ ਨਾਤਾ ਹੈ, ਪਰ ਉਹ ਅਸਲੀ ਨਾਤਾ ਨਹੀਂ। ਜਿੱਦਣ ਮਾਇਆ ਨਾ ਦਿੱਤੀ ਉਦੋਂ ਹੀ ਟੁੱਟ ਜਾਣਾ। ਆਖੋ ਸਤਨਾ। ਜਿੱਦਣ ਮਾਇਆ ਦੇਈ ਜਾਓਗੇ ਬੱਲੇ ਬੱਲੇ ਇਹਦੇ ਵਰਗਾ ਕੋਈ ਨਹੀਂ, ਤੇ ਜਿੱਦਣ ਮਾਇਆ ਨਾ ਦਿਓਗੇ ਉਦਣ ਕਹਿਣਗੇ ਤੇਰੇ ਵਰਗੇ ਬਥੇਰੇ ਤੁਰੇ ਫਿਰਦੇ। ਇਹ ਹੁੰਦਾ ਨਾਤਾ ਝੂਠਾ, ਜਾਚਕ ਦਾ ਤੇ ਦਾਤੇ ਦਾ ਦਾਨੀ ਦਾ ਇਹ ਝੂਠਾ ਨਾਤਾ ਹੈ। ਭਾਈ ਗੁਰਦਾਸ ਜੀ ਆਂਦੇ ਨੇ ਸਹੁਰੇ ਵੀ ਵੇਖੇ, ਨਾਨਕੇ ਵੀ ਵੇਖੇ, ਦਾਦਕੇ ਵੀ ਵੇਖੇ, ਤੂੰ ਵਿਚਾਰ ਕਰਕੇ ਵੇਖੀ ਕਦੇ ਜਿੱਥੇ ਮਰਜ਼ੀ ਘੁੰਮ ਘੁਮਾ ਕੇ ਵੇਖ ਲੈ, ਜਿੱਧਰ ਮਰਜ਼ੀ ਸੁਰਤ ਲੈ ਜਾ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਕਿਤੇ ਨੀ ਵੇਖਿਆ। ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ, ਜਿਹੋ ਜਿਹਾ ਸਿੱਖ ਦਾ ਤੇ ਸਾਧ ਸੰਗਤ ਦਾ ਨਾਤਾ ਹੈ, ਜਿਹੋ ਜਿਹਾ ਸਿੱਖ ਦਾ ਤੇ ਗੁਰੂ ਦਾ ਨਾਤਾ ਹੈ, ਇਹੋ ਜਿਹਾ ਨਾਤਾ ਕੋਈ ਵੀ ਨਹੀਂ। ਆਖੋ ਸਤਨਾ। ਵਾਹਿਗੁਰੂ। ਵੇਖੋ ਗੁਰਮੁਖੋ ਧਿਆਨ ਦੇਣਾ, ਇੱਥੇ ਤੇ ਸੱਚੇ ਪਾਤਸ਼ਾਹ ਦੀ ਮਿਹਰ ਹੈ। ਕੋਈ ਪਤਾ ਨੀ ਰਿਵਾਜ ਕਿਤੇ ਨਾ ਕਿਤੇ ਹੋਵੇ, ਇੰਡੀਆ ਵਿੱਚ ਵੇਖੋਗੇ ਕਾਰਡ ਤੇ ਲਿਖਣਗੇ ਤੁਹਾਨੂੰ ਡੀਕਾਂਗੇ ਦੀਆਂ ਤੇ ਦੀਵੇ ਜਗਾ ਕੇ ਲਿਖਦੇ ਨੇ ਕਾਰਡ ਉੱਤੇ, ਕਹੀਏ ਜੀ ਆਇਓ ਜੀ ਤੁਹਾਡੇ ਬਿਨਾਂ ਸਾਡਾ ਕਾਰਜ ਹੀ ਨਹੀਂ ਹੋਣਾ, ਕਾਰਡ ਤੇ ਲਿਖਿਆ ਹੁੰਦਾ। ਤੇ ਤੁਹਾਨੂੰ ਪਤਾ ਹੈ ਕਿ ਪਿੰਡਾਂ ਚ ਰਿਵਾਜ ਅਜੇ ਤੱਕ ਚੱਲਦਾ ਹੁੰਦਾ, ਜਿਹਨੂੰ ਆਉਂਦੇ ਨੇ ਨਿਉਂਦਰਾ, ਨਿਉਂਦਾ ਪਾਉਣਾ, ਨਿਉਂਦਰਾ ਪਾਉਣਾ ਭਾਜੀ। ਤੇ ਉਹ ਕੀ ਕਰਦੇ, ਜੇ ਕਿਸੇ ਨੇ 500 ਦਿੱਤਾ ਹੈ ਜਾਂ 1000 ਦਿੱਤਾ ਉਹਦੇ ਵਿਆਹ ਤੇ, ਤੇ ਪਹਿਲਾਂ ਤੇ ਲਿਖਣਗੇ ਤੁਸੀਂ ਆਇਓ ਜੀ ਤਲੀਆਂ ਤੇ ਦੀਵੇ ਜਗਾ ਕੇ ਡੀਕਾਂਗੇ। ਤੇ ਜਿਹਦੇ ਤੋਂ 1000 ਕੋਈ ਦੇ ਕੇ ਗਿਆ ਵੇ ਉਹਦੇ ਮੁੰਡੇ ਦੇ ਵਿਆਹ ਤੇ ਤੁਸੀਂ 500 ਦੇ ਆਓ, ਉਹੀ ਕਹਿੰਦੇ ਫਿਰਨਗੇ ਤੇਰੇ ਵਰਗੇ ਵਾਧੂ ਤੁਰੇ ਫਿਰਦੇ ਨੇ। ਆਖੋ ਸਤਨਾ। ਹਾਂ ਇਹ ਮਾਇਆ ਦੇ ਨਾਤੇ ਆ, ਇਹ ਮਾਇਆ ਦੇ ਰਿਸ਼ਤੇ ਆ। ਗੁਰਸਿੱਖ ਦਾ ਤੇ ਸਾਧ ਸੰਗਤ ਜੀ, ਸਾਧ ਸੰਗਤ ਦਾ, ਸਿੱਖ ਦਾ ਤੇ ਗੁਰੂ ਦਾ, ਇਹ ਸਭ ਤੋਂ ਅਸਲੀ ਤੇ ਸਭ ਤੋਂ ਸਾਧ ਸੰਗਤ ਵੱਡਾ ਨਾਤਾ ਹੈ ਸਿੱਖ ਦਾ ਤੇ ਗੁਰੂ ਦਾ। ਕਿਉਂਕਿ ਆ ਇੱਕੋ ਇੱਕ ਥਾਂ ਹੈ ਦੁਨੀਆ ਚ, ਕੋਈ ਦੁਕਾਨ ਐਸੀ ਨਹੀਂ ਮਿਲੇਗੀ ਜਿੱਥੇ ਤੁਸੀਂ ਮਾੜੀਆਂ ਚੀਜ਼ਾਂ ਦੇ ਆਓ ਤੇ ਚੰਗੀਆਂ ਲੈ ਆਓ। ਨਹੀਂ, ਕੁਛ ਖਰਚਣਾ ਪੈਣਾ, ਪਰ ਇੱਥੇ ਖਰਚਾ ਕੁਛ ਨਹੀਂ। ਔਗਣ ਆਪਣੇ ਇੱਥੇ ਦੇ ਜਾਓ ਤੇ ਗੁਣ ਪੱਲੇ ਬੰਨ ਕੇ ਲੈ ਜਾਓ। ਆਖੋ ਸਤਨਾ। ਪਤਾ ਨੀ ਇੱਥੇ ਕਿੰਨੇ, ਐਸ ਗੁਰਦੁਆਰੇ ਦੀ ਗੱਲ ਕਰ ਲਓ, ਐਸ ਗੁਰਦੁਆਰਾ ਸਾਹਿਬ ਚ ਪਤਾ ਨੀ ਕਿੰਨੇ ਕਦੇ ਕੋਈ ਇੱਥੇ ਇਸੇ ਸਟੇਜ ਤੇ ਕੋਈ ਕਥਾ ਵਾਚਕ, ਕੋਈ ਮਹਾਂਪੁਰਸ਼, ਕੋਈ ਰਾਗੀ, ਕੋਈ ਢਾਡੀ ਆਏ ਹੋਣਗੇ ਤੇ ਕੀ ਪਤਾ ਲੱਗਦਾ ਕਿਹੜੇ ਨੇ ਇੱਥੇ ਸ਼ਰਾਬ ਰੂਪੀ ਔਗਣ ਰੱਖ ਦਿੱਤਾ ਹੋਣਾ, ਕਿਸੇ ਨੇ ਤੰਬਾਕੂ ਰੂਪੀ ਔਗਣ ਰੱਖ ਦਿੱਤਾ ਤੇ ਅੰਮ੍ਰਿਤ ਲੈ ਗਿਆ, ਅੰਮ੍ਰਿਤ ਵੇਲਾ ਲੈ ਗਿਆ, ਨਿਤਨੇਮ ਲੈ ਗਿਆ। ਗੁਣ ਲੈ ਜਾਓ ਤੇ ਔਗਣ ਦੇ ਜਾਓ, ਇਹੋ ਜਿਹਾ ਨਾਤਾ ਲੱਭਣਾ ਕਿਸੇ। ਆਖੋ
1: ਸਤਨਾਮ।
0: ਇਸੇ ਕਰਕੇ ਮਰ ਜਾਂਦੇ ਆ ਨਾਨਕ, ਕੱਚੜਿਆਂ ਚੋਂ ਤੋੜ, ਕੱਚਿਆਂ ਨਾਲੋਂ ਤੋੜ। ਹੁਣ ਇਹਦਾ ਅਰਥ ਕੀ ਹੈ? ਅਸੀਂ ਕੀ ਆਨੇ ਆ ਵੀ ਗੁਰਦੁਆਰੇ ਹੀ ਆ ਜਾਓ, ਛੱਡ ਦਿਓ ਪਰਿਵਾਰ ਨੂੰ, ਬੱਚਿਆਂ ਨੂੰ ਛੱਡ ਦਿਓ, ਮਾਤਾ ਪਿਤਾ ਦੀ ਸੇਵਾ ਨਾ ਕਰੋ। ਨਹੀਂ, ਇਹਦਾ ਭਾਵ ਇਹ ਨਹੀਂ। ਸਤਿਗੁਰੂ ਆਂਦੇ ਨੇ ਆਪਣੇ ਘਰ ਵਿਚ ਰਹਿ ਕੇ, ਪਰਿਵਾਰ ਚ ਰਹਿ ਕੇ ਵਕਾਰ ਛੱਡ ਦੇ, ਘਰ ਚ ਰਹਿ ਕੇ ਰਹਿ ਆਪਣੇ ਪਰਿਵਾਰ ਵਿਚ, ਪਰ ਧਿਆਨ ਤੇਰਾ ਪਰਮਾਤਮਾ ਦੇ ਚਰਨਾਂ ਚ ਹੋਵੇ। ਰਹਿ ਆਪਣੇ ਬੱਚਿਆਂ ਚ, ਆਪਣੇ ਘਰ ਦੀ ਕਿਰਤ ਗਿਰਤ ਕਰ, ਗੱਡੀ ਚਲਾ, ਸ਼ੋਪ ਚਲਾ, ਨੌਕਰੀ ਕਰ, ਜੋ ਮਰਜ਼ੀ ਕਰੀ ਚੱਲ, ਕੰਮ ਕਾਰ ਕਰਦਾ ਕਰਦਾ, ਕੰਮ ਕਾਰ ਕਰਦਾ ਕਰਦਾ ਵੀ ਵਾਹਿਗੁਰੂ ਵਾਹਿਗੁਰੂ ਕਰੀ ਚੱਲਿਆ ਕਰ, ਭੈ ਚ ਰੱਖਿਆ ਕਰ। ਹਰ ਸਮੇਂ ਸਤਿਗੁਰ ਦਾ ਭੈ ਮਨ ਵਿਚ ਹੋਵੇ, ਸਤਿਗੁਰ ਦੀ ਪ੍ਰਤੀਤ ਮਨ ਵਿਚ ਹੋਵੇ, ਡਰ ਹੋਵੇ ਮਨ ਵਿਚ, ਭੈ ਹੋਵੇ। ਤੇ ਸਾਧਨ ਜਿਹੜੇ ਆਪਣੇ ਅੰਦਰ ਸਤਿਗੁਰ ਦਾ ਭੈ ਰੱਖਦੇ ਆ, ਹਰ ਸਮੇਂ ਸਤਿਗੁਰ ਨੂੰ ਯਾਦ ਕਰਦੇ ਰਹਿੰਦੇ ਆ, ਉਹਨਾਂ ਦੀ ਤੇ ਫਿਰ ਅੱਠੋ ਪੈਰ ਦੀ ਸਮਾਧੀ ਏ। ਅੱਠੋ ਪੈਰ ਦੀ ਆਪਾਂ ਨੇ ਅੱਠੋ ਪੈਰ ਦੀ ਸਮਾਧੀ ਧਾਰਨਾ ਪੜ੍ਹਨੇ, ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਏ ਰੱਬ ਦੇ ਪਿਆਰਿਆਂ ਦੀ, ਵੀ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਹੈ। ਅੱਠੋ ਪੈਰ ਦੀ ਸਮਾਧੀ ਲਾ ਕੇ ਬਹਿਣ ਵਾਲਾ ਅੱਜ ਕੌਣ ਏ? ਬੱਚੇ ਕੌਣ ਪਾਲੇਗਾ? ਪਰਿਵਾਰ ਕੌਣ ਸਾਂਭੇਗਾ? ਸਤਸੰਗ ਜੀ, ਬੱਚਿਆਂ ਨੂੰ ਖਵਾਵਾਂਗੇ ਕਿਵੇਂ? ਕੰਮ ਕਾਰ ਕਰਨਾ ਪੈਣਾ, ਪਰਿਵਾਰ ਦੀ ਸੰਭਾਲ ਕਰਨੀ ਪੈਣੀ ਏ। ਪਰ ਇਹਦਾ ਭਾਵ ਇਹ ਵੇ ਕਿ ਕੰਮ ਕਾਰ ਕਰਦਿਆਂ, ਬੱਚਿਆਂ ਚ ਰਹਿੰਦਿਆਂ, ਦੁਕਾਨਦਾਰੀ ਕਰਦਿਆਂ ਸਤਿਗੁਰ ਨੂੰ ਯਾਦ ਰੱਖ। ਬਸ ਇਹ ਅੱਠੋ ਪੈਰ ਦੀ ਸਮਾਧੀ ਏ। ਹਰ ਸਮੇਂ ਕੋਈ ਇਹੋ ਜਿਹਾ ਕੰਮ ਨਾ ਕਰ ਜਿੱਥੇ ਰੱਬ ਭੁੱਲ ਜਾਏ, ਕੋਈ ਇਹੋ ਜਿਹਾ ਕੰਮ ਨਾ ਕਰ ਜੋ ਸਤਿਗੁਰ ਨੂੰ ਚੰਗਾ ਨਾ ਲੱਗੇ, ਉਹ ਕਰ ਜੋ ਸੱਚੇ ਪਾਤਸ਼ਾਹ ਨੂੰ ਪਾਉਂਦਾ, ਉਹ ਨਹੀਂ ਕਰਨਾ ਜੋ ਸਤਿਗੁਰ ਨੂੰ ਚੰਗਾ ਨਹੀਂ ਲੱਗਦਾ।

ਕੰਮ ਕਰੋ ਤੇ ਚਿੱਤ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਰੱਖੋ। ਤੇ ਇਹ ਅੱਠੋ ਪੈਰ ਦੀ ਹੋਈ ਸਮਾਧੀ ਆ। ਸੱਚੇ ਪਾਤਸ਼ਾਹ ਨੇ ਸਤਿਯੁਗ ਦੇ ਸਮੇ ਵਿਚ ਸੁਖੈਨ ਰਾਹ ਸੁਖੈਨ ਢੰਗ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ। ਸੋ ਆਓ ਯਤਨ ਕਰੀਏ, ਜਿੱਥੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ, ਜਿੱਥੇ ਆਪਣੇ ਘਰ ਵਿਚ ਰਹਿਣਾ ਹੈ, ਸੰਸਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ। ਸੱਚੇ ਪਾਤਸ਼ਾਹ ਨੇ ਬਾਖੂਬੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ। ਧੀਆਂ ਦੇ ਵਿਆਹ ਵੀ ਕੀਤੇ ਨੇ, ਬੀਬੀ ਭਾਨੀ ਵਾਸਤੇ ਵੀ ਗੁਰੂ ਅਮਰਦਾਸ ਸਾਹਿਬ ਨੇ ਵਰ ਲੱਭਿਆ। ਸੋ ਸਾਧ ਜਿੱਥੇ ਸੰਸਾਰਕ ਜ਼ਿੰਮੇਵਾਰੀਆਂ ਨਿਭਾਈਆਂ ਨੇ, ਉੱਥੇ ਸੱਚੇ ਪਾਤਸ਼ਾਹ ਨੇ ਨਾਲ ਨਾਲ ਸਾਨੂੰ ਦੱਸਿਆ ਕਿ ਕਿਵੇਂ ਪਰਿਵਾਰ ਵਿਚ ਰਹਿ ਕੇ ਪਰਿਵਾਰ ਤੋਂ ਉੱਚੇ ਰਹਿਣਾ, ਪਰਿਵਾਰ ਦੇ ਮੋਹ ਵਿਚ ਇੰਨਾ ਨਹੀਂ ਫਸ ਜਾਣਾ ਕਿ ਰੱਬ ਭੁੱਲ ਜਾਏ। ਅੱਜ ਸਾਨੂੰ ਦਿਸਦਾ ਹੀ ਪਰਿਵਾਰ ਹੈ, ਹਰ ਪਾਸੇ ਜਦੋਂ ਵੀ ਫਿਕਰ ਕਰਨੇ ਆ ਆਪਣੇ ਬੱਚਿਆਂ ਦਾ ਕਰਨੇ ਆ, ਆਪਣੇ ਪਰਿਵਾਰ ਦਾ ਕਰਨੇ ਆ, ਪਰਿਵਾਰ ਤੋਂ ਬਿਨਾਂ ਹੋਰ ਕੁਛ ਨਹੀਂ। ਪਰ ਯਾਦ ਰੱਖਣਾ, ਪਰਿਵਾਰ ਦੀ ਜੇ ਕੇਵਲ ਪਰਿਵਾਰ ਦਾ ਹੀ ਧਿਆਨ ਰਿਹਾ ਤੇ ਜਦੋਂ ਦੁਨੀਆਂ ਚੋਂ ਚਲੇ ਜਾਵਾਂਗੇ ਤੇ ਯਾਦ ਕਰਨ ਵਾਲਾ ਹੀ ਇਕੱਲਾ ਪਰਿਵਾਰ ਹੀ ਹੋਣਾ। ਤੇ ਪਰਿਵਾਰ ਵੀ ਉਹ ਵੀ ਬਹੁਤਾ ਚਿਰ ਨਹੀਂ, ਥੋੜਾ ਚਿਰ ਯਾਦ ਕਰਦੇ ਨੇ। ਤੇ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਵਾਸਤੇ ਪੂਰਨੇ ਪਾਏ ਆ,

ਤੁਸੀਂ ਹੈਰਾਨ ਹੋ ਜਾਓਗੇ, ਇਹੋ ਜਿਹਾ ਟੀਚਰ ਲੱਭਣਾ ਕਿਤੇ, ਇਹੋ ਜਿਹਾ ਗੁਰੂ ਲੱਭਣਾ ਕਿਤੇ ਜੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਮੁਖੋ 6 ਪੋਹ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। 6 ਪੋਹ ਨੂੰ ਜਦੋਂ ਸਤਿਗੁਰੂ ਤੁਰੇ ਨਾ ਆਨੰਦਪੁਰ ਸਾਹਿਬ ਤੋਂ, ਤੇ ਰਾਤ ਦਾ ਸਮਾਂ ਸੀ, ਅੱਧੀ ਕੁ ਰਾਤ ਦਾ, ਸ਼ਾਮ ਵੇਲੇ ਤਿਆਰੀਆਂ ਹੋ ਗਈਆਂ। ਇੱਕ ਫੇਰੀ ਮਹਾਰਾਜ ਨੇ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਲਾਸਟ ਗੇੜਾ, ਆਲੇ ਦੁਆਲੇ ਸਾਰੇ ਮਹਾਰਾਜ ਗਏ ਤੇ ਸਾਧ ਸੰਗਤ ਆਨੰਦਪੁਰ ਸਾਹਿਬ ਇੱਕ ਪਿੰਡ ਵਾਂਗਰਾ ਵਸਿਆ ਹੋਇਆ ਸੀ, ਬਹੁਤ ਵੱਡਾ, ਬੜੇ ਪਰਿਵਾਰ ਰਹਿੰਦੇ ਸੀ, ਬੜੇ ਸਿੰਘ ਸਨ ਜਿਹੜੇ ਸਮੇਤ ਬੱਚਿਆਂ ਦੇ ਆਨੰਦਪੁਰ ਸਾਹਿਬ ਰਹਿੰਦੇ ਸੀ। ਤੇ ਜਦੋਂ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਤੁਰਨ ਲੱਗੇ, ਅਰਦਾਸ ਕੀਤੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਤਿਗੁਰੂ ਚੱਲਦੇ ਚੱਲਦੇ ਚੱਲਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ, ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਕੇ ਜਿੱਥੇ ਅੱਜ ਵੀ ਸੰਗਤਾਂ, ਬੇਅੰਤ ਸੰਗਤਾਂ ਅਸਥੀਆਂ ਜਾਂ ਫੁੱਲ ਪਾਉਣ ਵਾਸਤੇ ਆਉਂਦੇ ਹੋ ਜਿਵੇਂ ਜਾਂਦੇ ਨੇ। ਹੁਣ ਕਈ ਲੋਕ ਇਸ ਗੱਲ ਵਿੱਚ ਵੀ ਅੱਜ ਕੱਲ ਸਮਾਂ ਏਦਾਂ ਦਾ ਆ ਗਿਆ ਹੈ, ਬਹੁਤੇ ਨੇ ਕਿ ਇਹ ਵੀ ਵਿਚਾਰ ਚੱਲ ਰਹੀ ਹੈ ਕਿ ਜਿਹੜੀਆਂ ਅਸਥੀਆਂ ਨੇ ਉਹ ਕੀਰਤਪੁਰ ਸਾਹਿਬ ਲੈ ਕੇ ਨਹੀਂ ਜਾਣੀਆਂ ਚਾਹੀਦੀਆਂ, ਇੱਥੇ ਕਿਸੇ ਦਰਿਆ ਵਿੱਚ ਸੁੱਟ ਦਿਓ, ਸਮੁੰਦਰ ਚ ਪਾ ਦਿਓ ਜਾਂ ਚੱਲਦੇ ਪਾਣੀ ਚ ਪਾ ਦਿਓ, ਬਸ ਸੀ। ਇੱਥੇ ਤੇ ਚਲੋ ਇਹ ਗੱਲ ਹੋਣੀ ਹੋਈ ਸੀ। ਪੰਜਾਬ ਵਿੱਚ ਵੀ ਕਈ ਥਾਵਾਂ ਉੱਤੇ ਲਿਖਿਆ ਹੋਇਆ, ਨਹਿਰ ਉੱਤੇ ਬੋਰਡ ਲਾ ਦਿੱਤਾ, ਬੋਰਡ ਕੋਲ ਕਿਸੇ ਬਾਬੇ ਦਾ ਗੁਰਦੁਆਰਾ ਬਣਿਆ, ਗੁਰਦੁਆਰਾ ਭਾਵੇਂ ਗੁਰੂ ਦਾ ਤੇ ਪਰ ਉੱਥੇ ਕਾਗਜ਼ ਨੇ ਜਿਹੜੇ ਉਹਨਾਂ ਨੇ ਨਾਲ ਹੀ ਲਿਖ ਦਿੱਤਾ, ਭਾਈ ਕੀਰਤਪੁਰ ਸਾਹਿਬ ਅਸਥੀਆਂ ਲਿਜਾਣ ਦੀ ਲੋੜ ਨਹੀਂ, ਤੇ ਇੱਥੇ ਹੀ ਪਾ ਦਿਆ ਕਰੋ। ਹੁਣ ਆਪਾਂ ਇਸ ਗੱਲ ਬਾਰੇ ਵਿਚਾਰ ਕਰੀਏ ਕਿ ਅਸਥੀਆਂ ਕੀਰਤਪੁਰ ਸਾਹਿਬ ਪਹੁੰਚਣ ਨਾਲ ਬੰਦੇ ਦਾ ਭਲਾ ਹੁੰਦਾ ਕਿ ਨਹੀਂ ਹੁੰਦਾ, ਇਹ ਤੇ ਗੱਲ ਹੈ ਇੱਕ ਪਾਸੇ। ਭਲਾ ਤੇ ਅਸੀਂ ਆਨੇ ਆ ਬਾਣੀ ਪੜਨ ਨਾਲ ਹੋਣਾ, ਸਿਮਰਨ ਕਰਨ ਨਾਲ ਹੋਣਾ, ਗੁਰੂ ਵਾਲੇ ਬਣਨ ਨਾਲ ਹੋਣਾ, ਤੇ ਸਾਧ ਸੰਗਤ ਜੋ ਜਿਹੋ ਜਿਹੇ ਕਰਮ ਕੀਤੇ ਨੇ ਭਲਾ ਉਹਦੇ ਨਾਲ ਹੋਣਾ। ਪਰ ਇੱਕ ਗੱਲ ਜ਼ਰੂਰ ਹੈ, ਉਹਦਾ ਭਲਾ ਹੋਏ ਨਾ ਹੋਏ, ਜੇ ਅਸੀਂ ਦੇ ਬਹਾਨੇ ਅਸੀਂ ਕੀਰਤਪੁਰ ਸਾਹਿਬ ਜਾਵਾਂਗੇ ਤੇ ਕੋਈ ਐਸਾ ਨਹੀਂ ਹੋਣਾ ਜਿਹੜਾ ਕੀਰਤਪੁਰ ਤੋਂ ਹੀ ਮੁੜ ਆਵੇ, ਉਹ ਆਨੰਦਪੁਰ ਸਾਹਿਬ ਵੀ ਜਾ ਕੇ ਮੱਥਾ ਟੇਕਦਾ, ਉਹਦਾ ਭਲਾ ਹੋਏ ਨਾ ਹੋਏ, ਹੋ ਸਕਦਾ ਸਾਡਾ ਭਲਾ ਹੀ ਹੋ ਜਾਏ। ਆਖੋ ਸਤਨਾਮ। ਆਪਾਂ ਏਦਾਂ ਦਾ ਸਾਧ ਸੰਗਤ ਏਦਾਂ ਦੇ ਆਪਣੇ ਅਸੂਲ ਨਾ ਬਣਾਓ ਜਿਹੜੇ ਸਾਨੂੰ ਗੁਰੂ ਤੋਂ ਦੂਰ ਲੈ ਕੇ ਜਾਣ। ਪਾਣ ਨੂੰ ਤੇ ਭਾਵੇਂ ਜਿੱਥੇ ਮਰਜ਼ੀ ਅਸੀਆਂ ਪਾ ਦਿਓ, ਜਿੱਥੇ ਮਰਜ਼ੀ ਫੁੱਲ ਪਾ ਦਿਓ, ਪਰ ਇਹ ਜੇ ਇੱਕ ਬਣੀ ਰਹਿ ਗਈ ਮਰਿਆਦਾ ਤੇ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਵਿੱਚ, ਕਿਉਂਕਿ ਅੱਜ ਕਿਸੇ ਕੋਲ ਸਮਾਂ ਹੈ ਨੀ, ਲੋਕ ਆਂਦੇ ਨੇ ਬਸ ਠੀਕ ਆ ਜੇ ਏਦਾਂ ਚੱਲਦਾ ਕਿਸੇ ਨੇ ਸੁਣਾ ਦਿੱਤਾ ਵੀ ਇੱਥੇ ਪਾ ਦਿਓ ਤੇ ਪਾ ਦਿਓ, ਅੱਗੇ ਲੋਕ ਜਾ ਕੇ ਰਾਜੀ ਸੀ, ਅੱਗੇ ਵੀ ਚਾਹੁੰਦੇ ਵੀ ਅਸੀਂ ਤੁਰੇ ਰਹੀਏ। ਪਰ ਗੁਰਮੁਖੋ ਇਹ ਜ਼ਰੂਰੀ ਬੇਨਤੀ ਏ ਕਿ ਜਿੰਨਾ ਕੁ ਚਿਰ ਮਰਿਆਦਾ ਚੱਲਦੀ ਆ ਕਿ ਕੀਰਤਪੁਰ ਸਾਹਿਬ ਜਾਓ, ਫੁੱਲ ਪਾਓ, ਇਹ ਕੋਈ ਮਾੜੀ ਗੱਲ ਨਹੀਂ, ਬਹਾਨੇ ਨਾਲ ਉੱਥੇ ਜਾ ਕੇ ਉਸ ਪ੍ਰਾਨੀ ਦੀ ਫੁੱਲ ਪਾਉਣ ਵੇਲੇ ਗੁਰਦੁਆਰਾ ਸਾਹਿਬ ਅਰਦਾਸ ਵੀ ਹੁੰਦੀ ਏ, ਫਿਰ ਅਸੀਂ ਵੀ ਉੱਥੇ ਰਹਿੰਦੇ ਹਾਂ, ਫਿਰ ਆਨੰਦਪੁਰ ਸਾਹਿਬ ਜਾਂਦੇ ਹਾਂ। ਹੋ ਸਕਦਾ ਉਹ ਧਰਤੀ ਦੀ ਕਸ਼ਿਸ਼ ਸਤਿਗੁਰ ਸਾਹਿਬ ਦੇ ਉੱਥੇ ਚਰਨ ਪਏ ਨੇ, ਉਹ ਤੇਰਾ ਭਲਾ ਹੋ ਜਾਏ, ਤੇਰਾ ਜੀਵਨ ਬਣ ਜਾਏ। ਰਿਸ਼ਤੇਦਾਰ ਘਰ ਵਾਲੀ ਜਾਂਦੀ ਏ ਜਾਂ ਮਾਂ ਜਾਂਦੀ ਏ ਜਾਂ ਪਿਤਾ ਜਾਂਦਾ ਜਾਂ ਬੱਚੇ ਜਾਂਦੇ ਨੇ ਬਾਪੂ ਦੇ ਫੁੱਲ ਲੈ ਕੇ, ਉਹ ਇੱਕ ਬਹਾਨਾ ਹੈ। ਹੋ ਸਕਦਾ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰ ਦੇਣ, ਉੱਥੇ ਤੇਰਾ ਕਰਮ ਜਾਗ ਜਾਏ, ਸਤਿਗੁਰੂ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਕਰਕੇ। ਬੜੇ ਲੋਕ ਨੇ ਇੱਦਾਂ ਦੇ ਜਿਹੜੇ ਕਦੇ ਆਨੰਦਪੁਰ ਸਾਹਿਬ ਨਾ ਜਾਂਦੇ ਜੇ ਬਾਪੂ ਦੇ ਫੁੱਲ ਨਾਲ ਜਾਣੇ ਪੈਂਦੇ। ਬੜੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਨੇ ਬਹਾਨੇ ਨਾਲ ਹੀ ਆਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਨੇ। ਮੈਂ ਆਨਾ ਜੇ ਗੁਰੂ ਸਾਹਿਬ ਵੇਲੇ ਮਰਿਆਦਾ ਨਹੀਂ ਬਣੀ ਵੀ ਫੁੱਲ ਉੱਥੇ ਪਾਓ ਨਾ ਪਾਓ, ਪਰ ਜਿਹਨੇ ਵੀ ਇਹ ਬਣਾਈ ਏ, ਜਿਹਨੇ ਵੀ ਆਖਿਆ ਵੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਫੁੱਲ ਪਹੁੰਚ ਜਾਣ, ਮੈਂ ਤੇ ਆਖਾਂਗਾ ਉਹ ਸਤਿਕਾਰ ਯੋਗ ਆ। ਆਖੋ ਸਤਨਾਮ। ਕੋਈ ਵੀ ਇਹ ਭਾਵੇਂ ਜਿਹਨੇ ਮਰਿਆਦਾ ਬੰਨ ਦਿੱਤੀ ਆ ਵੀ ਕੀਰਤਪੁਰ ਸਾਹਿਬ ਸਿੱਖੋ ਫੁੱਲ ਲੈ ਕੇ ਆਓ, ਇਹ ਇੱਕ ਬਹਾਨੇ ਨਾਲ ਹੀ ਅਸੀਂ ਆਨੰਦਪੁਰ ਸਾਹਿਬ ਦੇ ਦਰਸ਼ਨ ਕਰ ਲੈਂਦੇ ਹਾਂ, ਕਿਉਂਕਿ ਇਹਦੇ ਵਿੱਚ ਵਾਦ ਵਿਵਾਦ ਬੜਾ ਸਿੱਖ ਧਰਮ। ਉੱਥੇ ਨਾ ਜਾਓ, ਜਿੱਥੇ ਮਰਜ਼ੀ ਪਾ ਦਿਓ, ਪਾਣ ਨੂੰ ਤੇ ਕੋਈ ਗੱਲ ਨਹੀਂ, ਨਾ ਵੀ ਉੱਥੋਂ ਫੁੱਲ ਤੁਸੀਂ ਚੁੱਕੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਪਰ ਗੱਲ ਤੇ ਵੇ ਵੀ ਸਾਡਾ ਬਹਾਨੇ ਨਾਲ ਭਲਾ ਹੋ ਜਾਂਦਾ, ਉਹਦੀ ਅਰਦਾਸ ਕਰਾਉਂਦੇ ਹਾਂ,
ਉੱਥੇ ਵੇਲੇ ਕਿੰਨੇ ਲੋਕ ਅਸਥੀਆਂ ਲੈ ਕੇ ਆਏ ਨੇ। ਸੱਚ ਜਾਣਿਓ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਵਾਰੀ ਨਾ ਜਦੋਂ ਅਸੀਂ ਅੰਦਰ ਵੜਾਂਗੇ ਫਿਰ ਰੱਬ ਭੁੱਲ ਕਿਵੇਂ ਜਾਇਓ ਤੇ ਵੇਖੋਗੇ ਤੁਸੀਂ ਧੱਕੇ ਨਾਲ ਹੀ ਵਾਹਿਗੁਰੂ ਵਾਹਿਗੁਰੂ ਨਿਕਲਦਾ। ਕਿਵੇਂ ਲੋਕ ਕੋਈ ਕਿਸੇ ਦੇ ਫੁੱਲ ਲੈ ਕੇ ਆਇਆ, ਕੋਈ ਕਿਸੇ ਦੇ ਲੈ ਕੇ ਆਇਆ, ਕੋਈ ਕਿਸੇ ਦੀਆਂ ਅਸਥੀਆਂ, ਕੋਈ ਵੇਖੋਗੇ ਰੋ ਰਿਹਾ, ਕੋਈ ਮਾਂ ਆਪਣੇ ਪੁੱਤਰ ਨੂੰ ਰੋ ਰਹੀ ਹੈ, ਕੋਈ ਪੁੱਤ ਆਪਣੇ ਮਾਂ ਨੂੰ ਰੋ ਰਿਹਾ, ਕੋਈ ਕਿਸੇ ਨੂੰ ਰੋ ਰਿਹਾ। ਉਸ ਵੇਲੇ ਇੱਕ ਮੌਤ ਯਾਦ ਆਉਂਦੀ ਹੈ, ਏਦਾਂ ਦਾ ਉੱਥੇ ਮਾਹੌਲ ਬਣ ਜਾਂਦਾ ਤੇ ਹੋ ਸਕਦਾ ਉੱਥੋਂ ਦਾ ਮਾਹੌਲ ਵੇਖ ਕੇ ਉਹ ਜਗ੍ਹਾ ਦੇ ਦਰਸ਼ਨ ਕਰਕੇ ਤੇਰਾ ਵੀ ਮਨ ਮੰਨ ਜਾਏ ਤੇ ਅਸੀਂ ਵੀ ਆਖੀਏ ਚਲੋ ਅਸੀਂ ਗੁਰੂ ਕੇ ਜਹਾਜ਼ੇ ਚੜੀਏ, ਅਨੰਦਪੁਰ ਸਾਹਿਬ ਦੀ ਧਰਤੀ ਦੇ ਵਾਸੀ ਬਣ ਜਾਈਏ, ਗੰਦਪੁਰ ਦੇ ਵਾਸੀ ਨਾ ਬਣੀਏ। ਆਖੋ ਸਤਨਾਮ ਆ ਠੇਕਾ ਗੰਦਪੁਰ ਦਾ ਵਾਸੀ ਹੋਈ ਅੱਛਾ ਰਿਹਾ ਠੇਕੇ ਦੇ ਵਾਸੀ ਨੇ ਜਿਹੜੇ, ਅਨੰਦਪੁਰ ਦੇ ਵਾਸੀ ਬਣੀਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ, ਅੰਮ੍ਰਿਤ ਦੀ ਦਾਤ ਦਿੱਤੀ, ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜਾਏ। ਹੁਣ ਵੇਖੋ ਪਿਆਰਿਓ ਸੱਚੇ ਪਾਤਸ਼ਾਹ ਨੇ ਪੂਰਨੇ ਪਾਏ ਤੇ ਪਾਏ ਕਿੱਦਾਂ, ਮਹਾਰਾਜ ਛੇ ਪੋਹ ਨੂੰ ਚੱਲੇ ਤੇ ਚੱਲਦੇ ਚੱਲਦੇ ਚੱਲਦੇ ਸਤਿਗੁਰੂ ਕੀਰਤਪੁਰ ਸਾਹਿਬ ਦੀ ਧਰਤੀ ਤੇ, ਉੱਥੇ ਵੀ ਨਮਸਕਾਰ ਜਾਂਦਿਆਂ ਜਾਂਦਿਆਂ ਨੇ ਵੱਡੇ ਗੁਰੂਆਂ ਦੇ ਸਥਾਨ ਦੇ ਉੱਤੇ ਕੀਤੀ। ਫਿਰ ਚੱਲਦਿਆਂ ਚੱਲਦਿਆਂ ਸਤਿਗੁਰੂ ਆਏ ਸਰਸਾ ਦੇ ਕੰਢੇ ਤੇ, ਜਦੋਂ ਆਏ ਤੇ ਵੇਖਿਆ ਸਰਸਾ ਉੱਪਰ ਤੱਕ ਭਰਿਆ ਚੱਲਦਾ ਪਾਣੀ ਪਾਣੀ। ਸਰਸਾ ਇੱਕ ਨਾਲਾ ਸੀ, ਕੋਈ ਨਦੀ ਨਹੀਂ ਸੀ। ਤੁਹਾਨੂੰ ਪਤਾ ਇੱਕ ਪਟਿਆਲੇ ਨਦੀ ਵਗਦੀ ਹੈ, ਜਦੋਂ ਉਹਨੂੰ ਵੇਖੋਗੇ ਤੇ ਏਦਾਂ ਲੱਗਦਾ ਵੀ ਇਹ ਤੇ ਕੁਛ ਵੀ ਨਹੀਂ, ਜਦੋਂ ਚੜ੍ਹਦੀ ਹੈ ਨੇੜੇ ਨੇੜੇ ਫਸਲਾਂ ਬਰਬਾਦ ਕਰਦੀ, ਸਾਲ ਚ ਇੱਕ ਵਾਰੀ ਚੜ੍ਹਦੀ। ਘੱਗਰ ਹੈ ਜਿੱਦਾਂ ਘੱਗਰ ਕਦੇ ਕਦੇ ਚੜ੍ਹਦਾ ਪਰ ਸਭ ਤਬਾਹ ਕਰ ਦਿੰਦਾ। ਉਹ ਨਾਲਾ ਸੀ, ਓਦਾਂ ਤੇ ਸੁੱਕਿਆ ਹੀ ਰਹਿੰਦਾ ਸੀ, ਲੋਕ ਵਿੱਚ ਦੀ ਲੰਘਦੇ ਹੁੰਦੇ ਸਨ, ਪਰ ਜਦੋਂ ਕਦੇ ਪਾਣੀ ਨਾਲ ਉਹ ਭਰ ਜਾਂਦਾ ਸੀ ਫਿਰ ਤਬਾਹ ਕਰ ਦਿੰਦਾ ਸੀ ਸਾਰਾ ਕੁਛ। ਤੇ ਜਦੋਂ ਮਹਾਰਾਜ ਉੱਥੇ ਆਏ ਆ ਨਾ, ਤੇ ਪਿੱਛੇ ਪਿੱਛੇ ਫੌਜਾਂ ਐਲੀ ਐਲੀ ਦੇ ਨਾਰੇ ਲੱਗਦੇ ਆ, ਫੜ ਲੋ ਫੜ ਲੋ ਫੜ ਲੋ, ਸਿੱਖਾਂ ਦੇ ਗੁਰੂ ਨੂੰ ਜਾਨ ਨਹੀਂ ਦੇਣਾ। ਤੁਰਕ ਪਿੱਛੇ ਆ ਰਹੇ ਨੇ ਪਿੱਛਾ ਕਰਦਿਆ, ਟਿੱਡੀ ਦਲ ਆ ਰਿਹਾ। ਤੇ ਮਹਾਰਾਜ ਜਦੋਂ ਸਰਸਾ ਦੇ ਕੰਢੇ ਤੇ ਪਹੁੰਚੇ ਤੇ ਉਦੋਂ ਬਾਅਦ ਪਿੱਛੇ ਹੀ ਸਾਹਸਣ ਤੁਰਕਾਂ ਨੇ ਆ ਕੇ ਹੱਲਾ ਬੋਲ ਦਿੱਤਾ ਤੇ ਸੱਚੇ ਪਾਤਸ਼ਾਹ ਨੇ ਵੇਖਿਆ ਸਰਸਾ ਉੱਪਰ ਤੱਕ ਚੜਿਆ ਹੋਇਆ। ਮਹਾਰਾਜ ਆਖਣ ਲੱਗੇ ਸਿੰਘੋ ਭਾਈ ਹੁਣ ਪਿੱਛੇ ਉਹ ਵੀ ਆ ਗਏ ਨੇ ਤੇ ਅੱਗੇ ਪਾਣੀ ਵੀ ਉੱਪਰ ਤੱਕ। ਭਾਈ ਦਇਆ ਸਿੰਘ ਜੀ ਨੇ ਆਖਿਆ ਮਹਾਰਾਜ ਹੁਣ ਕਿਵੇਂ ਕਰੀਏ ਜੀ? ਸੱਚੇ ਪਾਤਸ਼ਾਹ ਆਖਣ ਲੱਗੇ ਨੇ ਬਾਕੀ ਗੱਲ ਬਾਅਦ ਚ ਕਰਾਂਗੇ, ਪਹਿਲਾਂ ਸਾਨੂੰ ਭੁੱਖ ਲੱਗੀ ਹੈ, ਸਾਨੂੰ ਭੋਜਨ ਦਿਓ। ਤੇ ਸਿੱਖ ਆਖਣ ਲੱਗੇ ਮਹਾਰਾਜ ਭਾਈ ਦਇਆ ਸਿੰਘ ਵਰਗੇ ਗੁਰਮੁਖ ਪਿਆਰੇ ਆਂਦੇ ਨੇ ਸੱਚੇ ਪਾਤਸ਼ਾਹ ਆਪ ਜੀ ਨੇ ਅਨੰਦਪੁਰ ਸਾਹਿਬ ਰਹਿੰਦਿਆਂ ਕਦੇ ਪ੍ਰਸ਼ਾਦਾ ਨਹੀਂ ਛਕਿਆ, 9 ਮਹੀਨਿਆਂ ਦੇ ਲਗਭਗ ਘੇਰਾ ਪਿਆ ਰਿਹਾ। ਆਪ ਜੀ ਨੂੰ ਸਿੰਘਾਂ ਦਾ ਇੰਨਾ ਫਿਕਰ ਹੁੰਦਾ ਸੀ ਜੇ ਕਦੇ ਆਪ ਜੀ ਨੂੰ ਪ੍ਰਸ਼ਾਦਾ ਦੇਣਾ ਤੇ ਤੁਸੀਂ ਸਿੰਘਾਂ ਨੂੰ ਛਕਾ ਦਿੰਦੇ ਸੋ ਵੀ ਇਹਨਾਂ ਨੂੰ ਛਕਾਓ, ਬਹੁਤ ਘੱਟ ਛਕਦੇ ਹੋ। ਮਰਦ ਅੱਜ ਇੱਥੇ ਜਿੱਥੇ ਪਿੱਛੇ ਇੰਨੀ ਫੌਜ ਚੜ ਕੇ ਆ ਗਈ ਆ, ਅੱਗੇ ਪਾਣੀ ਦਾ ਵਹਾਅ ਬੜਾ ਤੇਜ਼ ਏ ਤੇ ਮਰਜ ਕਾਲੀ ਬੋੜੀ ਰਾਤ ਧੁੰਦ ਪੈ ਰਹੀ ਏ ਤੇ ਮਰਜ ਇੱਥੇ ਆਪ ਜੀ ਨੂੰ ਛਕਣ ਵਾਸਤੇ ਕੀ ਦਈਏ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਸੀ ਦਇਆ ਸਿੰਘਾ ਮੈਨੂੰ ਭੁੱਖ ਪ੍ਰਸ਼ਾਦੇ ਦੀ ਨਹੀਂ ਲੱਗੀ, ਇਸ ਵੇਲੇ ਰੋਜ਼ ਆਪਾਂ ਆਸਾ ਜੀ ਦੀ ਵਾਰ ਦਾ ਕੀਰਤਨ ਅਨੰਦਪੁਰ ਸਾਹਿਬ ਕਰਦੇ ਹੁੰਦੇ ਸਾਂ, ਤੁਸੀਂ ਮੈਨੂੰ ਕੀਰਤਨ ਸੁਣਾਉਂਦੇ ਸੋ ਤੇ ਮੈਨੂੰ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਭੁੱਖ ਲੱਗੀ ਹੈ। ਖੁਸ਼ ਹੁਣ ਗੁਰਮੁਖੋ ਵੇਖੋ ਜਿਹੜਾ ਬਾਪੂ ਵਰਗਾ ਪੁੱਤ ਨਾ ਆਵੇ ਉਹਨੂੰ ਅਸੀਂ ਕੀ ਆਨੇ ਆ? ਜਿਹਦਾ ਬਾਪੂ ਤੇ ਸੁਭਾਅ ਨਾ ਜਾਏ, ਅਸੀਂ ਆਪਣੇ ਆਪ ਨੂੰ ਸਮਝਦੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ, ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੋ ਸਾਨੂੰ ਕਦੇ ਕੀਰਤਨ ਦੀ ਭੁੱਖ ਲੱਗੀ ਹੈ? ਸਾਨੂੰ ਆਸਾ ਜੀ ਦੀ ਵਾਰ ਦੀ ਭੁੱਖ ਲੱਗੀ ਕਦੇ? ਸਾਨੂੰ ਭੁੱਖ ਲੱਗੀ ਸਵੇਰੇ ਪੰਜ ਬਾਣੀਆਂ ਦੀ, ਸਾਨੂੰ ਸਿਮਰਨ ਦੀ, ਸਾਨੂੰ ਸ਼ਾਮ ਨੂੰ ਰਹਿਰਾਸ ਸਾਹਿਬ ਦੀ ਭੁੱਖ ਲੱਗੀ ਕਦੇ? ਅਸੀਂ ਤੇ ਹੁਣ ਇੱਥੇ ਵੀ ਕਹਿੰਦੇ ਹੋਵਾਂਗੇ ਵੀ ਇਹ ਹੁਣ ਸਮਾਪਤੀ ਕਦੋਂ ਹੋਊ? ਆਖੋ ਸਤਨਾਮ, ਮੁੜ ਮੁੜ ਘੜੀਆਂ ਲਵੇਨੇ ਆ ਵੀ ਨਿਬੜੇਗਾ ਕੰਮ ਕਦੋਂ, ਕਦੋਂ ਛੁੱਟਾਂਗੇ ਬਈ? ਅਸੀਂ ਹੁਣ ਬੈਠੇ ਹੀ ਰਹਿਣਾ,
ਧਿਆਨ ਦੇਣਾ ਪਿਆਰਿਓ, ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਸੱਚੇ ਪਾਤਸ਼ਾਹ ਦੀ ਮਿਹਰ ਜਿਨ੍ਹਾਂ ਤੇ ਵੇ ਉਹਨਾਂ ਨੂੰ ਭੁੱਖ ਲੱਗਦੀ ਏ। ਜੇ ਸਵੇਰ ਵੇਲੇ ਨਿਤਨੇਮ ਨਾ ਕਰਨ ਨਾ ਤੇ ਉਹਨਾਂ ਨੂੰ ਏਦਾਂ ਲੱਗਦਾ ਵੀ ਅੱਜ ਸਾਨੂੰ ਦਿਨ ਚੰਗਾ ਨਹੀਂ ਲੱਗਦਾ, ਅੱਜ ਸਾਨੂੰ ਬੜਾ ਔਖਾ ਮਹਿਸੂਸ ਹੋ ਰਿਹਾ, ਅੱਜ ਮੈਂ ਨਿਤਨੇਮ ਨਹੀਂ ਕੀਤਾ। ਸੁਭਾਅ ਦਾ ਅੰਗ ਬਣ ਜਾ, ਸਾਡਾ ਸੁਭਾਅ ਬਣ ਜਾ ਨਿਤਨੇਮ ਕਰਨ ਦਾ। ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ ਉਹ ਫਿਰ ਛੱਡ ਨਹੀਂ ਸਕਦੇ। ਦੇਖੋ ਬੀਬੀ ਕੌਲਾਂ ਦਾ ਇਤਿਹਾਸ ਪੜ ਕੇ, ਮੁਸਲਮਾਨ ਘਰਾਣੇ ਵਿਚ ਜਨਮ ਲਿਆ ਉਹਨੇ, ਤੇ ਸਭ ਸੰਗਤ ਮੁਸਲਮਾਨ ਘਰਾਣੇ ਵਿਚ ਜਨਮ ਹੋਣ ਦੇ ਬਾਵਜੂਦ ਵੀ ਆਪਣੇ ਪਿਤਾ ਰੁਸਤਮ ਖਾਂ ਕਾਜੀ ਨੂੰ ਆਂਦੀ ਹੁੰਦੀ ਸੀ, ਬਾਪੂ ਜੀ ਭਾਵੇਂ ਮੈਨੂੰ ਮਾਰ ਦਿਓ, ਟੋਟੇ ਟੋਟੇ ਕਰ ਦਿਓ, ਰੋਟੀ ਦਿਓ ਭਾਵੇਂ ਨਾ ਦਿਓ, ਪਰ ਮੈਂ ਸੁਖਮਨੀ ਸਾਹਿਬ ਨਹੀਂ ਛੱਡ ਸਕਦੀ। ਇਸਲਾਮ ਧਰਮ ਨਾਲ ਸੰਬੰਧ ਰੱਖਦੀ ਸੀ ਉਹ ਬੀਬੀ। ਹੁਣ ਧਿਆਨ ਦਿਓ, ਮਹਾਰਾਜ ਆਖਣ ਲੱਗੇ ਭਾਈ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਓ। ਦਇਆਲ ਸਿੰਘ ਜੀ ਆਂਦੇ ਨੇ ਮਹਾਰਾਜ ਵੇਖੋ ਉਧਰ ਫੌਜ ਚੜ ਕੇ ਆ ਗਈ ਆ ਆਸਾ ਜੀ ਦੀ ਵਾਰ। ਮਰ ਜਾਂਦੇ ਨੇ ਕਿੰਨੇ ਕੁ ਸਿੰਘ ਨੇ? ਸੱਚੇ ਪਾਤਸ਼ਾਹ 550-600, ਅੱਧੇ ਕੁ ਬਹਿ ਜਾਓ ਸਾਡੇ ਕੋਲ, ਅੱਧੇ ਕੁ ਉਹਨਾਂ ਦਾ ਮੁਕਾਬਲਾ ਕਰੋ। ਆਸਾ ਜੀ ਦੀ ਵਾਰ ਦਾ ਕੀਰਤਨ ਦਵਾਨ ਲਾਈਏ, ਆ ਜਾਓ ਸਾਰੇ ਇਕੱਠੇ ਹੋ ਜਾਓ। ਅੱਧੇ ਕੁਮਾਰ ਦੇ ਕੋਲ ਬਹਿ ਗਏ, ਘਾਹ ਦੇ ਉੱਤੇ ਚੌਂਕੜੇ ਮਾਰ ਲਏ ਸਾਰਿਆਂ ਨੇ। ਨੀਲੇ ਅਸਮਾਨ ਦੀ ਛੱਤ ਹੇਠ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਸਿੰਘਾਂ ਨੇ ਸਾਜ ਸੰਭਾਲ ਲਏ, ਸੱਚੇ ਪਾਤਸ਼ਾਹ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬਹਿ ਗਏ, ਹੈਰਾਨ ਹੋ ਗਏ। ਇੱਕ ਪਾਸੇ ਸਤ ਸੰਗਤ ਜੀ ਟੇਗਾਂ ਤੇ ਢਾਲਾਂ ਖੜਕ ਰਹੀਆਂ ਨੇ, ਇੱਕ ਪਾਸੇ ਦੁਸ਼ਮਣ ਨਾਲ ਜੰਗ ਹੋ ਰਿਹਾ ਤੇ ਦੂਜੇ ਪਾਸੇ ਸਾਜ ਵੱਜ ਰਹੇ ਨੇ, ਇੱਕ ਪਾਸੇ ਤਲਵਾਰ ਚੱਲ ਰਹੀ ਏ ਦੂਜੇ ਪਾਸੇ ਰਬਾਬ ਵੱਜਦੀ ਏ। ਰਬਾਬ ਧਿਆਨ ਦਿਓ, ਤਲਵਾਰ ਵੀ ਉਹੀ ਚਲਾ ਸਕਦਾ ਜਿਹਦੇ ਕੋਲ ਚੰਗੀ ਵਿਚਾਰ ਹੋਵੇ। ਚੰਗੀ ਵਿਚਾਰ ਵਾਲੇ ਦੇ ਹੱਥ ਆਈ ਹੋਏਗੀ ਤਲਵਾਰ ਤੇ ਉਹ ਭਲਾ ਕਰੇਗੀ, ਤੇ ਜੇ ਪਿੱਛੇ ਤਲਵਾਰ ਦੇ ਹਥਿਆਰ ਦੇ ਪਿੱਛੇ ਤਲਵਾਰ ਦੇ ਪਿੱਛੇ ਚੰਗੀ ਵਿਚਾਰ ਨਾ ਹੋਵੇ, ਉਹ ਚੱਲਣ ਵਾਲੀ ਤਲਵਾਰ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੀ। ਉਹ ਤਲਵਾਰ ਔਰੰਗਜ਼ੇਬ ਦੀ ਤਲਵਾਰ ਵਰਗੀ ਬਣ ਜਾਏਗੀ, ਜਿਹੜੀ ਭਲਾ ਨਹੀਂ ਕਰੇਗੀ, ਉਹ ਹਮੇਸ਼ਾ ਬੁਰਾ ਹੀ ਕਰੇਗੀ, ਜ਼ੁਲਮ ਕਰੇਗੀ। ਤੇ ਜੇ ਪਿੱਛੇ ਤਲਵਾਰ ਦੇ ਚੰਗੀ ਵਿਚਾਰ ਹੋਏਗੀ ਤੇ ਉਹ ਤਲਵਾਰ ਨੇ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਬਣ ਜਾਣਾ। ਪਿੱਛੇ ਚੰਗੀ ਵਿਚਾਰ ਸੀ, ਇੱਕ ਪਾਸੇ ਕੀਰਤਨ ਹੋ ਰਿਹਾ, ਦੂਜੇ ਪਾਸੇ ਸਤ ਸੰਗਤ ਜੀ ਜੰਗ ਹੋ ਰਿਹਾ। ਜਦੋਂ ਥੋੜਾ ਜਿਹਾ ਆਸਾ ਜੀ ਦੀ ਵਾਰ ਦਾ ਇੱਧਰ ਭੋਗ ਪਿਆ, ਭਾਈ ਦਇਆ ਸਿੰਘ ਜੀ ਆਏ ਹੋਰ ਸੇਵਾਦਾਰ ਨਾਲ, ਮਹਾਰਾਜ 250 ਸਿੰਘ ਸ਼ਹੀਦ ਹੋ ਗਿਆ। ਸੱਚੇ ਪਾਤਸ਼ਾਹ ਅੱਜ ਵਾਲੀ ਆਸਾ ਜੀ ਦੀ ਵਾਰ ਕਰਕੇ 250 ਸਿੰਘ ਸ਼ਹੀਦ ਹੋ ਗਿਆ। ਅੱਜ 250 ਸਿੰਘ ਮਹਾਰਾਜ ਲੇਖੇ ਲੱਗ ਗਿਆ, 250 ਸਿੰਘ ਸ਼ਹੀਦ ਹੋ ਗਿਆ। ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਦਇਆ ਸਿੰਘ ਅੱਜ ਵਾਲੀ ਆਸਾ ਜੀ ਦੀ ਵਾਰ ਨਾ ਮੈਨੂੰ 250-300 ਸਿੰਘ ਸ਼ਹੀਦ ਕਰਾ ਕੇ ਵੀ ਮਹਿੰਗੀ ਨਹੀਂ ਪਈ। ਮਹਾਰਾਜ ਆਖਣ ਲੱਗੇ ਜੇ ਬਾਕੀ ਦਾ 250-300 ਵੀ ਸ਼ਹੀਦ ਹੋ ਜਾਂਦਾ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ। ਦਇਆ ਸਿੰਘ ਤੂੰ ਵੀ ਲੇਖੇ ਲੱਗ ਜਾਂਦਾ ਅੱਜ ਵਾਲੀ ਆਸਾ ਜੀ ਦੀ ਵਾਰ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ। ਮੈਂ ਖੁਦ ਵੀ ਅੱਜ ਲੇਖੇ ਲੱਗ ਜਾਂਦਾ ਅੱਜ ਵਾਲੀ ਆਸਾ ਜੀ ਦੀ ਵਾਰ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ। ਆਖਣ ਲੱਗੇ ਸੱਚੇ ਪਾਤਸ਼ਾਹ ਗੱਲ ਕੀ ਏ? ਸਤਿਗੁਰੂ ਆਖਣ ਲੱਗੇ ਅੱਜ ਵਾਲੀ ਆਸਾ ਜੀ ਦੀ ਵਾਰ ਮੈਂ ਖੁਦ ਵੀ ਲੇਖੇ ਲੱਗ ਜਾਂਦਾ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ। ਕਿਉਂ? ਕਿਉਂਕਿ ਅੱਜ ਮੈਂ ਆਸਾ ਜੀ ਦੀ ਵਾਰ ਸਰਸਾ ਦੇ ਕੰਢੇ ਤੇ ਬਹਿ ਕੇ ਕਰਕੇ ਹਮੇਸ਼ਾ ਵਾਸਤੇ ਆਪਣਿਆਂ ਸਿੰਘਾਂ ਨੂੰ, ਸਿੱਖਾਂ ਨੂੰ, ਆਪਣੀ ਉਮਤ ਨੂੰ, ਆਪਣੇ ਖਾਲਸੇ ਨੂੰ ਇਹ ਗੱਲ ਸਿਖਾ ਚੱਲਿਆ ਕਿ ਖਾਲਸਾ ਜੀ ਤੁਹਾਡੇ ਤੇ ਜਿੰਨਾ ਮਰਜ਼ੀ ਭਿਆਨਕ ਤੋਂ ਭਿਆਨਕ ਸਮਾਂ ਆ ਜਾਏ ਕਦੇ ਆਪਣਾ ਨਿਤਨੇਮ ਨਾ ਛੱਡਿਓ। ਮਹਾਰਾਜ ਨੇ ਪੂਰਨੇ ਪਾਏ ਆ। ਸੱਚੇ ਪਾਤਸ਼ਾਹ ਨੇ ਅੱਜ ਵਾਲੀ ਆਸਾ ਜੀ ਦੀ ਵਾਰ ਮੇਰੇ ਹਰ ਸਿੱਖ ਨੂੰ ਯਾਦ ਰਹੇਗੀ, ਤੇ ਹਰ ਸਿੱਖ ਜਿਹੜਾ ਆਖੇਗਾ ਕਿ ਮੈਂ ਅੱਜ ਨਿਤਨੇਮ ਨਹੀਂ ਕਰ ਸਕਿਆ, ਅੱਜ ਮੇਰਾ ਨਿਤਨੇਮ ਨਹੀਂ ਹੋਇਆ, ਅੱਜ ਆ ਮੁਸ਼ਕਲ ਸੀ, ਅੱਜ ਆ ਮਜਬੂਰੀ ਸੀ, ਤੇ ਉਹ ਆ ਸਮਾਂ ਯਾਦ ਕਰ ਲਿਆ ਕਰਨਗੇ। ਸੱਚੇ ਪਾਤਸ਼ਾਹ ਨੇ, ਸਾਡੇ ਪਿਤਾ ਨੇ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਸਤ ਸੰਗਤ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਉੱਥੇ ਸਰਵਣ ਕਰਕੇ ਹਮੇਸ਼ਾ ਵਾਸਤੇ ਸਾਨੂੰ ਸੇਹ ਦੇ ਗਏ ਕਿ ਗੁਰਮੁਖੋ, ਸਿੰਘੋ, ਭਾਵੇਂ ਜਿੰਨਾ ਮਰਜ਼ੀ ਭਿਆਨਕ ਸਮਾਂ ਆਵੇ ਨਿਤਨੇਮ ਨਾ ਛੱਡਿਓ ਆਪਣਾ ਕਦੇ। ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮਦਰਸ਼ ਧਿਆਨੀ ਹੈ,
ਸ਼ਬਦ ਵਿਵੇਕ ਇੱਕ ਟੇਕ ਜਾਗੈ ਮਨ ਵਸੈ ਮਾਨ ਗੁਰ ਗਿਆਨ ਕੋਈ ਬ੍ਰਹਮ ਗਿਆਨੀ ਹੈ। ਸਤ ਸੰਗਤ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹੋ ਤੇ ਉਥੋਂ ਦਾ ਸਿਧਾਂਤ ਪੱਲੇ ਬੰਨ ਕੇ ਲਿਆਇਆ ਕਰੋ ਕਿ ਸੱਚੇ ਪਾਤਸ਼ਾਹ ਅਸਜ ਦੀ ਵਾਰ ਦਾ ਇੱਥੇ ਕੀਰਤਨ ਕਰਕੇ ਸਾਨੂੰ ਕਹਿ ਕੇ ਕੀ ਗਏ ਨੇ, ਸਾਨੂੰ ਸਮਝਾ ਕੇ ਕੀ ਗਏ ਨੇ। ਤੇ ਆਪੋ ਆਪਣੇ ਮਨਾਂ ਚ ਝਾਤੀ ਮਾਰੀਏ, ਜੇ ਅਸੀਂ ਅੰਮ੍ਰਿਤਧਾਰੀ ਆ, ਜੇ ਅਸੀਂ ਸਿੰਘ ਸਜੇ ਆ, ਜੇ ਸਾਧ ਸੰਗਤ ਆਪਣੇ ਆਪ ਨੂੰ ਅਸੀਂ ਖਾਲਸੇ ਕਹਾਉਂਦੇ ਆ ਤੇ ਮਨਾਂ ਚ ਝਾਤੀ ਮਾਰ ਕੇ ਵੇਖੀਏ 24 ਘੰਟਿਆਂ ਵਿਚੋਂ ਸਾਡਾ ਕਿੰਨੇ ਘੰਟੇ ਦਾ ਨਿਤਨੇਮ ਸੇਵਾ ਕਰਨਾ। ਕਈ ਉਹ ਵੀ ਨੇ ਸ੍ਰੀ ਸਾਹਿਬ ਉਹਨਾਂ ਦੇ ਪਾਈ ਹੋਈ ਏ 9 ਇੰਚ ਦੀ, ਸ੍ਰੀ ਸਾਹਿਬ ਭਾਵੇਂ 3-3 ਫੁੱਟ ਦੀ ਹੱਥ ਚ ਫੜੀ ਫਿਰਨ ਤੇ ਸਾਧ ਸੰਗਤ ਨਿਤਨੇ ਵੇਖੋਗੇ ਤੇ ਜਪਜੀ ਸਾਹਿਬ ਦਾ ਹੀ ਪਾਠ ਨਹੀਂ ਆਖੋ ਸਤਨਾ। ਐਸਾ ਜੀਵਨ ਨੀ ਗੁਰਸਿੱਖ ਦਾ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਨੇ ਸਾਨੂੰ ਹਮੇਸ਼ਾ ਵਾਸਤੇ ਇਹ ਪੂਰਨੇ ਪਾ ਕੇ ਗਏ ਨੇ, ਸਿੰਘੋ ਕਦੇ ਆਪਣਾ ਨਿਤਨੇਮ ਨਾ ਛੱਡੇ। ਤੇ ਜਿਹੜਾ ਸਿੱਖ ਨਿਤਨੇਮ ਨੀ ਛੱਡਦਾ, ਬਾਬਾ ਆਨੰਦ ਸਿੰਘ ਜੀ ਆਖਣ ਲੱਗੇ, ਕਹਿੰਦੇ ਹੁੰਦੇ ਸੀ ਗੁਰੂ ਨਾਨਕ ਕਦੇ ਉਹਦੀ ਬਾਂਹ ਨੀ ਛੱਡਦਾ। ਜਿਹਨੇ ਨਿਤਨੇਮ ਛੱਡ ਦਿੱਤਾ ਗੁਰੂ ਨਾਨਕ ਤੋਂ, ਉਹਨੇ ਆਪਣੀ ਬਾਂਹ ਛੁਡਾ ਲਈ। ਇਸ ਕਰਕੇ ਕਦੇ ਵੀ ਨਿਤਨੇਮ ਨਾ ਛੱਡੋ, ਹਰ ਸਮੇਂ

ਸਤਿਗੁਰਾਂ ਨੇ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਮਹਾਰਾਜ ਨੇ ਵੇਖੋ ਕੈਸੀਆਂ ਕੈਸੀਆਂ ਮੁਸੀਬਤਾਂ ਆਪਣੇ ਸਰੀਰ ਉੱਤੇ ਚੱਲੀਆਂ। ਸਰਸਾ ਦੇ ਕੰਢੇ ਤੋਂ ਮਰਜ ਗਏ ਚਮਕੌਰ ਦੀ ਗੜੀ ਵਿੱਚ। ਚਮਕੌਰ ਦੀ ਗੜੀ ਵਿੱਚ ਸੱਚੇ ਪਾਤਸ਼ਾਹ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ। ਵੱਡੇ ਸਾਹਿਬਜ਼ਾਦੇ ਸ਼ਹੀਦੀ ਦਾ ਜਾਮ ਪੀ ਗਏ। ਸਤਿਗੁਰਾਂ ਦੇ ਲਾਲ ਚਮਕੌਰ ਦੀ ਗੜੀ ਅੰਦਰ ਸ਼ਹੀਦ ਹੋਏ। ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਹਿੰਦੁਸਤਾਨ ਇੱਕੋ ਤੀਰਥ ਹੈ ਯਾਤਰਾ ਦੇ ਲਈ। ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ, ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਜਿੱਥੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਇਆ, ਉਹ ਬੜਾ ਵੱਡਾ ਤੀਰਥ ਹੈ। ਤੇ ਗੁਰਮੁਖੋ ਪੂਰਨੇ ਪਾਉਣੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖੋ ਕਿੱਦਾਂ ਦੇ ਪੂਰਨੇ ਪਾਏ ਨੇ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜਦ ਮੈਦਾਨੇ ਜੰਗ ਵਿੱਚ ਪਏ ਗੁਰੂ ਕੇ ਲਾਲ ਸਰੀਰ ਉਹਨਾਂ ਦੇ ਪਏ ਨੇ। 500 ਫੱਟ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਲੱਗਾ, 300 ਫੱਟ ਬਾਬਾ ਜੁਝਾਰ ਸਿੰਘ ਹੋਣਾ ਦੇ ਸਰੀਰ ਤੇ ਲੱਗਾ। ਦੋਵੇਂ ਲਾਲ ਪਏ ਨੇ ਮਹਾਰਾਜ ਜਦੋਂ ਚਮਕੌਰ ਦੀ ਗੱਡੀ ਦੇ ਵਿੱਚੋਂ ਨਿਕਲੇ ਸਨ, ਤੇ ਸੱਚੇ ਪਾਤਸ਼ਾਹ ਨੇ ਆਪਣਿਆਂ ਲਾਲਾਂ ਉੱਤੇ ਕੱਪੜਾ ਨਹੀਂ ਪਾਇਆ। ਇਹ ਬਹੁਤ ਲੰਮਾ ਇਤਿਹਾਸ ਹੈ, ਜੇ ਹੌਲੀ ਹੌਲੀ ਆਨੰਦ ਨਾਲ ਵਿਚਾਰੀਏ ਤੇ ਬਹੁਤ ਬਹੁਤ ਲੰਬਾ ਸਮਾਂ ਚਾਹੀਦਾ। ਤਾਂ ਕਰਕੇ ਥੋੜਾ ਜਿਹਾ ਜਲਦੀ ਮੈਂ ਇੱਕੋ ਬੇਨਤੀ ਕਰਨੀ ਕਿ ਪੂਰਨੇ ਮਹਾਰਾਜ ਨੇ ਪਾਏ ਆ, ਤੇ ਅੱਗੇ ਫਿਰ ਹੁਣ ਸਾਡੀ ਮਰਜ਼ੀ ਆ ਵੀ ਅਸੀਂ ਮਰਦੇ ਨਕਸ਼ੇ ਕਦਮਾਂ ਤੇ ਚੱਲਣਾ ਕਿ ਨਹੀਂ। ਮਹਾਰਾਜ ਨੇ ਵੇਖੋ ਪੂਰਨੇ ਕਿੱਦਾਂ ਪਾਏ। ਸੱਚੇ ਪਾਤਸ਼ਾਹ ਪੰਥ ਦਾ ਹੁਕਮ ਮੰਨ ਕੇ ਆਖਿਆ ਸੀ, ਮਹਾਰਾਜ ਸਾਡੀ ਬੇਨਤੀ ਏ, ਤੁਸੀਂ ਚਮਕੌਰ ਦੀ ਗੱਡੀ ਨੂੰ ਛੱਡ ਜਾਓ, ਨਹੀਂ ਤੇ ਖਾਲਸਾ ਹੁਕਮ ਕਰੇਗਾ ਜੇ ਨਹੀਂ ਜਾਓਗੇ। ਮਹਾਰਾਜ ਫਿਰ ਗਏ ਸੀ ਚਮਕੌਰ ਦੀ ਗੱਡੀ ਨੂੰ ਛੱਡ ਕੇ। ਜੋੜਾ ਲਾਤਾ, ਕਿਤੇ ਪਏ ਹੋਏ ਸਿੰਘਾਂ ਦੇ ਕੇਸ ਖਿੱਲੇ ਖੁੱਲੇ ਹੋਣ, ਕਿਤੇ ਸਾਡਾ ਉੱਤੇ ਚਰਨ ਨਾ ਟਿਕ ਜਾਏ। ਮਹਾਰਾਜ ਜਾਂਦੇ ਚੱਲਦੇ ਚੱਲਦੇ ਚੱਲਦੇ ਸਤਿਗੁਰੂ ਹੱਥ ਵਿੱਚ ਸ੍ਰੀ ਸਾਹਿਬ ਸੀ ਕੱਲੀ, ਤੇ ਚਰਨਾਂ ਵਿੱਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਹੱਥ ਵਿੱਚ ਬਾਜ ਨਹੀਂ, ਸਿਰ ਤੇ ਤਾਜ ਨਹੀਂ, ਜੋੜਾ ਲਾਉਣ ਕਰਕੇ ਪੱਥਰ ਚਰਨਾਂ ਚ ਵੱਜਣ। ਠੰਡ ਬਹੁਤੀ ਸੀ, ਸਰਦੀ ਬਹੁਤੀ ਸੀ, ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਰੋੜ ਵੱਜਦੇ ਨੇ, ਚਰਨ ਸੁੱਜ ਗਏ, ਲਾਲ ਚਰਨ ਹੋ ਗਏ, ਕਈ ਥਾਵਾਂ ਤੋਂ ਚਰਨਾਂ ਚੋਂ ਖੂਨ ਨਿਕਲਦਾ, ਕਦੇ ਕਦੇ ਵੱਡੀਆਂ ਵੱਡੀਆਂ ਸੂਲਾਂ ਚਰਨਾਂ ਚ ਵੱਜਦੀਆਂ ਨੇ, ਨਿੱਕੇ ਮੋਟੇ ਕੰਡੇ ਵੱਜਦੇ ਨੇ, ਮਰਦ ਕੰਡਾ ਵੱਜਣਾ ਤੇ ਮਰ ਨੇ ਕੰਡੇ ਕੱਢ ਕੇ ਫਿਰ ਅੱਗੇ, ਪਰ ਕਈ ਏਦਾਂ ਦੇ ਕੰਡੇ ਵੀ ਮਰਦ ਦੇ ਚਰਨਾਂ ਵਿੱਚ ਵੱਜੇ। ਇਤਿਹਾਸ ਦੱਸਦਾ ਹੈ ਕਿ ਥੱਲੜੇ ਪਾਸੇ ਚਰਨ ਵਿੱਚ ਕੰਡਾ ਵੱਜਣਾ, ਉੱਪਰਲੇ ਪਾਸੇ ਨਿਕਲ ਆਉਣਾ, ਐਡੇ ਐਡੇ ਕੰਡੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਚਰਨਾਂ ਚ ਲੱਗੇ ਨੇ। ਗੁਰਮੁਖੋ ਅੱਜ ਅਸੀਂ ਵੇਖੋ ਕਿੰਨੇ ਸੋਹਣੇ ਸਾਡੇ ਘਰ ਨੇ, ਕਿੰਨੇ ਸੋਹਣੇ ਸਾਡੇ ਘਰਾਂ ਚ ਬੈੱਡ ਵਿਛੇ ਆ, ਤੇ ਇਹ ਸਾਨੂੰ ਸੋਹਣੇ ਸੋਹਣੇ ਬਿਸਤਰੇ ਦੇਣ ਵਾਸਤੇ ਮਹਾਰਾਜ ਨੇ ਖੁਦ ਵੇਖੋ ਕਿੰਨੀਆਂ ਮੁਸੀਬਤਾਂ ਚੱਲੀਆਂ ਨੇ। ਕੱਲੀਆਂ ਕੰਧਾਂ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਲਾ ਕੇ ਨੀ ਸਰਨਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ, ਕੱਲੀਆਂ ਪੱਗਾਂ ਬੰਨ ਕੇ ਜਾਂ ਦਾੜੀਆਂ ਪ੍ਰਕਾਸ਼ ਕਰਕੇ ਨੀ ਸਰਨਾ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸਿਧਾਂਤ ਦੇ ਕੇ ਗਏ ਆ, ਜੋ ਸੱਚੇ ਪਾਤਸ਼ਾਹ ਸਾਨੂੰ ਕਹਿ ਕੇ ਗਏ ਆ, ਉਹਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ, ਲਾਗੂ ਕਰੀਏ। ਸੱਚੇ ਪਾਤਸ਼ਾਹ ਤੁਰੇ ਜਾਣ, ਆਂਦੇ ਨੇ ਉਹ ਹਾਲ ਏਦਾਂ ਦਾ ਸੀ ਕਿ ਜੰਗਲਾਂ ਦੇ ਪੰਛੀ ਵੀ ਵੇਖ ਵੇਖ ਰੋਂਦੇ ਸਨ ਜਦੋਂ ਮਰਦ ਤੁਰੇ। ਚੱਲਦੇ ਚੱਲਦੇ ਚੱਲਦੇ ਗੁਰੂ ਗੋਬਿੰਦ ਸਿੰਘ ਬਹਿਲੋਲਪੁਰ ਪਿੰਡ ਚ ਗਏ ਨੇ, ਉੱਥੇ ਨਗਰ ਸੀ ਬਹਿਲੋਲਪੁਰ। ਉੱਥੋਂ ਦਾ ਇੱਕ ਰਹਿਣ ਵਾਲਾ ਮਹਾਰਾਜ ਦਾ ਬੜਾ ਪੁਰਾਣਾ ਸੇਵਕ ਸੀ, ਪੂਰਨ ਮਸੰਦ, ਮਸੰਦ ਸੀ ਉਹਦਾ ਨਾਂ, ਪੂਰਨ ਸੀ। ਤੇ ਮਹਾਰਾਜ ਨੂੰ ਉਹ ਕਈ ਵਾਰੀ ਉਹਨੇ ਆਖਿਆ ਸੀ ਕਿ ਮਹਾਰਾਜ ਮੇਰੇ ਘਰ ਆਓ, ਮੇਰੇ ਘਰ ਚਰਨ ਪਾਓ, ਮੈਨੂੰ ਗਰੀਬ ਨੂੰ ਨਵਾਜੋ। ਤੇ ਮੈਂ ਪਹਿਲਾਂ ਜਿਵੇਂ ਕਹਿ ਕੇ ਗਿਆ ਗੁਰਮੁਖੋ ਕਿ ਦੁੱਖ ਵੇਲੇ ਕੋਈ ਵਿਰਲਾ ਹੀ ਆਣ ਖਲੋਂਦਾ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ, ਪਉ ਨਾ ਆਵਤ ਨੇਰੈ। ਬਿਪਤਾ ਦੇ ਸਮੇਂ ਸਭ ਸਾਧ ਛੱਡ ਦਿੰਦੇ ਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਹਿਲੋਲਪੁਰ ਪਿੰਡ ਚ ਗਏ, ਹੱਥ ਪਸਾਰਿਆ ਨਜ਼ਰ ਨਾ ਆਵੇ, ਇੰਨੀ ਧੁੰਦ ਸੀ, ਆਪਣਾ ਹੀ ਹੱਥ ਨਹੀਂ ਸੀ ਦਿਸਦਾ। ਤੇ ਜਦੋਂ ਮਹਾਰਾਜ ਉੱਥੇ ਤੁਰੇ ਜਾਣ,
ਇੱਕ ਬ੍ਰਾਹਮਣ ਹੱਥ ਵਿਚ ਓਹਦੇ ਲਾਲ ਤਿੰਨ ਫੜੀ ਹੋਈ ਏ, ਰਾਮ ਰਾਮ ਰਾਮ ਰਾਮ ਰਾਮ ਰਾਮ ਕਰਦਾ ਨਹਾਉਣ ਆਇਆ ਟੋਭੇ ਤੇ, ਤੇ ਸੱਚੇ ਪਾਤਸ਼ਾਹ ਨੇ ਆਖਿਆ ਰਾਮ ਦੇ ਭਗਤਾ ਗੱਲ ਸੁਣ ਆ ਮੇਰੀ। ਕਹਿੰਦਾ ਹਾਂ ਮਹਾਰਾਜ ਦੱਸੋ ਕੌਣ ਹੋ ਜੀ ਤੁਸੀਂ? ਸੱਚੇ ਪਾਤਸ਼ਾਹ ਆਖਣ ਲੱਗੇ ਤੂੰ ਇਹ ਦੱਸ ਵੀ ਪਿੰਡ ਕਿਹੜਾ? ਆਂਦਾ ਬਹਿਲੋਲਪੁਰ। ਤੇ ਮਹਾਰਾਜ ਆਖਣ ਲੱਗੇ ਇਹ ਪਿੰਡ ਵਿਚ ਇੱਕ ਮਸੰਦ ਰਹਿੰਦਾ ਪੂਰਨ ਮਸੰਦ। ਆਂਦਾ ਹਾਂ ਮਹਾਰਾਜ, ਜਿਵੇਂ ਅਸੀਂ ਅੱਜ ਆਨੇ ਆ ਨਾ ਜਥੇਦਾਰ, ਜਥੇਦਾਰ ਇਹ ਉਸ ਵੇਲੇ ਦਾ ਸ਼ਬਦ ਸੀ ਮਸੰਦ। ਅੱਜ ਤੇ ਮਸੰਦ ਸ਼ਬਦ ਵਿਗੜ ਗਿਆ। ਮਸੰਦ ਨੂੰ ਲੋਕ ਗਾਲ ਆਉਂਦੇ ਨੇ ਜੇ ਕੋਈ ਆਖੇ ਕੋਈ ਫਲਾਣਾ ਤੇ ਮਸੰਦ ਏ ਗੁਰੂ ਕੇ ਮਸੰਦ ਆ। ਪੇਪਰਾਂ ਦੀਆਂ ਸੁਰਖੀਆਂ ਹੁੰਦੀਆਂ ਨੇ ਇਹ ਗੁਰੂ ਕੇ ਮਸੰਦਾਂ ਤੋਂ ਇਹ ਛਡਵਾਓ ਗੁਰੂ ਘਰਾਂ ਨੂੰ, ਏਦਾਂ ਦੇ ਸ਼ਬਦ ਅੱਜ ਕੱਲ ਵਰਤੇ ਜਾਂਦੇ ਨੇ। ਮਸੰਦ ਸ਼ਬਦ ਕਿਸੇ ਸਮੇਂ ਚ ਬੜਾ ਸਤਿਕਾਰ ਯੋਗ ਸੀ, ਜਿਵੇਂ ਉਹਨੇ ਜਥੇਦਾਰ, ਏਦਾਂ ਜਥੇਦਾਰ ਸਾਥੇ ਹੋਏ ਸਨ, ਮਸੰਦ ਸਨ। ਪਰ ਸੱਚੇ ਪਾਤਸ਼ਾਹ ਨੇ ਫਿਰ ਤੇਲ ਦੇ ਅਕੜਾਂ ਚ ਪਾ ਪਾ ਕੇ ਇਹਨਾਂ ਨੂੰ ਸਾੜਿਆ ਵੀ ਸੀ ਜਿਹੜੇ ਵਿਗੜ ਗਏ ਸੀ। ਤੇ ਮਹਾਰਾਜ ਆਖਣ ਲੱਗੇ ਇੱਥੇ ਪੂਰਨ ਮਸੰਦ ਰਹਿੰਦਾ ਇੱਕ, ਉਹ ਆਂਦਾ ਬ੍ਰਾਹਮਣ ਸੀ ਜਿਹੜਾ। ਆਖਣ ਲੱਗਾ ਹਾਂਜੀ ਇੱਥੇ ਰਹਿੰਦਾ, ਤੇ ਮੈਨੂੰ ਉਹਦੇ ਘਰ ਲੈ ਚੱਲ। ਚਲੋ ਜੀ ਆਂਦਾ ਲੈ ਚੱਲ, ਦੱਸਿਆ ਨੀ ਮੈਂ ਕੌਣ ਆ ਨਾ ਉਹਨੇ ਪੁੱਛਿਆ। ਦਰਵਾਜਾ ਖੜਕਾਇਆ ਜਾ ਕੇ ਤੇ ਉਹ ਪੂਰਨ ਮਸੰਦ ਦਾ ਇੱਕ ਨੌਕਰ ਸੀ ਜਿਉਣਾ, ਉਹਨੇ ਆ ਕੇ ਬੂਹਾ ਖੋਲਿਆ। ਜਿਉਣੇ ਨੇ ਬੂਹਾ ਖੋਲਿਆ ਤੇ ਬ੍ਰਾਹਮਣ ਆਖਣ ਲੱਗਾ ਪੰਡਿਤ ਆ ਤੁਹਾਡੇ ਘਰ ਕੋਈ ਮਿਲਣ ਆਇਆ, ਇਹਨੂੰ ਅੰਦਰ ਵਾੜੋ, ਮੈਂ ਚੱਲਿਆ। ਮਹਾਰਾਜ ਅੰਦਰ ਚਲੇ ਗਏ, ਉਹ ਵਾਪਸ ਚਲੇ ਗਿਆ। ਪੂਰਨ ਮਸੰਦ ਉੱਤੇ ਚਬਾਰੇ ਚ ਕੋਠੇ ਤੇ ਸੁੱਤਾ ਪਿਆ, ਉਹਦਾ ਨੌਕਰ ਜਿਉਣਾ, ਉਹਨੇ ਬੂਹਾ ਖੋਲਿਆ। ਮਹਾਰਾਜ ਨੂੰ ਜਦੋਂ ਵੇਖਿਆ ਤੇ ਆਂਦਾ ਇਹ ਤੇ ਸਿੱਖ ਕੋਈ ਵੱਖਰਾ ਜਿਹਾ ਹੀ ਲੱਗਦਾ, ਕਿਉਂਕਿ ਉਹਦੇ ਘਰ ਚ ਅੱਗੇ ਸਤਸੰਗ ਹੁੰਦਾ ਰਹਿੰਦਾ ਸੀ, ਗੁਰਸਿੱਖਾਂ ਦਾ ਆਉਣਾ ਜਾਣਾ ਸੀ ਉਹਦੇ ਘਰ ਚ। ਤੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਸਿੱਧਾ ਜਿਹਾ ਦਸਤਾਰ, ਸਿੱਧੀ ਜੀ ਦਸਤਾਰ, ਹੱਥ ਵਿਚ ਸ੍ਰੀ ਸਾਹਿਬ ਫੜੀ ਹੋਈ ਮਹਾਰਾਜ ਦੇ, ਤੇ ਉਹਨੇ ਆਖਿਆ ਕੌਣ ਏ ਸਿੱਖ? ਤੇਰੇ ਤੇ ਬੜਾ ਜਲਾਲ ਏ। ਉਹਨੇ ਲਾਲ ਤੈਨ ਜਗਾਈ, ਆਪਣੇ ਜਿਹੜੀ ਉਹਦੀ ਮੰਜੀ ਥੱਲੇ ਡਾਹੀ ਸੀ, ਪਸ਼ੂਆਂ ਦੇ ਕੋਲ ਹੀ ਡੰਗਰ ਮੱਝਾਂ ਥੱਲੇ ਪਸ਼ੂ ਰੱਖੇ ਸੀ, ਉਹਨਾਂ ਦੇ ਕੋਲ ਹੀ ਮੰਜੀ ਸੀ ਡਾਹੀ ਹੋਈ, ਉਹ ਮੰਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਿਠਾ ਦਿੱਤਾ। ਸੱਚੇ ਪਾਤਸ਼ਾਹ ਮੰਜੀ ਤੇ ਬਹਿ ਗਏ ਤੇ ਉਹਨੇ ਜਦੋਂ ਮਹਾਰਾਜ ਵੱਲ ਵੇਖਿਆ, ਆਖਣ ਲੱਗਾ ਜੀ ਕੌਣ ਹੋ ਤੁਸੀਂ? ਚਰਨਾਂ ਵਿੱਚੋਂ ਖੂਨ ਵਗ ਰਿਹਾ ਹੈ, ਪਜਾਮੀ ਵੀ ਪਾਈ ਹੋਈ ਕਈ ਥਾਵਾਂ ਤੋਂ ਪਾਟ ਗਈ ਆ, ਜਿਹੜਾ ਜਾਮਾ ਪਾਇਆ ਸੀ, ਜਿਹੜਾ ਚੋਲਾ ਪਾਇਆ ਸੀ, ਉਹ ਵੀ ਕਈ ਥਾਵਾਂ ਤੋਂ ਪਾਟਿਆ ਹੋਇਆ, ਚਰਨ ਸੁੱਜੇ ਪਏ ਨੇ, ਲਾਲ ਹੋਏ ਪਏ ਨੇ, ਕਈ ਥਾਵਾਂ ਤੋਂ ਖੂਨ ਚੱਲ ਰਿਹਾ ਹੈ, ਕੰਡੇ ਚਰਨਾਂ ਵਿੱਚ ਵੱਜੇ ਦਿਸ ਰਹੇ ਨੇ। ਆਖਣ ਲੱਗਾ ਜੀ ਕੌਣ ਹੋ ਤੁਸੀਂ? ਆਖਣ ਲੱਗੇ ਦੱਸ ਭਾਈ ਪੂਰਨ ਮਸੰਦ ਕਿੱਥੇ ਦੇ? ਅਸੀਂ ਉੱਪਰ ਏ ਜੀ ਆਰਾਮ ਕਰਦੇ ਹੋਣਗੇ। ਮਹਾਰਾਜ ਆਖਣ ਲੱਗੇ, ਕਹਿੰਦਾ ਜੀ ਕੀ ਆਖਾਂ ਵੀ ਕੌਣ ਆਇਆ, ਤੁਹਾਡੇ ਬਾਰੇ ਦੱਸਾਂਗਾ ਤੇ ਕੀ ਨਾਂ ਲਵਾਂ, ਕੌਣ ਆਇਆ? ਤੇ ਸੱਚੇ ਪਾਤਸ਼ਾਹ ਆਖਣ ਲੱਗੇ ਜਿਉਣਿਆ ਹੁਣ ਦੱਸਣਾ ਪੈਣਾ ਸੀ। ਮਹਾਰਾਜ ਆਖਣ ਲੱਗੇ ਜਾ ਆਖ ਕਿ ਆਨੰਦਪੁਰ ਵਾਲਾ ਗੁਰੂ ਆਇਆ, ਜਾ ਆਖ ਜਾ। ਜਦੋਂ ਇੰਨੀ ਗੱਲ ਸੁਣੀ, ਜਿਉਣੇ ਨੇ ਨਾਂ ਬੜਾ ਸੁਣਿਆ ਸੀ, ਘਰ ਚ ਸਤਸੰਗ ਹੁੰਦਾ ਰਹਿੰਦਾ ਸੀ, ਨੌਕਰ ਸੀ ਇਹ, ਕਦੇ ਗਿਆ ਨੀ ਸੀ ਆਨੰਦਪੁਰ ਸਾਹਿਬ। ਉਸੇ ਸਮੇ ਮਹਾਰਾਜ ਦੀਆਂ ਚਰਨਾਂ ਦੇ ਉੱਤੇ ਡਿੱਗ ਪਿਆ, ਰੋ ਰੋ ਚਰਨ ਧੋਤੇ, ਇਹਨੇ ਕੱਪੜਾ ਲਿਆ, ਚਰਨਾਂ ਨੂੰ ਸਾਫ ਕੀਤਾ, ਫਿਰ ਉਹ ਕੰਡੇ ਲੱਗੇ ਉਹ ਕੱਢੇ ਹੌਲੀ ਹੌਲੀ ਕਰਕੇ, ਤੇ ਚਰਨ ਗੋਦੀ ਚ ਰੱਖ ਕੇ ਤੇ ਰੋਈ ਜਾਏ, ਮਰ ਦੇ ਗੋਡੇ ਨਾਲ ਸਿਰ ਲਾ ਕੇ ਨਾ ਜਿਉਣਾ ਕਹਿੰਦੇ ਨੇ ਬੜਾ ਰੋਇਆ। ਮਰ ਜਾਂਦੇ ਨੇ ਜਿਉਣਿਆ ਤੂੰ ਕਿਉਂ ਰੋ ਰਿਹਾ, ਭਾਣਾ ਕਰਤਾਰ ਦਾ ਜਾ ਉਹਨੂੰ ਸੱਦ। ਸੱਤ ਵਜੇ ਉਹ ਛੇਤੀ ਦੇਣ ਗਿਆ, ਦਰਵਾਜਾ ਖਟਖਟਾਇਆ, ਖੋਲੋ ਜੀ ਛੇਤੀ ਦਰਵਾਜਾ, ਬੂਹਾ ਖੋਲੋ। ਅੰਦਰੋਂ ਪੂਰਨ ਮਸੰਦ ਬਾਹਰ ਆਇਆ, ਸੁੱਤਾ ਉੱਠਿਆ। ਕੀ ਗੱਲ ਬਈ, ਸਵੇਰੇ ਸਵੇਰੇ ਇੰਨਾ ਰੌਲਾ ਕਾਹਦੇ ਵਾਸਤੇ ਪਾਇਆ ਈ ਦੱਸ? ਤੇ ਜਿਉਣਾ ਆਖਣ ਲੱਗਾ ਛੇਤੀ ਥੱਲੇ ਆਓ, ਕੌਣ ਆਇਆ? ਆਖਣ ਲੱਗਾ ਮਹਾਰਾਜ ਆਏ ਨੇ। ਕੌਣ ਮਹਾਰਾਜ? ਆਨੰਦਪੁਰ ਵਾਲੇ ਸਤਿਗੁਰੂ ਆਏ ਨੇ। ਛੇਤੀ ਥੱਲੇ ਆਓ। ਜਦੋਂ ਉਹਨੇ ਆਖਿਆ ਆਨੰਦਪੁਰ ਵਾਲੇ ਸਤਿਗੁਰੂ, ਤੇ ਪੂਰਨ ਮਸੰਦ ਉੱਥੇ ਹੀ ਖਲੋਤਾ ਹੀ ਰਹਿ ਗਿਆ। ਨਾਲ ਕੌਣ ਕੌਣ ਏ? ਅਖੇ ਕੋਈ ਵੀ ਨੀ, ਹੱਥ ਚ ਇੱਕ ਸ੍ਰੀ ਸਾਹਿਬ ਏ ਮਿਆਨ ਤੋਂ ਬਿਨਾ, ਸ੍ਰੀ ਸਾਹਿਬ ਹੱਥ ਚ, ਪਜਾਮੀ ਵੀ ਮਹਾਰਾਜ ਦੀ ਕਈ ਥਾਵਾਂ ਤੋਂ ਪਾਟੀ ਪਈ ਆ, ਜਾਮਾ ਲੀਰੋ ਲੀਰ ਹੋਇਆ ਪਿਆ, ਚਰਨਾਂ ਚ ਕੰਡੇ ਤੇ ਖੂਨ ਨਿਕਲ ਰਿਹਾ। ਸੱਚੇ ਪਾਤਸ਼ਾਹ ਕੱਲੇ ਹੀ ਆਏ ਨੇ, ਛੇਤੀ ਆਓ, ਉੱਪਰ ਲੈ ਜਾਓ, ਬਿਸਤਰੇ ਜਰਾਮ ਕਰਨ, ਅੱਗ ਬਾਲੋ ਉਹਨਾਂ ਨੂੰ ਜਰਾ। ਪੂਰਨ ਮਸੰਦ ਕਹਿਣ ਲੱਗਾ ਜਦੋਂ ਮੇਰੇ ਬਾਰੇ ਪੁੱਛਿਆ ਤੇ ਤੂੰ ਕੀ ਆਖਿਆ?
ਆਖਿਆ ਨੀ ਜੀ, ਮੈਂ ਆਖਿਆ ਵੀ ਮੈਂ ਸੱਦ ਕੇ ਲਿਆਉਂਦਾ। ਉਹ ਕਹਿੰਦੇ ਕਮਲਿਆ ਇਹ ਨਹੀਂ ਸੀ ਦੱਸਣਾ ਮੈਂ ਘਰੇ ਹੀ ਆ, ਇਹ ਕਹਿ ਦਿੰਦੋ ਘਰ ਹੀ ਹੈ ਨੀ। ਆਖੋ ਸਤਨਾਮ, ਉਹ ਘਰ ਹੀ ਹੈ ਨੀ, ਇਹ ਕਹਿ ਦਿੰਦਾ ਤੇ ਉਹ ਜਿਉਣਾ ਤੇ ਉੱਥੇ ਹੀ ਖਲੋ ਗਿਆ। ਸੁੱਧ ਬੁੱਧ ਭੁੱਲ ਗਈ, ਅੱਜ ਪਤਾ ਲੱਗਾ ਵਿੱਚੋਂ ਕੋਈ ਹੋਰ ਤੇ ਬਾਹਰੋਂ ਕੋਈ ਹੋਰ। ਉੱਤੋਂ ਉੱਤੋਂ ਦਿਖਾਵਾ ਕਰਦਾ, ਜੀਵ ਨਾਲ ਤੇ ਬੜਾ ਗੁਰੂ ਦਾ ਪਿਆਰਾ ਬਣਦਾ। ਗੁਰੂ ਗੁਰੂ ਕੀ ਆ, ਸੰਗਤਾਂ ਦੀ ਮਾਇਆ ਇਕੱਠੀ ਕਰ ਕਰਕੇ ਤੇ ਇੰਨਾ ਇੰਨੇ ਕੁਝ ਬਣਾ ਲਿਆ ਹੈ, ਤੇ ਅੱਜ ਪਤਾ ਲੱਗਾ ਹੈ ਉੱਤੋਂ ਕੁਝ ਹੋਰ ਹੈ ਵਿੱਚੋਂ ਕੁਝ ਹੋਰ। ਉਹ ਇਹ ਕਹਿ ਦੇਣਾ ਸੀ ਜਾ, ਹੁਣ ਜੇ ਕਹਿ ਹੀ ਦਿੱਤਾ ਇਹਨਾਂ ਮੇਰਾ ਨਾਂ ਲੈ ਦਿੱਤਾ ਤੇ ਸਿੱਧਾ ਜਾ ਕੇ ਕਹਿ ਦੇ ਗੁਰੂ ਗੋਬਿੰਦ ਸਿੰਘ ਨੂੰ ਕਿ ਜਾਓ ਸਾਡੇ ਘਰੋਂ ਚਲੇ ਜਾਓ, ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਜਿੱਦਣ ਅਸੀਂ ਤੁਹਾਡੇ ਦਰਸ਼ਨ ਕਰਨੇ ਹੋਣਗੇ ਆਪੇ ਆਨੰਦਪੁਰ ਸਾਹਿਬ ਆ ਜਾਂਗੇ, ਮੇਰੇ ਘਰੋਂ ਨਿਕਲ ਜਾਓ। ਤੇ ਵੇਖੋ ਗੁਰਮੁਖੋ, ਜਦੋਂ ਆ ਕੇ ਜਿਉਣੇ ਮਸੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ ਸੀ ਨਾ, ਪੌੜੀਆਂ ਤੋਂ ਥੱਲੇ ਉਤਰੇ ਗਿਆ ਤੇ ਸੀ ਬੜੇ ਚਾਅ ਨਾਲ ਛੇਤੀ ਛੇਤੀ, ਜਦੋਂ ਮੁੜੇ ਥੱਲੇ ਨੂੰ ਆਵੇ ਤੇ ਪੌੜੀਆਂ ਤੇ ਹੌਲੀ ਹੌਲੀ ਤੁਰਿਆ ਆਵੇ। ਮਹਾਰਾਜ ਸਾਹਿਬ ਨੂੰ ਵੇਖ ਕੇ ਨਾ ਨੀਵੀਂ ਪਾ ਲਈ ਤੇ ਅੱਖਾਂ ਚੋਂ ਪਾਣੀ ਆ ਗਿਆ, ਲੱਗਾ ਬੋਲਣ ਤੇ ਬੋਲਿਆ ਨਾ ਗਿਆ, ਗਲਾ ਰੁਕ ਗਿਆ। ਕਿਵੇਂ ਆਖੇ ਘਰੋਂ ਨਿਕਲ ਜਾਓ। ਤੇ ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਉਣੇ ਨੂੰ ਆਉਂਦੇ ਨੂੰ ਵੇਖ ਕੇ ਹੱਥ ਪਏ, ਆਖਣ ਲੱਗੇ ਜਿਉਣਿਆ ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਮੈਂ ਸਾਰਾ ਕੁਝ ਆਪਣਿਆਂ ਕੰਨਾਂ ਨਾਲ ਸੁਣ ਲਿਆ। ਮਹਾਰਾਜ ਆਖਣ ਲੱਗੇ ਮੈਂ ਸਾਰਾ ਕੁਝ ਸੁਣ ਲਿਆ, ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਲੈ ਚੰਗਾ ਜਿਉਣਿਆ। ਸਾਧੂ ਚਲ ਦੇ ਭਲੇ ਨਗਰੀ ਵਸਦੀ ਭਲੀ, ਵੱਡੇ ਵੱਡੇ ਘਰ ਸਾਡੇ ਬਣ ਗਏ ਨੇ। ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਾਂਗਾ ਗੁਰਸਿੱਖੋ, ਕਦੇ ਸੋਹਣਿਆ ਸੋਹਣਿਆ ਬੈਡਾਂ ਤੇ ਸੌ ਕੇ ਕਦੇ ਤੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਿਆ ਕਰੋ ਸੱਚੇ ਪਾਤਸ਼ਾਹ। ਆ ਸਾਡੇ ਸੋਹਣੇ ਸੋਹਣੇ ਘਰ ਤੇ ਤੇਰੇ ਤੇ ਇਹੋ ਜਿਹਾ ਸਮਾਂ ਆ ਗਿਆ ਕਿ ਤੈਨੂੰ ਕਿਸੇ ਨੇ ਘਰ ਵੜਨ ਨਾ ਦਿੱਤਾ। ਉਹ ਵੀ ਲੋਕ ਸਨ, ਘਰ ਗਿਆ ਨੂੰ ਆਖ ਦਿੱਤਾ ਸੀ ਕਿ ਸਾਡੇ ਘਰੋਂ ਨਿਕਲ ਜਾਓ। ਇੰਨੇ ਦੁੱਖ ਤਸੀਹੇ ਤੁਸੀਂ ਆਪਣੇ ਸਰੀਰ ਉੱਤੇ ਝੱਲੇ ਆ। ਮੈਂ ਬੜੀਆਂ ਸਟੇਜਾਂ ਤੇ ਬੇਨਤੀ ਕੀਤੀ ਆ ਗੁਰਮੁਖੋ, ਅਸੀਂ ਆਪਣੇ ਬੱਚਿਆਂ ਦੇ ਸਿਰਾਂ ਤੇ ਸਿਰੇ ਕਿੱਥੋਂ ਬੰਨਦੇ ਜੇ ਮਹਾਰਾਜ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ, ਆਪਣਾ ਆਨੰਦਪੁਰ ਸਾਹਿਬ ਨਾ ਛੱਡਦੇ ਆ, ਸਾਡੇ ਘਰ ਨਹੀਂ ਸਨ ਹੋਣੇ। ਸਭ ਸਤਿਗੁਰ ਦੀ ਬਖਸ਼ੇ, ਸਭ ਗੁਰੂ ਗੋਬਿੰਦ ਸਿੰਘ ਦੀ ਦੇਣ ਏ। ਉਹ ਗੱਲ ਵੱਖੇ, ਸਾਨੂੰ ਗੁਰੂ ਗੋਬਿੰਦ ਸਿੰਘ ਨਾਲੋਂ ਅੱਜ ਸ਼ਰਾਬਾਂ ਪਿਆਰੀਆਂ ਲੱਗਦੀਆਂ ਨੇ। ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਾਲੋਂ ਸਾਨੂੰ ਡੇਢ ਗੱਜ ਗਿੱਠ ਦੀ ਬੋਤਲ ਪਿਆਰੀ ਲੱਗਦੀ ਹੈ, ਉਹ ਗੱਲ ਵੱਖੇ। ਸੱਚੇ ਪਾਤਸ਼ਾਹ ਨੇ ਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਕੱਲਾ ਇਹ ਨੀ ਹੁੰਦਾ ਅਸੀਂ ਮੱਥਾ ਟੇਕਿਆ, ਅਸੀਂ ਗੁਰੂ ਮੰਨਣੇ ਆ। ਆਪਣੇ ਇਤਿਹਾਸ ਨੂੰ ਪੜ੍ਹੋ, ਆਪਣੇ ਵਿਰਸੇ ਨੂੰ ਪੜ੍ਹੋ, ਜਰਾ ਵੇਖੋ ਤੇ ਸਹੀ ਵੀ ਸਾਡਾ ਇਤਿਹਾਸ ਹੈ ਕੀ। ਫਿਰ ਕੌਣ ਐਸਾ ਜਿਹੜਾ ਪੱਥਰ ਦਿਲ ਮੋਮ ਨਾ ਹੋਵੇ, ਕੌਣ ਐਸਾ ਜਿਹੜਾ ਆਖੇ ਮੈਨੂੰ ਸਿੱਖੀ ਨਹੀਂ ਚਾਹੀਦੀ, ਮੈਨੂੰ ਸਿੱਖੀ ਦੀ ਲੋੜ ਨਹੀਂ, ਕੌਣ ਐਸਾ। ਤੇ ਸਤ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਜਿਉਣਿਆ ਚੰਗਾ ਫਿਰ ਭਾਈ ਅਸੀਂ ਚੱਲੇ। ਜਿਉਣਾ ਉੱਥੇ ਰੋਣ ਲੱਗ ਪਿਆ। ਮਹਾਰਾਜ ਆਖਣ ਲੱਗੇ ਜਿਉਣ ਜੋਗਿਆ ਜਿਉਣਿਆ ਤੇਰੀ ਸੇਵਾ ਪ੍ਰਵਾਨ ਏ, ਅਸੀਂ ਹੁਣ ਜਾਂਦੇ ਆ। ਜਿਉਣਾ ਆਖਣ ਲੱਗਾ ਮਹਾਰਾਜ ਮੈਨੂੰ ਕਦੇ ਇਸ ਗੱਲ ਦਾ ਦੁੱਖ ਨਹੀਂ ਹੋਇਆ ਕਿ ਮੈਂ ਗਰੀਬ ਹਾਂ। ਆ ਵੇਖਣਾ ਜਿਉਣੇ ਦਾ ਬਚਨ, ਮੈਨੂੰ ਕਦੇ ਇਸ ਗੱਲ ਦਾ ਦੁੱਖ ਨਹੀਂ ਹੋਇਆ ਕਿ ਰੱਬ ਨੇ ਮੈਨੂੰ ਘਰ ਨਹੀਂ ਦਿੱਤਾ। ਮੈਨੂੰ ਕਦੇ ਦੁੱਖ ਨਹੀਂ ਹੋਇਆ ਕਿ ਮੈਂ ਆਪਣੇ ਮਾਲਕ ਦੇ ਇਹਦੇ ਦਰ ਦੇ ਉੱਤੇ ਇਹਦੇ ਬੂਹੇ ਦੇ ਵਿੱਚ ਮੰਜਾ ਡਾਹ ਕੇ ਰਹਿੰਦਾ ਵਾ। ਸੱਚੇ ਪਾਤਸ਼ਾਹ ਅੱਜ ਮੈਨੂੰ ਬੜਾ ਦੁੱਖ ਹੈ, ਮੇਰਾ ਜੀ ਕਰਦਾ ਮੈਂ ਰੱਬ ਨੂੰ ਲਾਂਭਾ ਦਿਆਂ। ਕਾਹਦਾ, ਕਿ ਮੈਨੂੰ ਵੀ ਇੱਕ ਛੋਟਾ ਜਿਹਾ ਘਰ ਦੇ ਦਿੰਦੋ। ਅੱਜ ਗੁਰੂ ਗੋਬਿੰਦ ਸਿੰਘ ਮੇਰੇ ਘਰ ਆਏ ਨੇ, ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਂਦਾ, ਮੇਰਾ ਅਧਿਕਾਰ ਹੀ ਨਹੀਂ। ਸੱਚੇ ਪਾਤਸ਼ਾਹ ਮੇਰਾ ਆਪਣਾ ਮਕਾਨ ਨਹੀਂ, ਮੈਂ ਤੁਹਾਨੂੰ ਕਿੱਥੇ ਲੈ ਕੇ ਜਾਵਾਂ। ਜਿਉਣਾ ਧਾਹਾਂ ਮਾਰ ਮਾਰ ਕੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਰੋਇਆ ਤੇ ਮਰ ਨੇ ਆਖਿਆ ਸੀ ਜਿਉਣਿਆ ਭਾਈ ਤੂੰ ਦਿਲ ਛੋਟਾ ਨਾ ਕਰ, ਇਹ ਕਰਤਾਰ ਦੀ ਰਜਾ ਏ। ਤੇ ਜਿਉਣਿਆ ਨੇ ਕੀ ਕੀਤਾ, ਉਹਨੇ ਇੱਕ ਟਿੰਡ ਲਈ, ਅੱਗ ਬਾਲ ਕੇ, ਅੱਗ ਉਹਨੇ ਪਹਿਲਾਂ ਬਾਲੀ ਸੀ ਮਹਾਰਾਜ ਨੇ ਹੱਥ ਪੈਰ ਟਿਕਾਣ ਵਾਸਤੇ, ਹੱਥ ਪੈਰ ਟੇਕੇ ਸਨ ਮਹਾਰਾਜ ਨੇ। ਤੇ ਉਹਨੇ ਫਿਰ ਮਹਾਰਾਜ ਨੂੰ ਉਹ ਅੱਗ ਜਿਹੜੀ ਬਾਲੀ ਸੀ ਨਾ, ਇੱਕ ਟਿੰਡ ਲੈ ਕੇ ਤੇ ਟਿੰਡ ਦੇ ਵਿੱਚ ਅੱਗ ਪਾਤੀ ਸੀ। ਟਿੰਡ ਵਿੱਚ ਜਿਹੜੀ ਟਿੰਡ ਦਾ ਸਰਾਣਾ ਸੀ, ਆਨੇ ਮਹਾਰਾਜ ਨੇ ਮਾਛੀ ਵੜ ਦੇ ਜੰਗਲ ਚ ਲਾਇਆ। ਜੇ ਕੰਡਿਆਂ ਦੀ ਸੇਜ ਤੇ ਪੈ ਸਕਦੇ ਨੇ ਤੇ ਕੀ ਉਹਨਾਂ ਨੂੰ ਸਰਾਣੇ ਤੋਂ ਬਿਨਾਂ ਨੀਂਦਰ ਨਹੀਂ ਸੀ ਆਉਂਦੀ।
ਜੇ ਕੰਡਿਆਂ ਤੇ ਪੈ ਸਕਦੇ ਆ ਤੇ ਟਿੰਡ ਉਹਨਾਂ ਨੇ ਖੂਹ ਤੋਂ ਨਹੀਂ ਸੀ ਖੋਲੀ, ਉਹ ਜਿਹੜੀ ਟਿੰਡ ਦਾ ਸਰਾਣਾ ਲਾਇਆ ਸੀ ਉਹ ਜਿਉਣੇ ਦੀ ਟਿੰਡ ਦਿੱਤੀ ਹੋਈ ਸੀ ਮਹਾਰਾਜ। ਟਿੰਡ ਵਿੱਚ ਅੱਗ ਪਾ ਕੇ ਨਾ, ਟਿੰਡ ਬਣੀ ਹੁੰਦੀ ਜਿਵੇਂ ਬਾਲਟੀ ਹੁੰਦੀ ਹੈ, ਬਾਲਟੀ ਵਰਗੀ ਹੁੰਦੀ ਵੱਡੀ ਸਾਈਜ਼, ਤੇ ਉਹ ਟਿੰਡ ਦੇ ਵਿੱਚ ਅੱਗ ਪਾ ਤੀ, ਹੱਥ ਵਿੱਚ ਮਰਨ ਨੂੰ ਆਂਦਾ ਮਹਾਰਾਜ ਆ ਮੈਂ ਟਿੰਡ ਦੇ ਨਾਲ ਇੱਕ ਰੱਸੀ ਬੰਨ ਦਿੱਤੀ ਜੀ ਮੁੰਜ ਦੀ, ਇਹ ਰੱਸੀ ਨੂੰ ਆਪ ਜੀ ਆਪਣੇ ਹੱਥ ਵਿੱਚ ਫੜ ਲਓ ਤੇ ਮਹਾਰਾਜ ਜੀ ਇਹ ਅੱਗ ਮੇਰੀ ਨਾਲ ਲੈ ਜਾਓ ਜਿੱਥੇ ਕ ਤੱਕ ਜਾਏਗੀ, ਠੰਡ ਬੜੀ ਹੈ ਜਿੱਥੇ ਲੋੜ ਪੈਗੀ ਹੱਥ ਪੈਰ ਸੇਕ ਲੈਣਾ। ਮਹਾਰਾਜ ਨੇ ਉਹ ਫੜ ਕੇ ਨਾ ਉਹਦੀ ਪਿਆਰ ਦੀ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਤੇ ਸੱਚੇ ਪਾਤਸ਼ਾਹ ਨੇ ਉਹ ਟਿੰਡ ਹੱਥ ਚ ਫੜ ਲਈ। ਆਂਦੇ ਨੇ ਸਤਿਗੁਰੂ ਜਦੋਂ ਉਹਦੇ ਕੋਲੋਂ ਤੁਰੇ ਆਖਰੀ ਵਾਰੀ ਉਹਨੇ ਮੱਥਾ ਟੇਕਿਆ ਤੇ ਧਾਹਾਂ ਮਾਰ ਮਾਰ ਕੇ ਰੋਇਆ, ਅੱਜ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਅੱਜ ਦੁਨੀਆਂ ਦੇ ਮਾਲਕ ਅੱਜ ਇੱਕ ਵੇਖੋ ਕਿੱਦਾਂ ਤੁਰੇ ਜਾਂਦੇ ਨੇ। ਤੇ ਸੱਚੇ ਪਾਤਸ਼ਾਹ ਉੱਥੋਂ ਚੱਲਦੇ ਚੱਲਦੇ, ਲਓ ਗੱਲ ਮੈਂ ਪੂਰਨਿਆਂ ਦੀ ਕਰਨੀ ਸੀ ਅੱਜ ਕਿ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਪੂਰਨੇ ਕਿੱਦਾਂ ਪਾਏ, ਕਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਮੜੀਆਂ ਦੇ ਵਿੱਚ ਬਹਿ ਕੇ ਆਂਦੇ ਨੇ ਸਿੱਖਾ ਜੇ ਪ੍ਰਚਾਰ ਕਰਨਾ ਹੀ ਤੇ ਸਿਰ ਤੇ ਕੱਫਣ ਬੰਨ ਕੇ ਤੁਰੇ, ਕਿਧਰੇ ਤੱਤੀ ਤਵੀ ਤੇ ਬਹਿ ਕੇ ਮਰ ਜਾਂਦੇ ਨੇ ਸਿੱਖਾ ਭਾਣਾ ਏਦਾਂ ਮੰਨਣਾ ਹੈ, ਕਿਧਰੇ ਮੀਰੀ ਪੀਰੀ ਦੀਆਂ ਤਲਵਾਰਾਂ ਪਾ ਕੇ ਆਂਦੇ ਨੇ ਸਿੱਖਾ ਸੰਤ ਸਿਪਾਹੀ ਬਣੀ, ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਧਰੇ ਆਸਾ ਦੀ ਵਾਰ ਲਾ ਕੇ ਆਂਦੇ ਨੇ ਸਿੱਖਾ ਨਿਤਨੇਮ ਨਾ ਛੱਡੀ, ਤੇ ਕਿਤੇ ਕੰਡਿਆਂ ਤੇ ਪੈ ਕੇ ਆਂਦੇ ਨੇ ਸਿੱਖਾ ਏਦਾਂ ਭਾਣਾ ਮੰਨੀ। ਵੇਖੋ ਭਾਣਾ ਮੰਨਣਾ ਪੂਰਨੇ ਪਾਉਣ ਦੀ ਗੱਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਘਰੋਂ ਬੈਲੋਲਪੁਰ ਪਿੰਡ ਵਿਚੋਂ ਚੱਲ ਕੇ ਨਾ ਪੂਰਨ ਮਸੰਦ ਦੇ, ਤੇ ਜਦੋਂ ਪਹੁੰਚੇ ਮਾਛੀਵੱਡ ਦੇ ਜੰਗਲਾਂ ਵਿਚ ਤੇ ਉਹ ਟਿੰਡ ਜਿਹੜੀ ਸੀ ਉਹਦੇ ਵਿਚੋਂ ਅੱਗ ਜਿਹੜੀ ਉਹ ਬੁੱਝ ਗਈ, ਉਸੇ ਟਿੰਡ ਨੂੰ ਸਰਾਣੇ ਥੱਲੇ ਰੱਖਿਆ, ਕੰਡਿਆਂ ਦੀ ਸੇਜਾ ਉੱਤੇ ਮਹਾਰਾਜ ਏਦਾਂ ਪੈ ਗਿਆ ਜਿਵੇਂ ਕੋਈ ਕਰਜਾਈ ਕਰਜਾ ਲਾ ਕੇ ਤੁਸਾ ਹੋ ਗਿਆ, ਕਰਜਾ ਲੈ ਗਿਆ, ਅੱਧਾ ਕਰਜਾ ਲੈ ਗਿਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਹਾਰਾਜ ਉੱਥੇ ਪਏ ਆ। ਉੱਥੇ ਸੱਚੇ ਪਾਤਸ਼ਾਹ ਨੇ ਆਖਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਸੁਧ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਟੂਲ ਸਰਾਹੀ ਖੰਜਰ ਪਿਆਲਾ, ਡਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਗੁਰਮੁਖੋ ਜਰਾ ਇਸ ਗੱਲ ਵੱਲ ਧਿਆਨ ਦਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਸੁਧ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਵੇਖੋ ਮਹਾਰਾਜ ਆਂਦੇ ਆ ਕਿ ਜੇ ਤੂੰ ਮੇਰੇ ਕੋਲ ਹੈ, ਜੇ ਤੇਰੀ ਯਾਦ ਮੇਰੇ ਕੋਲ ਹੈ, ਜੇ ਤੈਨੂੰ ਮੈਂ ਯਾਦ ਰੱਖਣਾ, ਜੇ ਤੂੰ ਮੇਰੇ ਮਨ ਵਿੱਚ ਵਸਿਆ ਹੋਇਆ, ਫਿਰ ਤੇ ਰਜਾਈਆਂ ਸੁੱਖ ਦਿੰਦੀਆਂ ਨੇ, ਤੇ ਜੇ ਰੱਬ ਯਾਦ ਨਹੀਂ ਤੇ ਰਜਾਈਆਂ ਏਦਾਂ ਡੰਗ ਮਾਰਦੀਆਂ ਨੇ ਜਿਵੇਂ ਨਾਗ ਡੰਗ ਮਾਰਦੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਹਾਉਂਦੇ ਆ, ਅਸੀਂ ਵੇਖੀਏ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ। ਮਰ ਜਾਂਦੇ ਨੇ ਜੇ ਤੂੰ ਮੇਰੇ ਕੋਲ ਹੈ ਤੇ ਰਜਾਈਆਂ ਸੁੱਖ ਦਿੰਦੀਆਂ ਨੇ, ਜੇ ਤੇਰੀ ਯਾਦ ਭੁੱਲ ਗਈ ਤੇ ਰਜਾਈਆਂ ਸੁੱਖ ਨਹੀਂ, ਇਹ ਤੇ ਨਾਗ ਬਣ ਜਾਂਦੀਆਂ ਨੇ ਡੰਗ ਮਾਰਦੀਆਂ ਨੇ। ਤੇ ਮਰ ਜਾਂਦੇ ਨੇ ਜੇ ਤੂੰ ਮੈਨੂੰ ਯਾਦ ਹੈ ਤੇ ਖਾਣਾ ਬੜਾ ਚੰਗਾ ਲੱਗਦਾ ਹੈ, ਜੇ ਤੂੰ ਮੈਨੂੰ ਯਾਦ ਨਹੀਂ ਤੇ ਖਾਣਾ ਏਦਾਂ ਹੈ ਜਿਵੇਂ ਕਿਸੇ ਕਸਾਈ ਦਾ ਬਿੰਗ ਸਹਿਣਾ ਹੋਵੇ। ਕਸਾਈ ਦਾ ਬਿੰਗ ਕੀ ਹੁੰਦਾ ਹੈ? ਪੁਰਾਣੇ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਜਲਾਦ ਜਾਂ ਕੋਈ ਲੋਕ ਜਿਹੜੇ ਆ ਉਹ ਜਦੋਂ ਸੂਰ ਨੂੰ ਮਾਰਦੇ ਨੇ ਨਾ, ਸੂਰ ਨੂੰ ਮਾਰਨ ਵਾਸਤੇ ਕਸਾਈ ਉਹ ਕੀ ਕਰਦਾ ਹੈ, ਇੱਕ ਵੱਡਾ ਸਾਰਾ ਸੂਆ ਲੈ ਲੈਂਦਾ, ਜੇ ਤੇ ਮਾਰੋ ਤਲਵਾਰ ਤੇ ਉਹਦਾ ਮਾਸ ਫੇਰ ਜੁੜ ਜਾਂਦਾ, ਜੇ ਮਾਰੋ ਵਰਛਾ ਸੂਰ ਨਹੀਂ ਮਰਦਾ, ਜੇ ਸੂਰ ਨੂੰ ਮਾਰਨ ਦਾ ਯਤਨ ਕਰੋ ਸੂਰ ਮਰਦਾ ਨਹੀਂ। ਸੂਰ ਦੇ ਦਿਲ ਵਿੱਚ ਇੱਕ ਡੇਢ ਗਿੱਠ ਦਾ ਵੱਡਾ ਸਾਰਾ ਸੂਆ ਬਣਾ ਕੇ ਉਹਦੇ ਦਿਲ ਵਿੱਚ ਮਾਰਨਾ ਪੈਂਦਾ, ਫੇਰ ਜਾ ਕੇ ਸੂਰ ਦੀ ਜਾਨ ਨਿਕਲਦੀ ਹੈ। ਜਿਹੜਾ ਵੱਡਾ ਸਾਰਾ ਡੇਢ ਦੋ ਗਿੱਠਾਂ ਦਾ ਸਰੀਆ ਬਣਾ ਕੇ ਉਹ ਸਾਧ ਸੰਗਤ ਸੂਰ ਦੇ ਦਿਲ ਵਿੱਚ ਮਾਰਦਾ ਨਾ ਕਸਾਈ, ਉਹਨੂੰ ਆਂਦੇ ਨੇ ਕਸਾਈ ਦਾ ਬਿੰਗ। ਆਖੋ ਸਤਨਾ, ਜੇ ਤੂੰ ਯਾਦ ਹੈ ਤੇ ਰਜਾਈਆਂ ਸੁੱਖ ਦਿੰਦੀਆਂ ਨੇ, ਜੇ ਤੂੰ ਭੁੱਲ ਗਿਆ ਤੇ ਰਜਾਈਆਂ ਡੰਗ ਮਾਰਦੀਆਂ ਨੇ ਨਾਗਾਂ ਵਾਂਗੂ,
ਜੇ ਤੂੰ ਮੇਰੇ ਕੋਲ ਹੈ ਤੇ ਖਾਣਾ ਪੀਣਾ ਚੰਗਾ ਲੱਗਦਾ, ਜੇ ਤੂੰ ਮੇਰੇ ਕੋਲ ਨਹੀਂ ਤੇ ਖਾਣਾ ਪੀਣਾ ਏਦਾਂ ਹੈ ਜਿਵੇਂ ਕਸਾਈ ਦਾ ਬਿੰਗ ਸਹਿਣਾ ਪਵੇ। ਇਹ ਖਾਣਾ ਪੀਣਾ ਮੈਨੂੰ ਸੁੱਖ ਨਹੀਂ ਦਿੰਦਾ, ਇਹ ਮੈਨੂੰ ਸਵਾਦ ਨਹੀਂ ਲੱਗਦੇ, ਪ੍ਰਸ਼ਾਦੇ ਸਬਜ਼ੀਆਂ ਕੁਛ ਚੰਗਾ ਨਹੀਂ ਲੱਗਦਾ, ਤੂੰ ਕੋਲ ਹੈ ਤੇ ਤਾਂ ਹੀ ਸੁੱਖ ਹੈ ਸਾਰਾ। ਹੁਣ ਵੇਖੋ ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੰਡਿਆਂ ਦੀਆਂ ਸੇਜਾਂ ਤੇ ਵੀ ਆਖਿਆ ਸੀ ਕੰਡੇ ਵੀ ਪ੍ਰਵਾਨ ਜੇ ਉਹਨੇ ਦਿੱਤੇ ਨੇ, ਕੰਡਿਆਂ ਦੀਆਂ ਸੇਜਾਂ ਵੀ ਪ੍ਰਵਾਨ। ਮਹਾਰਾਜ ਕੰਡਿਆਂ ਤੇ ਪੈ ਕੇ ਸਾਨੂੰ ਸਦਾ ਵਾਸਤੇ ਆਖ ਗਏ ਸਿੱਖੋ ਰੱਬ ਨੂੰ ਭੁੱਲਿਆ ਜੇ ਨਾ, ਉਹਨੂੰ ਯਾਦ ਰੱਖਿਆ ਜੇ। ਜਦੋਂ ਮਹਾਰਾਜ ਕੰਡਿਆਂ ਦੀ ਸੇਜ ਤੇ ਪਏ ਸੀ ਨਾ, ਤੇ ਦਇਆ ਸਿੰਘ ਹੋਣੀ ਮਹਾਰਾਜ ਨਾਲ ਪਿਆਰ ਕਰਨ ਵਾਲੇ, ਹੁਣ ਵੇਖੋ ਆਪਣਾ ਅੱਜ ਇਕਦਮ ਸਿਰਦਾ ਜਿਹੜਾ ਮਨ ਵੈਰਾਗ ਵਿੱਚ ਆ ਜਾਂਦਾ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਸਰੀਰ ਕਰਕੇ ਦਰਸ਼ਨ ਨਹੀਂ ਕੀਤੇ, ਅਸੀਂ ਕੇਵਲ ਅਨੁਭਵ ਕਰ ਰਹੇ ਹਾਂ ਕਿ ਐਸਾ ਹੋਇਆ ਮਹਾਰਾਜ ਨਾਲ, ਏਦਾਂ ਸੱਚੇ ਪਾਤਸ਼ਾਹ ਨਾਲ ਹੋਇਆ। ਪਰ ਵੇਖੋ ਧੰਨ ਭਾਈ ਦਇਆ ਸਿੰਘ ਵਰਗੇ ਜਿਨ੍ਹਾਂ ਦੇ ਮੋਢੇ ਤੇ ਹੱਥ ਰੱਖ ਕੇ ਮਹਾਰਾਜ ਤੁਰਦੇ ਹੁੰਦੇ ਸੀ, ਜਿਨ੍ਹਾਂ ਨੂੰ ਮਹਾਰਾਜ ਨੇ ਹੱਥੀ ਲਾਡ ਲਡਾਇਆ, ਆਪਣੇ ਬੱਚਿਆਂ ਵਾਂਗੂ ਸਿੰਘਾਂ ਨੂੰ ਮਹਾਰਾਜ ਨੇ ਪਾਲਿਆ ਸੀ, ਜਦੋਂ ਉਹਨਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕੰਡਿਆਂ ਦੀ ਸੇਜ ਤੇ ਪਿਆ ਵੇਖਿਆ ਹੋਣਾ, ਉਹਨਾਂ ਦੇ ਦਿਲ ਤੇ ਕੀ ਬੀਤੀ ਹੋਏਗੀ। ਜਦੋਂ ਆਂਦੇ ਨੇ ਭਾਈ ਦਇਆ ਸਿੰਘ ਹੋਣੀ ਆਏ, ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੰਡਿਆਂ ਦੀ ਸੇਜ ਤੇ ਪਿਆ ਨੂੰ ਵੇਖਿਆ ਨਾ, ਤੇ ਦਇਆ ਸਿੰਘ ਦੀ ਭੁੱਬ ਨਿਕਲ ਗਈ। ਮਰ ਜਾਂਦੇ ਨੇ ਦਇਆ ਸਿੰਘਾ, ਕੀ ਗੱਲ ਬਈ ਰੋ ਕਿਉਂ ਰਿਹਾ, ਹੋਇਆ ਕੀ ਆ? ਤੇ ਆਖਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ, ਕੰਡਿਆਂ ਤੇ ਏਦਾਂ ਪਏ ਹੋ ਜਿਵੇਂ ਬੜਾ ਸੋਹਣਾ ਬਿਸਤਰ ਹੋਵੇ ਕੰਡਿਆਂ ਉੱਤੇ। ਉੱਥੇ ਦਇਆ ਸਿੰਘ ਨੇ ਮਰ ਨੂੰ ਆਖਿਆ, ਸਤਿਗੁਰੂ

ਪੰਜਾਂ ਸੱਤਾਂ ਮਿੰਟਾਂ ਵਿੱਚ ਸਮਾਪਤੀ ਹੋ ਜਾਣੀ ਆ। ਜਿਨ੍ਹਾਂ ਨੇ ਕੀਰਤਨ ਭੇਟਾ ਦੇਣੀ ਆ ਉਹ ਆਨੰਦ ਸਾਹਿਬ ਵਿੱਚ, ਨਹੀਂ ਵੀ ਭੇਟਾ ਦਿਓਗੇ ਤਾਂ ਵੀ ਕੋਈ ਗੱਲ ਨਹੀਂ। ਜੋ ਸੁਣ ਰਹੇ ਹੋ ਇਹਨੂੰ ਪੱਲੇ ਬੰਨੋ, ਇਹ ਭੇਟਾ ਸਭ ਤੋਂ ਵੱਡੀ ਆ। ਕੋਈ ਨਾ ਉੱਠੋ ਅਜੇ, ਕਿਰਪਾ ਕਰਕੇ ਬੈਠੋ। ਇਕਾਗਰਤਾ ਭੰਗ ਹੁੰਦੀ ਹੈ ਇੱਦਾਂ। ਮਹਾਰਾਜ ਆਖਣ ਲੱਗੇ ਮੈਂ

ਦਾ ਜੀਵਨ ਪਿਆਰ ਨਾਲ ਪੜ ਲਓ ਸਮੇਂ ਤੋਂ ਸਮਾਂ ਕੱਢ ਕੇ ਕਦੇ ਮਰ ਦਾ ਜੀਵਨ ਪਿਆਰ ਨਾਲ ਸੁਣ ਲਓ ਸਮੇਂ ਤੋਂ ਸਮਾਂ ਕੱਢ ਕੇ ਪਿਆਰਿਓ ਫਿਰ ਆਪ ਮਹਾਰੇ

ਸਹਿਨ ਸ਼ਾਹ ਤੂੰ ਜੋਤ ਗੰਮੀ, ਤੂੰ ਸੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਉਹ ਮਾਂ ਜੇ ਨਾ ਜੰਮੀ। ਇਹੋ ਜਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਦਾਂ ਸਾਡੇ ਵਾਸਤੇ ਪੂਰਨੇ ਪਾਏ ਆ, ਨਹੀਂ ਕਿਸੇ ਔਲੀਏ ਅਵਤਾਰ ਨੇ ਇੱਦਾਂ ਸਾਸਨ ਕੰਡਿਆਂ ਤੇ ਸੌ ਕੇ ਸਾਡੇ ਵਾਸਤੇ ਪੂਰਨੇ ਪਾਏ, ਧਨ ਦਸ਼ਮੇਸ਼ ਪਿਤਾ ਕੰਡਿਆਂ ਤੇ ਪੈ ਕੇ ਸਦਾ ਵਾਸਤੇ ਸਾਨੂੰ ਸਿੱਖਿਆ ਦੇ ਗਿਆ ਕਿ ਖਾਲਸਾ ਜੀ ਭਾਵੇਂ ਜਿੱਦਾਂ ਮਰਜ਼ੀ ਭਿਆਨਕ ਤੋਂ ਭਿਆਨਕ ਸਮਾਂ ਆ ਜਾਏ, ਕਦੇ ਇਹ ਨਾ ਕਿਹੋ ਕਿ ਆ ਮਾੜਾ ਹੋ ਗਿਆ। ਜੇ ਸਾਧ ਸੰਗਤ ਮਖਮਲ ਦੇ ਗਦੇਲੇ ਦਿੱਤੇ ਤੇ ਉਦੋਂ ਵੀ ਆਖਿਆ ਕਿ ਤੇਰੀ ਰਜਾ ਆਏ, ਜਦੋਂ ਕੰਡੇ ਨੇ ਤੇ ਤਾਂ ਵੀ ਆਖਿਆ ਤੇਰੀ ਰਜਾ ਆਏ। ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸੱਚੇ ਪਾਤਸ਼ਾਹ ਪੂਰਨੇ ਪਾ ਕੇ ਗਏ, ਜਿੱਥੇ ਗਏ ਹਰ ਜਗ੍ਹਾ ਸਿਧਾਂਤ ਵੇਖੋ ਕੀ ਹੈ। ਅੰਮ੍ਰਿਤਸਰ, ਅਨੰਦਪੁਰ ਸਾਹਿਬ, ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਚਰਨ ਪਏ ਨੇ, ਹਰ ਜਗ੍ਹਾ ਤੁਹਾਨੂੰ ਕੁਝ ਨਾ ਕੁਝ ਲੱਭੇਗਾ। ਜੀਵਨ ਜਾਤ ਜੀਵਨ ਜੁਗਤ ਸਾਨੂੰ ਉਹਨਾਂ ਅਸਥਾਨਾਂ ਤੋਂ ਮਿਲਦੀ ਹੈ। ਸੱਚੇ ਪਾਤਸ਼ਾਹ ਨੇ ਸਤਸੰਗ ਜੀ ਹਰ ਪੱਖ ਤੋਂ ਸਾਨੂੰ ਸੁਚੇਤ ਕੀਤਾ ਹੈ। ਸੋ ਸਤਿਗੁਰ ਦੇ ਨਕਸ਼ੇ ਕਦਮਾਂ ਤੇ ਚੱਲੀਏ। ਜਿਹੜੇ ਅਜੇ ਤੱਕ ਬਾਣੀ ਔਰ ਬਾਣੇ ਦੇ ਧਾਰਨੀ ਨਹੀਂ ਹੋਏ, ਜਿਨ੍ਹਾਂ ਨੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਗੁਰਮੁਖੋ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਦਾ ਅਸੀਂ ਮੁੱਲ ਨਹੀਂ ਦੇ ਸਕਦੇ, ਕੀਮਤ ਨਹੀਂ ਦੇ ਸਕਦੇ। ਪਰ ਸਾਧ ਸੰਗਤ ਧੰਨਵਾਦ ਹੀ ਸਾਡਾ ਇਹ ਹੋਏਗਾ ਕਿ ਅਸੀਂ ਸੱਚੇ ਪਾਤਸ਼ਾਹ ਦੇ ਪਾਏ ਪੂਰਨਿਆਂ ਚੱਲੀਏ, ਖੰਡੇ ਬਾਟੇ ਦਾ ਅੰਮ੍ਰਿਤ ਚੱਕ ਲਾਂਗੇ ਤੇ ਸਮਝ ਲਓ ਅਸੀਂ ਕਦਰ ਪਾ ਲਈ ਸਤਿਗੁਰਾਂ ਦੀ, ਸਤਿਗੁਰ ਦੀ ਕੁਰਬਾਨੀਆਂ ਦੀ। ਸਾਧ ਸੰਗਤ ਜੀ, ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਰਹਿਮਤਾਂ ਮਹਾਨ ਬਖਸ਼ਾਂ ਸਾਡੇ ਸਾਰਿਆਂ ਤੇ ਕੀਤੀਆਂ ਨੇ। ਅੱਜ ਸਤਿਗੁਰ ਦੀ ਕਿਰਪਾ ਨਾਲ ਵੇਖੋ ਕਿਵੇਂ ਅਸੀਂ ਵਿਦੇਸ਼ਾਂ ਵਿਚ ਬੈਠੇ ਵੀ ਕਿਵੇਂ ਇੱਥੇ ਸੱਚੇ ਪਾਤਸ਼ਾਹ ਨੇ ਰੌਣਕਾਂ ਲਾਈਆਂ ਨੇ, ਇਹ ਸਭ ਸਤਿਗੁਰ ਦੀ ਰਹਿਮਤ ਹੈ। ਤੇ ਆਓ ਸਤਿਗੁਰ ਦੇ ਪਾਏ ਪੂਰਨਿਆਂ ਤੇ ਚੱਲੀਏ। ਜਿਹੜੇ ਤੇ ਅੰਮ੍ਰਿਤਧਾਰੀ ਨੇ ਭਾਗਾਂ ਵਾਲੇ ਨੇ ਉਹ ਰਹਿਤਾਂ ਚ ਪਰਪੱਕ ਹੋਣ, ਜਿਹੜੇ ਤੱਕ ਗੁਰੂ ਵਾਲੇ ਨਹੀਂ ਬਣੇ ਆਪ ਜੀ ਦੇ ਨੇੜੇ ਗੁਰਦੁਆਰਾ ਸਿੰਘ ਸਭਾ ਸਾਊਥਲ ਤੇ ਇੱਥੇ ਹੁਣ ਸਮਾਗਮ ਹੋ ਰਿਹਾ ਕੱਲ ਤੋਂ, ਤਿੰਨ ਦਿਨ ਦਾ ਪ੍ਰੋਗਰਾਮ ਹੈ, 3, 4 ਤੇ 5 ਤਿੰਨ ਦੀਵਾਨ ਨੇ ਉੱਥੇ। ਤੇ ਸੰਗਤ ਜੀ ਲਾਸਟ ਦਿਨ ਅੰਮ੍ਰਿਤ ਸੰਚਾਰ ਹੁੰਦਾ ਵੈਸੇ, ਪਰ ਉਥੋਂ ਦੀ ਕੁਛ ਮਜਬੂਰੀ ਹੈ ਕਿ ਉਸ ਦਿਨ ਵਿਆਹ ਨੇ ਬੜੇ ਕਈ ਹਾਲ ਨੇ ਬੁੱਕ ਨੇ ਸਾਰੇ, ਇਸ ਕਰਕੇ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ 4 ਤਰੀਕ ਤੋਂ, ਭਾਵ ਕੇ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਤੇ ਜਿਹੜੇ ਜਿਹੜੇ ਤੁਹਾਡੇ ਇੱਛੁਕ ਹਨ, ਭੈਣਾਂ ਮਾਤਾਵਾਂ ਵੀਰ ਭਰਾ ਬਜ਼ੁਰਗ, ਮੇਰੀ ਉਹਨਾਂ ਦੇ ਚਰਨਾਂ ਚ ਬੇਨਤੀ ਹੈ ਕਿ 4 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਲ ਵਿਖੇ, ਤੇ ਟਾਈਮ ਮੇਰਾ ਖਿਆਲ 12 ਵਜੇ ਆ ਦਿਨ ਦਾ ਪਰਸੋਂ ਦਾ, ਨਹੀਂ ਤੇ ਕੱਲ ਨੂੰ ਆਪ ਜੀ ਦੀਵਾਨ ਚ ਪਹੁੰਚੋ, ਉਥੋਂ ਸੁਣ ਲਓ, ਨਹੀਂ ਤੇ ਰੇਡੀਓ ਤੇ ਜੋ ਇਹ ਪ੍ਰੋਗਰਾਮ ਸਾਰਾ ਆ ਰਿਹਾ ਕੱਲ ਨੂੰ ਫੇਰ ਤੋਂ ਅਨਾਊਂਸ ਹੋਏਗਾ ਉੱਥੇ ਤੇ ਦੀਵਾਨ ਵਿਚ, ਤੇ ਪਤਾ ਕੱਲ ਨੂੰ ਪੱਕਾ ਟਾਈਮ ਦਾ ਪਤਾ ਲੱਗ ਜਾਏਗਾ। ਪਰਸੋਂ ਅੰਮ੍ਰਿਤ ਦਾ ਬਾਟਾ ਸਾਊਥਲ ਲੰਡਨ ਉੱਥੇ ਗੁਰਦੁਆਰਾ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਾਰੀ ਸੰਗਤ ਦੇ ਚਰਨਾਂ ਚ ਬੇਨਤੀ ਹੈ, ਵੱਧ ਚੜ ਕੇ ਖੰਡੇ ਬੜ ਦਾ ਅੰਮ੍ਰਿਤ ਛਕੋ, ਸੈਜਲੀ ਸਟਰੀਟ ਬੁਲਵਰ ਹੈਮਟਨ, ਉੱਥੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ 9 ਤਰੀਕ ਨੂੰ, 9 ਨੂੰ ਲਾਸਟ ਦੀਵਾਨ ਨੇ, ਫਿਰ ਦਾਸ ਨੇ ਇੰਡੀਆ ਚਲੇ ਜਾਣਾ ਹੈ। ਲਗਭਗ 6-7 ਕੁ ਦਿਨ ਦਾ ਪ੍ਰੋਗਰਾਮ ਰਹਿ ਗਿਆ ਸਾਰਾ, ਤੇ ਸਾਰੀ ਅੰਮ੍ਰਿਤ ਸੰਚਾਰ ਹੋ ਰਿਹਾ, ਜਿਹੜੇ ਉੱਥੇ ਪਹੁੰਚ ਸਕਦੇ ਉੱਥੇ ਪਹੁੰਚੋ, ਨਹੀਂ ਤੇ ਇੱਥੇ ਸਾਊਥਲ ਪਹੁੰਚੋ, ਜਿੱਥੇ ਨੇੜੇ ਪੈਂਦਾ ਵੱਧ ਚੜ ਕੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਗੁਰੂ ਕੇ ਜਹਾਜ਼ੇ ਚੜੋ। ਜੇ ਹੁਣ ਇੱਥੋਂ 10 ਵੀ ਚਲੇ ਜਾਣ ਅੰਮ੍ਰਿਤ ਛਕਣ ਵਾਸਤੇ, 10 ਛੱਡੋ, 5 ਵੀ ਮਨ ਬਣਾ ਕੇ ਚਲੇ ਜਾਣ, ਤੇ ਮੈਂ ਸਮਝ ਲਾਂਗਾ ਕਿ ਮੇਰਾ ਇੱਥੇ ਆਉਣਾ ਲੇਖੇ ਚ ਪੈ ਗਿਆ, ਸਾਡਾ ਸਾਰਿਆਂ ਦਾ ਜੁੜਨਾ ਲੇਖੇ ਚ ਪੈ ਗਿਆ। ਤੇ ਖੁਸ਼ੀ ਹੋਈ ਆਪ ਜੀ ਦੇ ਇਸ ਇਲਾਕੇ ਨੂੰ ਵੇਖ ਕੇ, ਪਹਿਲੀ ਵਾਰੀ ਇੱਥੇ ਪ੍ਰੋਗਰਾਮ ਰੱਖਿਆ, ਸੰਗਤ ਦਾ ਪਿਆਰ ਵੀ ਬੜਾ ਹੈ, ਉਤਸ਼ਾਹ ਵੀ ਬੜਾ ਹੈ, ਤੇ ਅੱਗੇ ਤੋਂ ਕੋਸ਼ਿਸ਼ ਕੀਤੀ ਜਾਏਗੀ, ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ ਕਿ 1 ਦਿਨ ਦਾ ਪ੍ਰੋਗਰਾਮ ਨਹੀਂ ਤੇ 2 ਦਿਨ ਦਾ ਪ੍ਰੋਗਰਾਮ ਇੱਥੇ ਵੀ ਰੱਖਿਆ ਜਾਏ, ਕਿਉਂਕਿ ਪਿਛਲੇ ਸਾਲ ਨਹੀਂ ਪ੍ਰੋਗਰਾਮ ਕੋਈ ਪ੍ਰੋਗਰਾਮ ਨਹੀਂ ਬਣ ਸਕਿਆ, ਇਸ ਵਾਰ ਮਰ ਦੀ ਮੇਹਰ ਨਾਲ 1 ਦਿਨ ਦਾ ਸਮਾਂ ਮਿਲਿਆ। ਚਲੋ ਜੇ 1 ਦਿਨ ਨਹੀਂ ਤੇ 2 ਦਿਨ ਜਿੰਨਾ ਹੋਏਗਾ, ਕੋਸ਼ਿਸ਼ ਕੀਤੀ ਜਾਏਗੀ ਕਿ ਅਗਲੇ ਸਾਲ ਇਸੇ ਜਗ੍ਹਾ ਤੇ ਸਤਸੰਗ ਤੇ ਸਮਾਗਮ ਹੋਵੇ। ਤੇ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ, ਦਾੜੀਆਂ ਕੇਸ ਰੱਖੋ, ਜੇ ਕੁਝ ਨਾ ਕੁਝ ਦੀਵਾਨ ਤੋਂ ਅਗਲੇ ਸਾਲ ਤੱਕ
ਪਰ ਭਰੋਸਾ ਟਿਕ ਪਲਦਾ ਵੀ ਨਹੀਂ। ਜੇ ਸਰੀਰ ਚ ਸਵਾਸ ਰਹੇ ਤੇ ਇਕੱਠੇ ਹੋਵਾਂਗੇ, ਤੇ ਜੇ ਇੱਥੇ ਐਤਵਾਰ ਦਾੜੀਆਂ ਕੇਸ ਕੁਝ ਸਿੰਘ ਰੱਖ ਲੈਣ, ਮਨ ਬਣਾ ਲੈਣ ਕਿ ਅਸੀਂ ਆਉਂਦੇ ਸਾਲ ਤੱਕ ਗੁਰੂ ਕੇ ਜਹਾਜੇ ਚੜਾਂਗੇ, ਤੇ ਫਿਰ ਇੱਥੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਜਾਏਗਾ। ਸਾਧ ਸੰਗਤ ਫਿਰ ਅੰਮ੍ਰਿਤ ਸੰਚਾਰ ਇੱਕ ਇਸੇ ਜਗ੍ਹਾ ਤੇ ਹੋ ਜਾਏਗਾ, ਤਾਂ ਜੋ ਪਤਾ ਲੱਗੇਗਾ ਵੀ ਉੱਥੇ ਕਿੰਨੀ ਸੰਗਤ ਗੁਰੂ ਕੇ ਜਹਾਜੇ ਚੜੀਏ। ਆਉਂਦੇ ਸਾਲ ਤੱਕ ਤਿਆਰੀਆਂ ਕਰੋ, ਦਾੜੀਆਂ ਕੇਸ ਰੱਖੋ ਗੁਰੂ ਕੇ ਜਹਾਜੇ ਚੜਨ ਵਾਸਤੇ, ਸੋ ਮਨ ਬਣਾਓ। ਲੱਖ ਲੱਖ ਧੰਨਵਾਦ ਸਾਰੀ ਸੰਗਤ ਦਾ। ਆਪ ਜੀ ਨੇ ਬੜੇ ਪਿਆਰ ਵਿੱਚ ਬੈਠ ਕੇ ਲਗਭਗ 2 ਘੰਟੇ ਟਿਕਾ ਨਾਲ ਆਨੰਦ ਮਾਣਿਆ ਹੈ, ਸੋ ਫਿਰ ਵੀ ਮਰਦ ਨੇ ਸਮਾਂ ਬਖਸ਼ਿਆ ਆਪ ਜੀ ਦੇ ਦਰਸ਼ਨ ਕਰਨ ਦਾ, ਤੇ ਜ਼ਰੂਰ ਸੱਚੇ ਪਾਤਸ਼ਾਹ ਦਰਸ਼ਨ ਕਰਾਉਣ, ਨਹੀਂ ਤੇ ਨੱਕ ਨੱਥ ਖਸਮ ਹੱਥ ਕਿਰਤ ਸਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ। ਸੋ ਇਹ ਨੇੜੇ ਹੁਣ ਪ੍ਰੋਗਰਾਮ 3 ਦਿਨ ਦਾ ਆਪ ਜੀ ਦੇ ਵੇ, ਸੰਗਤ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਸਕਦੀ ਏ।

0: ਤਾਂ ਫੇਰ ਲੱਗਦਾ ਹੈ, ਸੁਣੀਆਂ ਸੁਣਾਈਆਂ ਗੱਲਾਂ ਮਗਰ ਵੀ ਲੱਗਨੇ ਆ ਤਾਂ ਵੀ ਬਿਨਾਂ ਸੁਣੇ ਤੋਂ ਹੀ ਵੇਖੇ ਤੋਂ, ਜੇ ਅਸੀਂ ਨਿੰਦਿਆ ਕਰਨ ਲੱਗ ਜਾਂਦੇ ਤਾਂ ਵੀ ਬਿਨਾਂ ਵੇਖੇ ਤੋਂ, ਜੇ ਪਿੱਛੇ ਲੱਗੋ ਵੇਖ ਕੇ ਨਿੰਦਿਆ ਕਰੋ ਤਾਂ ਵੀ ਵੇਖ ਕੇ, ਪਿੱਛੇ ਵੀ ਲੱਗੀਦਾ ਤਾਂ ਵੀ ਚੰਗੀ ਤਰ੍ਹਾਂ ਵੇਖ ਲਈਦਾ, ਤੇ ਜੇ ਨਿੰਦਿਆ ਵੀ ਕਰੀਏ ਤਾਂ ਵੀ ਵੇਖ ਲੈਣਾ ਚਾਹੀਦਾ। ਸੋ ਇੰਡੀਆ ਵਿੱਚ ਕਦੇ ਆ ਕੇ ਵੇਖਣਾ ਕਿੰਨੀਆਂ ਕਿੰਨੀਆਂ ਸੰਗਤਾਂ ਇੱਕ ਇੱਕ ਸਮਾਗਮ ਤੇ, ਕਦੇ ਹਜ਼ਾਰ ਕਿਤੇ ਦੋ ਦੋ ਹਜ਼ਾਰ ਪੁਰਾਣੀ ਮਰ ਦੀ ਮਿਹਰ ਨਾਲ ਲਗਾਤਾਰ ਅੰਮ੍ਰਿਤ ਸੰਚਾਰ ਹੋ ਰਹੇ ਆ, ਤੇ ਸਤਿਗੁਰ ਦੀ ਕਿਰਪਾ ਨਾਲ 4.5 ਲੱਖ ਤੋਂ ਵੱਧ ਪੁਰਾਣੀ ਹੁਣ ਤਾਂ ਗੁਰੂ ਕੇ ਜਹਾਜ਼ੇ ਚੜੇ ਆ। ਸਤਿਸੰਗ ਜੀ ਜਿਵੇਂ ਵੀ ਮਹਾਰਾਜ ਸੇਵਾ ਲੈ ਰਹੇ ਨੇ ਆਪਣੇ ਦਰ ਘਰ ਦੀ, ਕੱਲੇ ਕੱਲੇ ਪਿੰਡ ਕੱਲੇ ਕੱਲੇ ਸ਼ਹਿਰ ਦੀ ਲਿਸਟ ਗੁਰਦੁਆਰਾ ਪਰਮੇਸ਼ਰ ਦੁਆਰ ਮੌਜੂਦ ਹੈ, ਕਿਹੜੇ ਪਿੰਡ ਵਿੱਚ ਕਿੰਨਾ ਅੰਮ੍ਰਿਤ ਸੰਚਾਰ ਹੋਇਆ, ਕਿਹੜੇ ਸ਼ਹਿਰ ਚ ਕਿੰਨਾ ਅੰਮ੍ਰਿਤ ਸੰਚਾਰ ਹੋਇਆ, ਕਿਹੜੇ ਜ਼ਿਲ੍ਹੇ ਚ ਕਿੰਨਾ ਅੰਮ੍ਰਿਤ ਸੰਚਾਰ ਹੋਇਆ, ਕੱਲੇ ਕੱਲੇ ਥਾਂ ਦਾ। ਤੇ ਸਤਿਸੰਗ ਜੇ ਜੁੜਨ ਵਾਲੇ ਨੇ ਵਿੱਚੋਂ ਕੋਈ ਟੁੱਟਣ ਵਾਲੇ ਵੀ ਹੋਣਗੇ, ਪਰ ਆਪਣਾ ਹੋਕਾ ਆਪਾਂ ਦੇਈ ਜਾਣਾ। ਸਤਿਸੰਗ ਜੀ ਚੌਂਕੀਦਾਰ ਦਾ ਫਰਜ਼ ਬਣਦਾ, ਉਹ ਆਪਣਾ ਹੋਕਾ ਦੇਈਦਾ, ਕਈ ਚੌਂਕੀਦਾਰ ਨੂੰ ਗਾਲਾਂ ਵੀ ਕੱਢਦੇ ਨੇ ਪਰ ਕੱਢਣ ਵਾਲਿਆਂ ਨੇ ਕੱਢੀ ਜਾਣਾ, ਆਪਣਾ ਉਰਾ ਉਹਨਾਂ ਨੇ ਨਹੀਂ ਛੱਡਣਾ। ਪਰ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ। ਸਰਬ ਸੰਗਤਾਂ ਦਾ ਧੰਨਵਾਦ, ਹੋਈਆਂ ਫੁੱਲਾਂ ਦੀ ਖਿਮਾ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਜਾਇਓ ਨਾ ਉੱਠ ਕੇ, ਅਸੀਂ ਕਾਲ ਕਰ ਜਾਂਦੇ ਹਾਂ ਵੀ ਹੁਣ ਚੱਲੀਏ, ਪਰ ਹੁਕਮਨਾਮਾ ਜਦੋਂ ਹੋਣਾ ਸਮਝ ਲਓ ਉਦੋਂ ਗੁਰੂ ਸਾਹਿਬ ਬੋਲਣ ਲੱਗੇ ਨੇ, ਤੇ ਅਸੀਂ ਹੋਰਾਂ ਦੇ ਤੇ ਬੋਲਣ ਲੱਗੇ ਹਾਂ, ਬੈਠੇ ਰਹੀਦਾ। ਜਦੋਂ ਸੱਚੇ ਪਾਤਸ਼ਾਹ ਆਪ ਕਿਰਪਾ ਕਰਨ ਲੱਗੇ ਨੇ, ਅਸੀਂ ਬੇਨਤੀ ਸਾਰੇ ਕਰਨੇ ਆ, ਪਰ ਹੁਕਮਨਾਮਾ ਬਖਸ਼ੋ। ਜਦੋਂ ਹੁਕਮ ਹੋਣ ਲੱਗਦਾ ਤੇ ਅਸੀਂ ਵੀ ਚੱਲ ਚਾਲਾ ਪਾ ਦਿੰਨੇ ਆ। ਬੇਨਤੀ ਹੈ ਸਤ ਸੰਗਤ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਨੂੰ ਨਿਜ ਅਸਥਾਨਾਂ ਵੱਲ ਪ੍ਰਸਥਾਨ ਕਰਕੇ ਫੇਰ ਆਪਾਂ ਸਾਰੇ ਚੱਲਾਂਗੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਗੁਰੂ ਸਾਹਿਬ ਦਾ ਅਦਬ ਸਤਿਕਾਰ ਆਪਾਂ ਮੁੱਖ ਰੱਖਣਾ ਹੈ। ਸਤ ਸੰਗਤ ਬਹੁਤੀ ਕਾਲ ਨਾ ਕਰੀਏ, ਜਿਹੜੇ ਘਰਾਂ ਨੂੰ ਜਾਣੇ ਆ ਗੁਰੂ ਸਾਹਿਬ ਨੂੰ ਛੱਡ ਕੇ, ਤੇ ਉਹ ਘਰ ਵੀ ਇਹਨਾਂ ਦੇ ਦਿੱਤੇ ਹੋਏ ਨੇ। ਜਿਹੜੀਆਂ ਗੱਡੀਆਂ ਚ ਬਹਿ ਕੇ ਜਾਣਾ ਹੈ ਉਹ ਦਾਤਾਂ ਸਭ ਸਤਿਗੁਰ ਦੀਆਂ ਹਨ। ਸਤਸੰਗ ਜੀ ਜਿੰਨਾ ਸਤਿਗੁਰ ਦਾ ਸਤਿਕਾਰ ਕਰਾਂਗੇ ਓਨਾ ਹੀ ਸਾਡਾ ਸਤਿਕਾਰ ਹੋਏਗਾ। ਸਾਰੀ ਸੰਗਤ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਰੀਰ ਉੱਤੇ ਕਿੰਨੇ ਦੁੱਖ ਕਸ਼ਟ ਚੱਲ ਕੇ ਤੇ ਸਾਡੇ ਆਸਤੇ ਪੂਰਨੇ ਪਾਏ, ਸਾਡਾ ਰਾਹ ਸੁਖਾਲਾ ਕਰ ਦਿੱਤਾ, ਸੁਖੈਨ ਕਰ ਦਿੱਤਾ। ਤੋਂ ਵੱਧ ਚੜ ਕੇ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜੀਏ, ਹੋਈਆਂ ਫੁੱਲਾਂ ਦੀ ਖਿਮਾ। ਸਾਰੀ ਸੰਗਤ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਫਿਰ ਹੁਕਮਨਾਮੇ। ਕੀਰਤਨ ਭੇਟਾ ਦੇਣ ਵਾਲੇ ਆ ਜਿਹੜੇ, ਮੇਰੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਇੱਥੇ ਮੱਥਾ ਨਾ ਟੇਕਣ। ਹੁਣ ਵੀ ਜਦੋਂ ਮੈਂ ਆਇਆ ਸਾਂ ਨਾ ਸਟੇਜ ਤੇ ਤੁਰ ਕੇ, ਤੇ ਮੈਂ ਵੇਖਿਆ ਕਈ ਬੀਬੀਆਂ ਨੇ ਨਾ ਮੇਰੇ ਤੁਰੇ ਆਉਂਦੇ ਦੇ ਵੀ ਪੈਰੀ ਹੱਥ ਲਾ ਤੇ, ਏਦਾਂ ਹੌਲੀ ਹੌਲੀ ਏਦਾਂ ਹੱਥ ਪੈਰਾਂ ਤੇ। ਤੇ ਤੁਹਾਨੂੰ ਪਤਾ ਹੀ ਹੈ ਕਿ ਪੈਰੀ ਹੱਥ ਲਾਉਣ ਵਾਲੇ ਵੀ ਵਿੱਚ ਹੀ ਹੁੰਦੇ ਨੇ, ਤੇ ਬਾਅਦ ਚ ਉੱਥੇ ਹੀ ਮੂਵੀਆਂ ਬਣਾ ਕੇ ਵੰਡਣ ਵਾਲੇ ਵੀ ਵਿੱਚ ਹੀ ਹੁੰਦੇ ਨੇ। ਯਾਰ ਵੇਖੋ ਜੀ, ਬਾਬੇ ਪੈਰੀ ਹੱਥ ਲਵਾਉਂਦੇ ਆ, ਤੇ ਇਹ ਵੇਖਿਆ ਕਰੋ ਵੀ ਜੇ ਪੈਰੀ ਹੱਥ ਲਾਉਣ ਵਾਲੇ ਆ ਤੇ ਰੋਕਿਆ ਕਿੰਨੀ ਵਾਰੀ ਜਾਂਦਾ। ਅੱਜ ਤੋਂ 5 ਸਾਲ ਪਹਿਲਾਂ ਦੀ ਸੀਡੀ ਵੀ ਤੁਸੀਂ ਵੇਖੋਗੇ, ਉਹਦੇ ਵਿੱਚ ਵੀ ਬੇਨਤੀ ਹੋ ਰਹੀ ਆ ਕਿ ਮੱਥਾ ਨਾ ਟੇਕਿਆ ਕਰੋ। ਪਰ ਫਿਰ ਵੀ ਕਈ ਨਹੀਂ ਹਟਦੇ, ਇੱਥੇ ਤੇ ਪੜ੍ਹੇ ਲਿਖੇ ਸਿਆਣੇ ਨੇ, ਪਿੰਡਾਂ ਵਾਲਿਆਂ ਨੂੰ ਦੱਸੋ ਫਿਰ ਅਸੀਂ ਕਿਵੇਂ ਹਟਾਵਾਂਗੇ। ਸੰਗਤ ਜੀ ਨਮਸਕਾਰ ਗੁਰੂ ਸਾਹਿਬ ਨੂੰ ਕਰੋ, ਸਤਿਕਾਰ ਮਹਾਰਾਜ ਦਾ ਕਰਨਾ ਹੈ। ਸਾਰੀ ਸੰਗਤ ਬੋਲੋ ਗੱਜ ਕੇ ਆਨੰਦ ਸਾਹਿਬ ਵਿੱਚ। ਫਿਰ ਸਾਰੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਗੁਰੂ ਸਾਹਿਬ ਨੂੰ ਸੁਖ ਆਸਨ ਕਰਕੇ ਨਿਜ ਅਸਥਾਨਾਂ ਵੱਲ ਪ੍ਰਸਥਾਨ ਕਰਕੇ ਆਪਾਂ ਫਿਰ ਸਾਰਿਆਂ ਨੇ ਜਾਣਾ। ਭਾਈ ਪਹਿਲਾਂ ਨੀ ਜਾਣਾ, ਸਾਰੀ ਸੰਗਤ ਆਨੰਦ ਸਾਹਿਬ ਚ ਬੋਲਿਓ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਜੁੜਿਓ ਜੇ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਅੱਜ ਦਰਸ਼ਨਾਂ ਦੀ ਤੰਗ ਪੈਦਾ ਹੋ ਗਈ। ਸੋਹਣਾ ਤੇ ਮੋਹਣਾ ਜਿਨ੍ਹਾਂ ਦੇ ਮਨ ਵਿੱਚ ਵਿਰਾਗ, ਇਹ ਪਾਤਸ਼ਾਹ ਕਦੋਂ ਦੀਦਾਰ ਬਖਸ਼ ਕਰੋਗੇ? ਇੱਕ ਇੱਕ ਪਲ ਜੁਗਾਂ ਦੇ ਸਮਾਨ ਬੀਤ ਰਿਹਾ ਹੈ। ਪਾਤਸ਼ਾਹ ਕਿਰਪਾ ਕਰੋ, ਦੀਦਾਰ ਬਖਸ਼ ਕਰੋ। ਅੱਜ ਸੋਹਣਾ ਨੇ ਫੁੱਲ ਤੋੜੇ ਹਨ, ਫੁੱਲ ਤੋੜ ਕੇ ਕੇਸਰਾ ਸਿੰਘ ਨੂੰ ਦਿੱਤੇ। ਕੇਸਰਾ ਸਿੰਘ ਨੇ ਫੁੱਲਾਂ ਦੀ ਮਾਲਾ ਪਰੋਈ, ਮਾਤਾ ਜੀ ਨੂੰ ਦਿੱਤੀ। ਮਾਤਾ ਜੀ ਨੇ ਇਹ ਫੁੱਲ ਸਹਿਬ ਕਲਗੀ ਸਰ ਪਾਤਸ਼ਾਹ ਦੇ ਅੱਗੇ ਭੇਟ ਕੀਤੇ ਤਾਂ ਸਹਿਬ ਬਹੁਤ ਪ੍ਰਸੰਨ ਹੋਏ ਤੇ ਕਿਤਨੀ ਸੋਹਣੀ ਖੁਸ਼ਬੂ ਆ ਰਹੀ ਇਹਨਾਂ ਫੁੱਲਾਂ ਦੇ ਵਿੱਚ। ਤਾਂ ਮਾਤਾ ਜੀ ਨੇ ਕੇਸਰਾ ਸਿੰਘ ਨੂੰ ਆਖਿਆ ਕਿ ਤੇਰੀ ਸੇਵਾ ਤੇ ਸਹਿਬ ਬਹੁਤ ਪ੍ਰਸੰਨ ਹਨ। ਤਾਂ ਕੇਸਰਾ ਸਿੰਘ ਨੇ ਆਖਿਆ, ਮਾਤਾ ਜੀ ਇਹ ਸੇਵਾ ਮੇਰੀ ਨਹੀਂ, ਇਹ ਸੇਵਾ ਛੋਟੇ ਮਾਲੀ ਦੀ ਹੈ ਜੋ ਬੜੇ ਪਿਆਰ ਨਾਲ ਸੇਵਾ ਕਰਦਾ, ਸਰਦਾ ਭਾਵਨਾ ਨਾਲ ਸੇਵਾ ਕਰਦਾ, ਨਾਲ ਨਾਲ ਬੂਟਿਆਂ ਨੂੰ ਪਾਣੀ ਲਾਉਂਦਾ ਹੈ, ਨਾਲ ਨਾਲ ਨੇਤਰਾਂ ਵਿੱਚੋਂ ਜਲ ਵਗ ਰਿਹਾ ਹੁੰਦਾ। ਪਰ ਮਾਤਾ ਜੀ ਛੋਟਾ ਮਾਲੀ ਸੇਵਾ ਤਾਂ ਬੜੀ ਕਰਦਾ ਹੈ ਪਰ ਸਹਿਬ ਉਸ ਨੂੰ ਦਰਸ਼ਨ ਨਹੀਂ ਦੇਂਦੇ। ਤਾਂ ਮਾਤਾ ਜੀ ਹੈਰਾਨ ਹੋ ਗਏ, ਕੀ ਕਾਰਨ ਹੈ, ਸਹਿਬ ਉਸ ਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਕੇਸਰਾ ਸਿੰਘ ਨੇ ਬੇਨਤੀ ਕੀਤੀ, ਮਾਤਾ ਜੀ ਇਹ ਸਹਿਬਾਂ ਨੂੰ ਨਹੀਂ ਪਤਾ ਹੈ ਕਿਉਂ ਨਹੀਂ ਦਰਸ਼ਨ ਦਿੰਦੇ? ਤਾਂ ਮਾਤਾ ਜੀ ਨੇ ਸਹਿਬਾਂ ਨੂੰ ਬੇਨਤੀ ਕੀਤੀ ਕਿ ਸੋਹਣਾ ਤੇ ਮੋਹਣਾ ਬੜੇ ਪਿਆਰ ਨਾਲ ਸੇਵਾ ਕਰਦੇ ਹਨ ਪਰ ਆਪ ਦਰਸ਼ਨ ਕਿਉਂ ਨਹੀਂ ਦਿੰਦੇ? ਤਾਂ ਸਹਿਬ ਆਖਣ ਲੱਗੇ, ਜੀਤੋ ਜੀ ਇੱਕ ਸਾਈਂ ਦਾ ਬੰਦਾ ਇਹ ਵਾਕ ਇਹਨਾਂ ਨੇ ਕਰ ਗਿਆ ਹੈ ਕਿ ਠਾਕਰ ਦਰਸ਼ਨ ਨਹੀਂ ਦੇਵੇਗਾ। ਜੀਤੋ ਜੀ ਗੁਰੂ ਮਾਰੇ ਤਾਂ ਸਿੱਖ ਬਖਾ ਲੈਂਦੇ ਹਨ ਪਰ ਸਿੱਖ ਮਾਰੇ ਤਾਂ ਗੁਰੂ ਨਹੀਂ ਬਖਸ਼ਦੇ। ਜੀਤੋ ਜੀ ਮੈਂ ਭਗਤਾਂ ਦੇ ਵਸ ਵਿੱਚ ਹਾਂ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਤੇ ਮੋਹੇ। ਮੇਰੀ ਬਦੀ ਹੋਈ ਤਾਂ ਮੇਰੇ ਭਗਤ ਛਡਾ ਸਕਦੇ ਹਨ ਪਰ ਭਗਤਾਂ ਦੀ ਬਦੀ ਮੈਂ ਨਹੀਂ ਛਡਾ ਸਕਦਾ। ਜੀਤੋ ਜੀ ਸੋਹਣਾ ਤੇ ਮੋਹਣਾ ਦੋਵੇਂ ਮੈਨੂੰ ਪਿਆਰੇ ਲੱਗਦੇ ਹਨ ਪਰ ਸਿੱਖ ਦਾ ਬਚਨ ਅਟਲ ਹੈ। ਤਿੰਨ ਕਾਲ ਸੱਤ ਹੈ, ਗੁਰਸਿੱਖ ਬਚਨ ਕਰ ਗਿਆ ਸੀ, ਠਾਕਰ ਦਰਸ਼ਨ ਨਹੀਂ ਦੇਵੇਗਾ। ਤਾਂ ਮਾਤਾ ਜੀ ਨੇ ਸਹਿਬਾਂ ਨੂੰ ਨਮਸਕਾਰ ਕੀਤੀ, ਬਾਗ ਵਿੱਚ ਆ ਗਏ, ਸੋਹਣਾ ਤੇ ਮੋਹਣਾ ਨੂੰ ਦਿਲਾਸਾ ਦਿੱਤਾ ਕਿ ਧੀਰਜ ਕਰੋ, ਸਹਿਬ ਕਿਰਪਾ ਕਰਨਗੇ ਤੁਹਾਨੂੰ ਦਰਸ਼ਨ ਦੇਣਗੇ, ਤੁਸੀਂ ਸੇਵਾ ਕਰੀ ਜਾਓ, ਸੇਵਾ ਨਹੀਂ ਛੱਡਣੀ, ਤਤਪਰ ਸੇਵਾ ਵਿੱਚ ਜੁੜੇ ਰਹੋ, ਮਾਲਕ ਆਪੇ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਜੇ ਤੁਹਾਡੀ ਆਸ ਹੈ ਸਹਿਬਾਂ ਦੇ ਦਰਸ਼ਨ ਕਰਨ ਵਾਸਤੇ ਤਾਂ ਸਹਿਬ ਜ਼ਰੂਰ ਦਰਸ਼ਨ ਦੇਣਗੇ। ਸੇਵਾ ਕਰਦਿਆਂ ਕੁਝ ਦਿਨ ਲੱਗੇ, ਸਹਿਬਾਂ ਦਾ ਅਵਤਾਰ ਪੁਰਬ ਨਜ਼ਦੀਕ ਆ ਗਿਆ ਤਾਂ ਸੋਹਣਾ ਤੇ ਮੋਹਣਾ ਮਨ ਵਿੱਚ ਆਸ ਪੈਦਾ ਹੋ ਗਈ ਕਿ ਸਹਿਬਾਂ ਦਾ ਪੁਰਬ ਨਜ਼ਦੀਕ ਆ ਰਿਹਾ ਹੈ, ਫੁੱਲ ਤਿਆਰ ਕਰੀ, ਪੁਰਬ ਤੇ ਫੁੱਲ ਭੇਟਾ ਕਰਾਂਗੇ। ਇਹ ਦੋਨੋਂ ਜਣੇ ਵੀ ਆਸ ਲਾਈ ਬੈਠੇ ਹਨ, ਸ਼ਰਧਾ ਤੇ ਭਾਵਨਾ ਨਾਲ ਫੁੱਲ ਵੀ ਤਿਆਰ ਕਰ ਰਹੇ ਹਨ ਤੇ ਨਾਲ ਨਾਲ ਵਿਰਾਗ ਵਿੱਚ ਇਹ ਸ਼ਬਦ ਗਾਇਨ ਕਰ ਰਹੇ ਹਨ, ਮਨ ਵੈਰਾਗ ਭਇਆ ਦਰਸ਼ਨ ਦੇਖਣੇ ਚਾਹੋ।

ਸੋਹਣਾ ਤੇ ਮੋਹਣਾ ਦਰਸ਼ਨਾਂ ਦੀ ਤਾਂ ਨਾਲ ਨਾਲ ਬੂਟਿਆਂ ਨੂੰ ਪਾਣੀ ਦੇ ਰਹੇ ਹਨ, ਸੇਵਾ ਕਰ ਰਹੇ ਹਨ। ਅੱਜ ਇੱਕ ਦਿਨ ਇੱਕ ਰਮਤਾ ਸਾਧੂ ਮੋਹਣਾ ਦੇ ਦਰਵਾਜ਼ੇ ਤੇ ਆ ਖੜੋਤਾ ਤੇ ਕਹਿਣ ਲੱਗਾ, ਮਾਲਣ ਪਿੱਛਿਆ ਦੇ ਤਾਂ ਮੋਹਣਾ ਅੰਦਰੋਂ ਆਟੇ ਦਾ ਦੁੱਖ ਭਰ ਕੇ ਲੈ ਆਈ ਕਿ ਫਕੀਰ ਸਾਈ ਨੂੰ ਦੇ ਦੇਵਾਂ। ਫਕੀਰ ਸਾਈ ਨੂੰ ਦੇਣ ਲੱਗੀ ਤਾਂ ਫਕੀਰ ਨੇ ਇਨਕਾਰ ਕਰ ਦਿੱਤਾ, ਆਖਿਆ ਮੈਂ ਆਟਾ ਨਹੀਂ ਲੈਣ ਆਇਆ, ਮੈਨੂੰ ਆਟਾ ਨਹੀਂ ਚਾਹੀਦਾ। ਤਾਂ ਮੋਹਣਾ ਨੇ ਆਖਿਆ, ਫਕੀਰ ਸਾਈ ਕੀ ਚਾਹੀਦਾ ਹੈ? ਆਖਿਆ ਮੈਨੂੰ ਬਾਗ ਵਿੱਚੋਂ ਫੁੱਲ ਚਾਹੀਦੇ ਹਨ, ਮੈਂ ਫੁੱਲ ਲੈਣ ਆਇਆ ਹਾਂ। ਤਾਂ ਮੋਹਣਾ ਨੇ ਆਖਿਆ, ਫਕੀਰ ਸਾਈ ਇਸ ਫੁੱਲਾਂ ਦੇ ਅਸੀਂ ਮਾਲਕ ਨਹੀਂ, ਅਸੀਂ ਸੇਵਾਦਾਰ ਹਾਂ। ਇਸ ਫੁੱਲਾਂ ਦੇ ਮਾਲਕ ਸਹਿਬ ਕਲਗੀਧਰ ਪਾਤਸ਼ਾਹ ਹਨ, ਅਸੀਂ ਫੁੱਲ ਕਿਵੇਂ ਦੇ ਸਕਦੇ ਹਾਂ? ਤਾਂ ਫਕੀਰ ਸਾਈ ਨੇ ਅੱਖਾਂ ਲਾਲ ਕਰ ਲਈਆਂ, ਆਖਿਆ ਜੇ ਤੁਸੀਂ ਫੁੱਲ ਨਹੀਂ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਬ ਦੇ ਦੇਵਾਂਗਾ। ਤਾਂ ਸ਼ਰਾਬ ਦਾ ਨਾਂ ਸੁਣਦਿਆਂ ਹੀ ਮੋਹਣਾ ਨੇ ਆਖਿਆ, ਅੱਗੇ ਇੱਕ ਗੁਰਸਿੱਖ ਨੇ ਸ਼ਰਾਬ ਦਿੱਤਾ ਹੈ, ਅਜੇ ਤੱਕ ਸਾਨੂੰ ਸਾਹਿਬਾਂ ਦੇ ਦੀਦਾਰ ਨਹੀਂ ਹੋਏ। ਜੇ ਹੁਣ ਫਕੀਰ ਸਾਈ ਨੇ ਸ਼ਰਾਬ ਦੇ ਦਿੱਤਾ ਤਾਂ ਪਤਾ ਨਹੀਂ ਕਿਤਨੇ ਜਨਮ ਸਾਹਿਬਾਂ ਦੇ ਦੀਦਾਰ ਨਾ ਹੋ। ਤਾਂ ਸੁਣਦਿਆਂ ਹੀ ਮੋਹਣਾ ਬੇਹੋਸ਼ ਹੋ ਗਈ, ਜ਼ਮੀਨ ਤੇ ਡਿੱਗ ਪਈ, ਸੁਧ ਬੁੱਧ ਭੁੱਲ ਗਈ ਕਿ ਮੈਂ ਇਹ ਕੀ ਸੁਣ ਰਹੀ ਹਾਂ। ਫਕੀਰ ਸਾਈ ਆਖਰੀਏ ਜੇ ਫੁੱਲ ਨਹੀਂ ਦਿਓਗੇ ਤਾਂ ਮੈਂ ਆਪ ਨੂੰ ਸ਼ਰਾਬ ਦੇ ਦਿਆਂਗਾ। ਬੇਹੋਸ਼ ਹੋ ਗਈ। ਅੱਜ ਇਹ ਫਕੀਰ ਰੋਟਾ ਜਲਾਲੀ ਫਕੀਰ ਬਾਗ ਦੇ ਅੰਦਰੋਂ ਫੁੱਲ ਤੋੜੇ ਹਨ, ਪੋਟਲੀ ਭਰੀ ਹੈ, ਫੁੱਲ ਤੋੜ ਕੇ ਲੈ ਗਈ। ਤਾਂ ਜਿਸ ਵਕਤ ਸੋਹਣਾ ਆਇਆ ਕੀ ਟਕਿਆ ਕਿ ਬਾਗ ਵਿੱਚ ਕੋਈ ਫੁੱਲ ਨਹੀਂ, ਟਕਦਿਆਂ ਸਾਰੀ ਹੀ ਬੇਹੋਸ਼ ਹੋ ਗਿਆ। ਬੇਹੋਸ਼ ਹੋ ਕੇ ਡਿੱਗਦੇ ਸੋਹਣਾ ਤੇ ਮੋਹਣਾ ਦੋਨੋਂ ਜਿਹੜੇ ਬਾਗ ਵਿੱਚ ਬੇਹੋਸ਼ ਹੋਏ ਪਏ। ਤਾਂ ਉਹ ਰੋਡਾ ਜਲਾਲੀ ਫਕੀਰ ਫੁੱਲਾਂ ਦੀ ਪਟਾਰੀ ਸਾਹਿਬਾਂ ਦੇ ਚਰਨਾਂ ਵਿੱਚ ਜਾ ਬੇਟਾ ਕੀਤੀ ਅਤੇ ਮੱਥਾ ਟੇਕੇ ਬੇਨਤੀ ਕੀਤੀ, ਪਾਤਸ਼ਾਹ ਇਹ ਫੁੱਲ ਪ੍ਰਵਾਨ ਕਰੋ। ਸਤਿਗੁਰਾਂ ਨੇ ਪੁੱਛਿਆ, ਫਕੀਰ ਸਾਈ ਤੂੰ ਕੌਣ ਹੈ? ਤਾਂ ਫਕੀਰ ਨੇ ਆਖਿਆ, ਜੀ ਮੈਂ ਰੋਡਾ ਜਲਾਲੀ। ਤਾਂ ਗੁਰੂ ਜੀ ਨੇ ਆਖਿਆ, ਤੂੰ ਰੋਡਾ ਜਲਾਲੀ ਨਹੀਂ, ਤੂੰ ਰੋਡਾ ਪਲਾਲੀ ਹੈ। ਫਕੀਰ ਸਾਈ ਤੂੰ ਫੁੱਲ ਨਹੀਂ ਤੋੜੇ, ਤੂੰ ਅੱਜ ਦੋ ਦਿਲ ਤੋੜ ਲਿਆਇਆ ਹੈ, ਦੋ ਜਿਉਂਦੀਆਂ ਰੂਹਾਂ ਟੁੱਟ ਗਈਆਂ ਹਨ, ਤੂੰ ਵਾਹਿਗੁਰੂ ਦੀ ਗੋਦ ਵਿੱਚੋਂ ਦੋ ਲਾਲ ਤੋੜੇ ਹਨ, ਤੂੰ ਜਲਾਲੀ ਨਹੀਂ ਤੂੰ ਪਲਾਲੀ ਹੈ। ਤਾਂ ਸਾਹਿਬ ਕਲਗੀਧਰ ਪਾਤਸ਼ਾਹ ਅੱਜ ਸਿੰਘਾਸਨ ਤੋਂ ਉੱਠੇ, ਬਾਗ ਵੱਲ ਤੁਰ ਪਏ। ਜਿਸ ਵਕਤ ਬਾਗ ਵਿੱਚ ਆਏ ਤਾਂ ਕੀ ਦੇਖਿਆ, ਸੋਹਣਾ ਤੇ ਮੋਹਣਾ ਦੋਨੋਂ ਬੇਹੋਸ਼ ਪਏ। ਤਾਂ ਸਾਹਿਬਾਂ ਨੇ ਦੋਨਾਂ ਦੇ ਸਿਰ ਤੇ ਹੱਥ ਫੇਰਿਆ ਤੇ ਆਖਿਆ, ਜਾਗੋ ਪਿਆਰਿਓ, ਹੋਸ਼ ਕਰੋ, ਜਰਾ ਨੈਣ ਨੂੰ ਖੇੜੋ, ਜਿਨ੍ਹਾਂ ਦਰਸ਼ਨਾਂ ਨੂੰ ਤੁਸੀਂ ਤਰਸਦੇ ਸੀ ਅੱਜ ਆਪ ਖਰੀਦਦਾਰ ਹੋ ਕੇ ਤੁਹਾਡੇ ਦਰਸ਼ਨ ਮੁੱਲ ਲੈਣ ਆਇਆ ਹੈ, ਜਾਗੋ, ਅੱਖਾਂ ਖੋਲੋ। ਤਾਂ ਮਾਤਾ ਜੀਤੋ ਜੀ ਆਖਣ ਲੱਗੇ, ਵਾਹ ਸਾਈ ਦੇ ਰੰਗ, ਜੇ ਦਰਸ਼ਨ ਦੇਣ ਆਏ ਹਨ ਤਾਂ ਦਰਸ਼ਨ ਕਰਨ ਵਾਲੇ ਹਾਜ਼ਰ ਨਹੀਂ। ਤਾਂ ਮਾਤਾ ਜੀ ਨੇ ਆਖਿਆ, ਮੇਰੇ ਬੱਚਿਓ ਅੱਖਾਂ ਖੋਲੋ, ਦਰਸ਼ਨ ਕਰੋ, ਠਾਕਰ ਜੀ ਦਰਸ਼ਨ ਦੇਣ ਵਾਸਤੇ ਆਏ ਹਨ, ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਆਪ ਤਰਸਦੇ ਸੋ ਅੱਜ ਉਹ ਆਪ ਚੱਲ ਕੇ ਆਏ ਹਨ।
ਤਾਂ ਸਾਹਿਬਾਂ ਨੇ ਇਹਨਾਂ ਦੋਹਾਂ ਦੇ ਮੂੰਹ ਵਿੱਚ ਜਲ ਪਾਇਆ, ਆਖਿਆ ਬੱਚਿਓ ਅੱਖਾਂ ਖੋਲ, ਮੈਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ, ਤੁਹਾਡੀ ਸੇਵਾ ਤੇ ਪ੍ਰਸੰਨ ਹਾਂ। ਤਾਂ ਇਤਨੇ ਨੂੰ ਦੋਨਾਂ ਨੇ ਨੇਤਰ ਖੋਲੇ ਤਾਂ ਕੀ ਟੱਕਿਆ, ਜਿਸ ਠਾਕਰ ਦੀ ਅਸੀਂ ਦੀਦਾਰ ਕਰਨਾ ਚਾਹੁੰਦੇ ਸਾਂ ਉਹ ਠਾਕਰ ਸਾਡੇ ਕੋਲ ਬੈਠਾ, ਮਿੱਟੀ ਤੇ ਚੌਪੜਾ ਮਾਰ ਕੇ ਬੈਠਾ ਹੈ, ਜਿਸ ਦੇ ਦਰ ਤੇ ਦੁਨੀਆਂ ਜਾਂਦੀ ਹੈ, ਨੱਕ ਰਗੜਦੀ ਹੈ। ਅੱਜ ਉਹ ਗੁਰੂ ਜੋ ਸਿੰਘਾਸਨ ਤੇ ਬੈਠਦਾ ਹੈ, ਅੱਜ ਦੇਖਾ ਭੁੰਡੇ ਬੈਠਾ ਹੈ, ਮਿੱਟੀ ਤੇ ਆਸਨ ਲਾਈ ਬੈਠਾ ਹੈ। ਤਾਂ ਦੋਨੇ ਉੱਥੇ ਸਾਹਿਬਾਂ ਦੇ ਚਰਨਾਂ ਨਾਲ ਲਿਪਟ ਗਏ। ਪਾਤਸ਼ਾਹ ਕਿਤਨੀ ਦੇਰ ਕੀਤੀ ਹੈ ਆਪਣੇ ਦੀਦਾਰ ਵਾਸਤੇ, ਸਾਡਾ ਰੂਹ ਰੂਹ ਤਰਸ ਰਿਹਾ, ਰੋਗ ਰੋਗ ਤਰਸ ਰਿਹਾ ਹੈ। ਤਾਂ ਸਾਹਿਬਾਂ ਨੇ ਦੋਨਾਂ ਤੇ ਕਿਰਪਾ ਕੀਤੀ, ਗਲਵੱਕੜੀ ਵਿੱਚ ਲੈ ਲਿਆ, ਆਖਿਆ ਬੱਚਿਓ ਤੁਹਾਡੇ ਵਿੱਚ ਇਤਨਾ ਵੈਰਾਗ ਸੀ, ਤੁਸੀਂ ਮੇਰੇ ਮਨ ਨੂੰ ਜਿੱਤ ਲਿਆ। ਅੱਜ ਸਾਹਿਬਾਂ ਨੇ ਇਹਨਾਂ ਦੋਹਾਂ ਤੇ ਬਖਸ਼ਿਸ਼ ਕੀਤੀ, ਇਹਨਾਂ ਦੋਹਾਂ ਨੂੰ ਗਲਵੱਕੜੀ ਵਿੱਚ ਲੈ ਲਿਆ। ਸੱਚ ਜਾਣੋ, ਜਿਨ੍ਹਾਂ ਦੇ ਮਨ ਵਿੱਚ ਵੈਰਾਗ ਹੁੰਦਾ ਹੈ ਮਾਲਕ ਦੇ ਮਿਲਣ ਦੀ ਤਾਲ ਹੁੰਦੀ ਹੈ, ਆਖਰ ਇੱਕ ਦਿਨ ਮਾਲਕ ਮਿਲ ਜਾਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਵੈਰਾਗ ਨਹੀਂ ਉਹ ਬੇਸ਼ੱਕ ਕੰਦਰਾਂ ਵਿੱਚ ਚਲੇ ਜਾਣ, ਬਨਾਂ ਵਿੱਚ ਚਲੇ ਜਾਣ, ਪਰ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਾਲਕ ਦੀ ਪ੍ਰਾਪਤੀ ਕਦੋਂ ਹੁੰਦੀ? ਜਦੋਂ ਮਨ ਵਿੱਚ ਵੈਰਾਗ ਹੋ ਜਾਂਦਾ, ਜੋ ਸਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਬਾਣੀ ਦੁਆਰਾ ਫਰਮਾਉਂਦੇ ਹਨ ਕਿ ਉਹ ਮਨੁੱਖ ਭਾਗਾ ਵਾਲਾ ਹੈ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਏ, ਜਿਸ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ, ਜੋ ਸਾਹਿਬ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਚਾਓ, ਆਓ ਸਾਰੇ ਨਤਕਾਂ ਨੂੰ ਪਿਆਰ ਨਾਲ ਜਪੀਏ, ਜੋ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ।

0: केवो दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Bilawal Mahalla Tija Var Sat Kar Daswa Ek Oankar Satgur Prasad Adat Var Ad Purkhe Soi Ape Vartai Avarna Koi Ot Pot Ja

ਜੋ ਦੇਵ ਹੈ ਤਿਸ ਕਉ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰੱਖੋ ਉਰ ਧਾਰ ਦੇਵਨ ਹਾਰੀ ਕਉ ਜੈਕਾਰ ਵੀਰਵਾਰ ਵੀਰ ਭਰਮ ਭੁਲਾਈ ਪ੍ਰੇਮ ਭੂਤ ਸਭ ਦੂਜੈ।

ਮਨਮੁਖ ਅੰਦਾ ਦੂਜੈ ਭਾਈ ਜਮ ਦਰਬਾਦਾ ਝੂਟਾਂ ਖਾਈ ਗੁਰ ਪ੍ਰਸਾਦੀ ਸਦਾ ਸੁਖ ਪਾਈ ਸੱਚ ਕਰਨੀ ਸਾਚ ਲਿਵਲਾਈ ਸਤਿਗੁਰ ਸੇਵਹਿ ਸੇਵਡ ਭਾਗੀ ਹੋ ਮੈਂ ਮਾਰ ਸੱਚ ਲਿਵਲਾਗੀ ਤੇਰੇ ਰੰਗ ਰਾਤੀ ਸਹਿਜ ਸੁਭਾਈ ਤੂੰ ਸੁਖ ਦਾਤਾ ਲਹਿ ਮਲਾਈ ਏਕ ਸੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੋਜੀ ਹੋਏ ਪੰਦਰਹਿ ਥਿੱਤੀ ਤੈ ਸੱਤ ਵਾਰ ਮਹਾਂ ਰੁੱਤੀ ਆਵਹਿ ਵਾਰ ਵਾਰ ਦਿਨ ਸਰਹਿਣ ਤਿਵੈ ਸੰਸਾਰ ਆਵਾ ਗਾਉਣ ਕੀਆ ਕਰਤਾਰ ਨਿਸ਼ਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੀ ਜੀ ਜੰਤ ਮਾਇਆ ਮੋਹਿ ਪਾਜੀ ਦੂਜੈ ਭਾਈ ਪਰਪੰਚ ਲਾਗੀ ਆਵਹਿ ਜਾਵਹਿ ਮਰਹਿ ਅਭਾਗੀ ਸਤਿਗੁਰ ਭੇਟਿਐ ਸੋਜੀ ਪਾਏ ਪਰਪੰਚ ਚੂਕੈ ਸੱਚ ਸਮਾਈ ਜਾਂ ਕੈ ਮਸਤਕ ਲਿਖਿਆ ਲੇਖ ਤਾਂ

ਧਰ ਮੋਹੇ ਅੜੀ ਫਿਰ ਸੰਗ ਸੂਤੀ ਰਾਮ ਗੁਰ ਕੈ ਭਾਏ ਚੱਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ।

ਆਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਲਾਇਆ ਹਰ ਰਸ ਹਰ ਤ੍ਰਾਪੈ ਰਾਮ ਮਾਨਸ ਜਨਮ ਹਰ ਪਾਈਐ।

ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੀ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ ਦਿਨ ਰਹਿਣ ਥਾਡੀ ਕਰੋ ਸੇਵਾ ਪ੍ਰਭ ਕਮਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਹਿਓ ਮੋਹੇ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਸਾਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥ ਹੈ ਅਕਥ ਵਿਚਾਰੂ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੂ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੈ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ

ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁੰਨਿਆ ਆਨੰਦ ਅਨਦਿਨ ਵਜਹ ਵਾਜੇ ਅਹੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਬਾਜਿਤਰਾ ਤਿਸ ਧੁਨ ਦਰਬਾਰਾ ਰਾਮ ਆਨੰਦ ਅਨਦਿਨ

ਸਰੋਤਰਲੀ ਸੰਪੂਰਨ ਕੀਆ ਰਾਮ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇ ਹੀ ਜਾਣੈ ਜਿਨ

ਘਾਟੈ ਜੋਹਣੀ ਨਾਨਕ ਭਯੰ ਪੈ ਦਇਆ ਧਾਰੁ ਮੈਂ ਨਾਮ ਅੰਧਲੇ ਟੋਹਣੀ ਮੋਹੇ ਅਨਾਥ ਪ੍ਰਿਆ ਨਾਥ ਜਿਉ ਜਾਨੋ ਤਿਉ ਰੱਖੋ ਚਤੁਰਾਈ ਮੋਹੇ ਨਾਹੀ ਰਜਾਵੋ ਕਹਿ ਮੁਖੋ ਨਹਿ ਚਤਰ ਸੁਗਰ ਸਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜਹਿ ਭਾਵੈ ਤਹਿ ਰੱਖ ਤੂਹੀ ਜੈ ਜੈ ਜੈ ਅੰਪਹਿ ਸਗਲ ਜਾ ਕਉ ਕਰਨਾ ਪਤ ਗਤ ਕਿਨ ਲਖੋ ਨਾਨਕ ਪਯੰਪੈ ਸੇਵ ਸੇਵਕ ਜਿਉ ਜਾਨੋ ਤਿਉ ਮੋਹੇ ਰੱਖੋ ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉ ਸਰੈ ਮੋਹੇ ਚਾਤਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੈ ਪਿਆਸ ਮੇਰੀ ਜੀ ਹੀ ਆ ਪ੍ਰਾਨ ਪਤੇ ਲਾਡਲੇ ਲਾਡ ਲਡਾਏ ਸਭ ਮਹਿ ਮਿਲ ਹਮਾਰੀ ਹੋਏ ਗਤੇ ਚੀਤ ਚਿਤਵੋ ਮਿਟ ਅੰਧਾਰੇ ਜਿਉ ਆਸ ਚੱਕਵੀ ਦਿਨ ਚਰੈ ਨਾਨਕ ਪਯੰਪੈ ਪ੍ਰਿਆ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧਨ ਧਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸਵਾਮੀ ਸੁਖਾਗਾਮੀ ਆਨੰਦ ਮੰਗਲ ਰਸ ਘਣਾ ਨਵਲ ਨਵਤਨ ਨਾਹ ਬਾਲਾ ਕਮਨ ਰਸਨਾ ਗੁਣ ਭਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰਾ ਨਾਨਕ ਭਯੰਪੈ ਮੇਰੀ ਆਸ ਪੂਰੀ ਮਿਲੇ ਸਵਾਮੀ ਅਪਰੰਪਰਾ।

0: ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਸਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਧੇ ਅੱਪੜ ਕੋਈ ਨਾ ਸਕੈ ਸਭ ਝੱਖ ਝੱਖ ਪਵੈ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਭਾਈ ਜਿਨ ਕੈ ਹਿਰਦੈ ਹਰ ਵਸੈ ਹਉ ਮੈ ਰੂਪ ਗੁਆਈ ਗੁਣ ਰਵਹਿ ਗੁਣ ਸੰਗ੍ਰਹਿ ਜੋਤੀ ਜੋਤ ਮਲਾਈ ਇਸ ਯੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦ ਹੈ ਚੇਤ ਲਾਈ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਈ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆ ਸ਼ਬਦ ਨਾ ਲੱਗੋ ਭਾਉ ਹਉ ਮੈ ਰੋਗ ਕਮਾਵਣਾ ਹੱਥ ਦੀਰਘ ਬਹੁ ਸੁਆਉ ਮਨ ਹਟ ਕਰਮ ਕਮਾਵਣੀ ਫਿਰ ਫਿਰ ਜੋਨੀ ਪਾਈ ਗੁਰਮੁਖ ਜਨਮ ਸਫਲ ਹੈ ਜਿਸਨੂੰ ਆਪੇ ਲਏ ਮਲਾਈ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਈ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੁਹਜ ਗੱਲ ਜੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ ਜਿਸ ਪੂਰਬ ਹੋਇ ਲਿਖਿਆ ਸੋ ਹਰ ਗੁਣ ਗਾਈਐ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਫਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, at Williams Lake. Any comments and suggestions, please call
4: 250-392-3874. ਕਲਪਣਾ ਰੋਗ ਲੱਗੇ ਹੋਏ ਨੇ, ਕਿਸੇ ਨੂੰ ਰਜੋ ਗੁਣ ਦਾ ਬਣਾ ਦਵਾਂ, ਬਣਾਉਣਾ ਕਿਤੇ ਸਿਖਾਲਾ, ਛੋਟਾ ਜਿਹਾ ਕਮਰਾ ਬਣਾਉਣਾ ਹੋਵੇ ਕਿਤਨੀ ਕਲਪਨਾ ਪੈ ਜਾਂਦੀ ਹੈ, ਜਿਹੜਾ ਬ੍ਰਹਮੰਡ ਨੂੰ ਬਣਾ ਰਿਹਾ ਕਿੰਨੀ ਕਲਪਨਾ ਚ ਹੋਵੇਗਾ। ਫਿਰ ਸੰਭਾਲ, ਉਹ ਬਹੁਤ ਵੱਡੀ ਕਲਪਨਾ, ਫਿਰ ਉਹਦਾ ਨਾਸ਼ ਕਰਨਾ ਤਾਂ ਬਹੁਤ ਵੱਡੀ ਕਲਪਨਾ, ਕਿਸੇ ਨੂੰ ਮਾਰਨਾ ਕਿਤੇ ਸਿਖਾਲਾ, ਖਤਮ ਕਰਨਾ ਗੁਰਸਿੱਖ ਪਿਆਰ। ਇਸੇ ਕਰਕੇ ਮਹਾਰਾਜ ਬਚਨ ਕਰਦੇ ਨੇ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਏ, ਜਿਨ ਕੀਤੇ ਕਿਸੇ ਨਾ ਜਾਣੇ ਬਪੜੇ। ਉਹਨਾਂ ਨੂੰ ਕਲਪਨਾ ਵਾਲਾ ਬੰਦਾ ਭੁੱਲ ਜਾਂਦਾ ਹੁੰਦਾ, ਤੁਹਾਡੇ ਹਿਰਦੇ ਵਿੱਚ ਕਲਪਨਾ ਪੈ ਗਈ ਨਾ, ਸਭ ਕੁਝ ਭੁੱਲ ਜਾਓਗੇ, ਵੋ ਬੈਠੇ ਕਲਪੀ ਹੋ ਜਾਓਗੇ। ਸਤਿਗੁਰ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜੋ ਅਕਾਲ ਕਲਪਨਾ ਤੋਂ ਰਹਿਤ ਵਾਹਿਗੁਰੂ ਹੈ, ਸਦਾ ਅਕਲ ਲਿਵਰ ਹੈ। ਇਹ ਗੁਰੂ ਅੰਗਦ ਦੇਵ ਜੀ, ਤੁਹਾਡੀ ਸੁਰਤੀ, ਤੁਹਾਡੀ ਬਿਰਤੀ 24 ਘੰਟੇ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਲੱਗੀ ਹੋਈ ਹੈ। ਉਹ ਮਨ ਕਰਕੇ ਤਾਂ ਤੁਸੀਂ ਵਾਹਿਗੁਰੂ ਦੇ ਨਾਲ ਜੁੜੇ ਹੋਏ ਹੋ, ਕਾਰਨ ਸਿਉਂ ਇੱਛਾਚਾਰ ਹੈ। ਤੁਹਾਡਾ ਕਰਤੱਵ ਕੀ ਹੈ, ਤੁਹਾਡਾ ਕਰਨਾ ਕੀ ਹੈ? ਮਨ ਵਚ ਕਰਮ ਜੀ ਦਾ ਬਚਨ ਚੱਲ ਰਿਹਾ ਉੱਪਰੋਂ, ਮਨ ਕਰਕੇ ਤੁਹਾਡੀ ਬਿਰਤੀ ਅਕਾਲ ਕਲਪਨਾ ਤੋਂ ਰਹਿਤ ਪਰਮੇਸ਼ਰ ਵਿੱਚ ਜੁੜੀ ਹੋਈ ਹੈ, ਤੇ ਕਰਨ ਸਿਉਂ ਇੱਛਾਚਾਰ ਹੈ। ਇੱਛਾਚਾਰ ਕਹੀਏ, ਇੱਛਾਚਾਰੀ ਸਵੈ ਇੱਛਾਚਾਰੀ, ਜੋ ਮਰਜ਼ੀ ਕਰੇ, ਜਿਹਦੀ ਮਰਜ਼ੀ ਚੱਲੇ, ਜਿਹਦਾ ਇੱਛਾਚਾਰੀ ਕਹੀਏ, ਜੋ ਮਰਜ਼ੀ ਮਨ ਚਾਹੇ ਉਹੀ ਕਰ ਸਕਦਾ ਹੋਵੇ, ਉਹਨੂੰ ਇੱਛਾਚਾਰੀ ਕਹਿੰਦੇ। ਇੱਛਾਚਾਰ ਹੈ, ਤੇ ਤੁਹਾਡੀ ਬਿਰਤੀ ਅਕਾਲ ਪੁਰਖ ਨਾਲ ਜੁੜੀ ਹੋਣ ਕਰਕੇ ਤੁਸੀਂ ਕਰਦੇ ਕੀ ਹੋ, ਤੁਹਾਡੀ ਕਰਨੀ ਕੀ ਹੈ, ਕਰਤੱਵ ਕੀ ਹੈ? ਕਰਨ ਸਿਉ ਇੱਛਾ ਚਾਰ ਹੈ। ਤੁਹਾਡੀਆਂ ਜਿਹੜੀਆਂ ਦਸ ਕਾਮ ਕ੍ਰੋਧ ਲੋਭ ਮੋਹੰਕਾਰ, ਪੰਜ ਦੋਸ਼, ਪੰਜ ਵਿਕਾਰ, ਪੰਜੇ ਇੰਦਰੀਆਂ, ਇਹ ਤੁਹਾਡੇ ਵਸ ਵਿਚ ਨੇ, ਤੁਸੀਂ ਇਹਨਾਂ ਦੇ ਵਸ ਵਿਚ ਨੀ। ਜਿਵੇਂ ਤੁਸੀਂ ਚਾਹੁੰਦੇ ਹੋ ਇਹ ਉਦਾਂ ਚੱਲਦੀਆਂ ਨੇ। ਅੱਜ ਫੇ ਆਖੋ ਸਤਨਾਮ ਕਰਨੀ ਵੇਖੋ ਹੁਣ ਗੁਰੂ ਅੰਗਦ ਦੇਵ ਜੀ, ਅਸੀਂ ਤਾਂ ਇਹਨਾਂ ਦੇ ਵਸ ਹੈ ਗੁਰਸਿੱਖ ਪਿਆਰੇ, ਪਰ ਕੋਈ ਵੇਲਾ ਹੁੰਦਾ ਇਹਨਾਂ ਨੂੰ ਵਸ ਕਰੇ। ਤੁਹਾਡੀ ਕਰਨੀ ਕੀ ਹੈ? ਇੱਛਾ ਚਾਰ ਹੈ, ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਇਹ ਚੱਲਦੀਆਂ ਨੇ। ਤੁਸੀਂ ਇੱਛਾਵਾਨ ਹੋ, ਇੱਛਾ ਧਾਰੀ ਹੋ, ਜਿਵੇਂ ਮਰਜ਼ੀ ਅੱਖਾਂ ਨੂੰ ਕਹੋ ਅੱਖਾਂ ਉਹੀ ਦੇਖਣਗੀਆਂ, ਸਾਡੇ ਵਸ ਵਿਚ ਨਹੀਂ। ਅੱਜ ਤੱਕ ਕਿੰਨਾ ਮਨ ਰੋਕ ਲਈਏ, ਜਦੋਂ ਖੰਡ ਪਾਠੀ ਪਾਠ ਕਰਦੇ ਮੈਂ ਰੌਲ ਤੇ ਬੈਠਦੇ ਬਥੇਰਾ ਰੋਕਾਂਗੇ, ਪਰ ਫੇਰ ਵੀ ਮੱਥਾ ਟੇਕਣ ਵਾਲੇ ਨੂੰ ਦੇ ਕੇ ਲੈਣਾ, ਕਿਹੜਾ ਆਇਆ ਇੱਥੇ ਆਖੋ ਸਤਨਾ ਵੀ ਤੂੰ ਮੱਥਾ ਟੇਕਣ ਵਾਲੇ ਤੇ ਕੀ ਲੈਣਾ ਬਈ? ਉੱਥੇ ਸਾਡੀਆਂ ਅੱਖਾਂ ਸਾਡੇ ਵਸ ਵਿਚ ਨਹੀਂ ਹੈ, ਸਾਡੇ ਕੰਨ ਸਾਡੇ ਵਸ ਵਿਚ ਨਹੀਂ, ਇਹ ਸਾਡੀ ਇੱਛਾ ਵਿਚ ਨਹੀਂ ਹੈ। ਸੁਖਮਨੀ ਸਾਹਿਬ ਪੜ੍ਹਦੇ ਹੋ, ਲੈ ਨਿਆਣਾ ਰੋ ਗਿਆ ਜਦੇ ਹਾਕ ਮਾਰ ਦੇਣੀ ਵੀ ਚੁੱਪ ਕਰਾ ਲਾ ਮੈਂ ਪਾਠ ਕਰਦੇ, ਕੰਨ ਸਾਡੇ ਵਸ ਵਿਚ ਨਹੀਂ। ਕੋਈ ਹੋਰ ਆਵਾਜ਼ ਆ ਗਈ ਜਦੇ ਸਾਡਾ ਪਾਠ ਭੁੱਲ ਜਾਣਾ ਤੇ ਉਧਰ ਚਲੇ ਜਾਣਾ, ਸਾਧ ਸਿੰਘ ਜੀਵਾ ਸਾਡੇ ਵਸ ਵਿਚ ਨਹੀਂ। ਕਿਤੇ ਗੁਆਂਢੀਆਂ ਦੇ ਮੁਸ਼ਕ ਆ ਗਿਆ ਵੀ ਮੱਛੀ ਤਲੀ ਹੈ, ਬਸ ਜਿਹੜੇ ਹੁਕਮ ਕਰ ਦੇਣਾ ਘਰ ਵਾਲੀ ਨੂੰ ਕੱਲ ਨੂੰ ਤੂੰ ਵੀ ਲੈ ਆਈ, ਅੱਜ ਖੇ ਅਕੋਲ ਸਾਧ ਨਾਲ ਸਾਡੀ ਜੀਵਾ ਵੀ ਸਾਡੇ ਵਸ ਵਿਚ ਨਹੀਂ ਹੈ। ਰਸਤੇ ਤੁਰੇ ਜਾਂਦੇ ਨੇ ਵਿਚਾਰ ਬਣ ਜਾਣਾ ਆਮਲੇਟ ਖਾ ਲਈਏ, ਘਰ ਜਾ ਕੇ ਫੁਲਕਾ ਫੇਰ ਖਾਵਾਂਗੇ। ਕਰਨ ਸੀ ਉਹ ਇੱਛਾ ਚਾਰੇ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਛਾ ਚਾਰੇ, ਜਿਵੇਂ ਤੁਹਾਡੀ ਮਰਜ਼ੀ ਹੈ। ਦੇਖੋ ਪੰਜ ਚੀਜ਼ਾਂ ਨੇ, ਪੰਜ ਕਲੇਸ਼ ਨੇ, ਪੰਜੇ ਵਿਕਾਰ ਨੇ ਗੁਰਸਿੱਖ ਪਿਆਰਿਓ, ਇਹਨਾਂ ਦੇ ਅਧੀਨ ਅਸੀਂ ਚੱਲ ਰਹੇ ਹਾਂ। ਸੁਖਮਨੀ ਸਾਹਿਬ ਨਿਤ ਪੜ੍ਹਦੇ ਹੋ ਨਾ, ਸੁਖਮਨੀ ਸਾਹਿਬ ਦਾ ਇਹ ਅਰਥ ਨਹੀਂ ਲੈਣਾ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾ, ਭਗਤ ਜਨਾ ਕਹਿ ਮਨ ਵਿਸਰਾ। ਆਪਾਂ ਤਾਂ ਕਹਿੰਦੇ ਸੁਖਮਨੀ ਪੜ੍ਹ ਲਓ ਤੇ ਸੁਖ ਮਿਲ ਜਾਣਗੇ, ਬੜੀ ਪੜ੍ਹੀ ਪਰ ਅਜੇ ਮਿਲੇ ਨਹੀਂ। ਅੱਜ ਖੇ ਆਖੋ ਸਤਨਾਮ ਇੱਥੇ ਕਾਹਨੂੰ ਪਾਉਂਦੇ ਹੋ, ਕਿਉਂ ਨਹੀਂ ਮਿਲੇ? ਉਹਦਾ ਭਾਵ ਸਮਝੋ, ਸੁਖਮਨੀ ਕਹਿੰਦੀ ਮੈਂ ਸੁਖ ਨਹੀਂ ਦੇਣਾ, ਸੁਖਮਨੀ ਕਹਿ ਰਹੀ ਹੈ ਸੁਖ ਦੇਣ ਵਾਲਾ ਵਾਹਿਗੁਰੂ ਦਾ ਨਾਮ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਤਾਂ ਵਾਹਿਗੁਰੂ ਦਾ ਨਾਮ ਹੈ, ਅਸੀਂ ਸੁਖਮਨੀ ਨੂੰ ਬਣਾ ਲਿਆ ਸੁਖ ਦੇਣ ਵਾਲੀ। ਡਾਕਟਰ ਸੁਖ ਦੇਣ ਵਾਲਾ ਨਹੀਂ, ਡਾਕਟਰ ਦਵਾਈ ਦਿੰਦਾ, ਦਰਦ ਹਟਾਉਣ ਵਾਲੀ ਤਾਂ ਦਵਾਈ ਹੁੰਦੀ। ਡਾਕਟਰ ਨੇ ਦਰਦ ਨਹੀਂ ਹਟਾਉਣਾ, ਹਾਂ ਦਵਾਈ ਦੱਸੂਗਾ, ਸੁਖਮਨੀ ਦੱਸੂਗੀ ਨਾਮ ਕੀ ਚੀਜ਼ ਹੈ। ਤੇ ਸੁਖਮਨੀ ਨੇ ਸੁਖ ਨਹੀਂ ਦੇਣਾ, ਸੁਖ ਦੇਣਾ ਵਾਹਿਗੁਰੂ ਦੇ ਨਾਮ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਓ। ਇੰਨੀ ਤੁਕ ਵਿੱਚ ਸੁਖਮਨੀ ਸਾਹਿਬ ਦਾ ਸਾਰ ਹੈ। ਤੁਸੀਂ ਸਿਮਰਨ ਕਰੋ ਵਾਹਿਗੁਰੂ ਦਾ, ਤੁਹਾਡੇ ਕਾਲ ਕਲੇਸ਼, ਕਲੇਸ਼ ਪਤਾ ਕਿੰਨੇ? ਆਪਣੇ ਘਰਾਂ 'ਚ ਤਾਂ ਹੁਣ ਗਿਣਤੀ ਹੋ ਨਹੀਂ, ਪਰ ਸ਼ਾਸਤਰ ਵਿੱਚ ਪੰਜ ਨੇ, ਪੰਜ ਕਲੇਸ਼ ਨੇ ਗੁਰਸਿੱਖ ਪਿਆਰਿਓ। ਅਵਿਦਿਆ, ਅਸਮਤਾ, ਰਾਗ, ਦੁਐਸ, ਅਭਿੰਨ ਸਕਤਾ, ਇਹ ਸ਼ਾਸਤਰ ਦਾ ਲੇਖ ਹੈ। ਜੇ ਹੁਣ ਕੱਲਾ ਕੱਲਾ ਬੋਲੀਏ ਤਾਂ ਕਥਾ ਨਹੀਂ ਹੋਣੀ। ਫਿਰ ਅਵਿਦਿਆ ਅਸਮਤਾ, ਇੱਕ ਅਗਿਆਨ ਕਲੇਸ਼ ਹੈ, ਇਹ ਜੜ ਹੈ, ਅਗਿਆਨਤਾ ਦੇ ਆਸਰੇ ਸਭ ਲੜਾਈਆਂ ਹੋ ਰਹੀਆਂ, ਭਰਾ ਭਰਾ ਦਾ ਵੈਰੀ ਹੋਇਆ ਫਿਰ ਅਗਿਆਨਤਾ, ਇਹ ਪਹਿਲਾ ਕਲੇਸ਼ ਹੈ। ਅਸਮਤਾ ਅਵਿਦਿਆ, ਤੇ ਗੁਰਸਿੱਖ ਪਿਆਰਿਓ ਜਾਣਨ ਤੋਂ ਬਿਨਾਂ ਕਈ ਝਗੜੇ ਇਹੋ ਜਾਂਦੇ ਹੈ, ਸਭ ਕੁਝ ਕਰ ਲੈਂਦੇ, ਪਿੱਛੋਂ ਹੀ ਪਤਾ ਲੱਗਿਆ ਵੀ ਇਹ ਤਾਂ ਗਲਤ ਹੋ ਗਿਆ ਕੰਮ, ਇਹ ਤਾਂ ਹੈ ਹੀ ਨਹੀਂ ਸੀ। ਅਵਿਦਿਆ ਅਸਮਤਾ, ਅਸਮਤਾ ਹੈ ਛੋਟਾ ਵੱਡਾ ਸਮਝਣਾ, ਇਹ ਬਹੁਤ ਵੱਡਾ ਇਹ ਛੋਟਾ, ਮੈਂ ਬਹੁਤ ਵੱਡਾ ਇਹ ਬਹੁਤ ਛੋਟਾ, ਇਹ ਮੈਂ ਬਹੁਤ ਅਕਲ ਵਾਲਾ ਇਹਨੂੰ ਅਕਲੇ ਕੋਈ ਨਹੀਂ। ਜਿਵੇਂ ਆਪਾਂ ਤਾਂ ਸਿੱਧੀ ਅਕਲ ਅਗਲੇ ਦੀ ਮੁਕਾ ਦਿੰਦੇ ਹੈ, ਉਹ ਜਿਹੜੀਆਂ ਤੇਰੇ ਢਿੱਡ ਚ ਪਈਆਂ ਮੇਰੇ ਤਾਂ ਨਹੁੰ ਚ ਪਈਆਂ, ਅੱਜ ਫੇ ਆਖੋ ਸਤਨਾਮ ਕਰਾ ਲਓ ਅਗਲੇ ਦੀ ਅਕਲ। ਇਹ ਹੈ ਅਸਮਤਾ, ਆਪਣੇ ਆਪ ਨੂੰ ਵੱਡਾ, ਦੂਸਰੇ ਇਹ ਹੈ ਕਲੇਸ਼ ਦਾ ਜੜ। ਜੇ ਤੁਸੀਂ ਬਰਾਬਰ ਸਮਝੋ ਤਾਂ ਕਲੇਸ਼ ਕਾਹਨੂੰ ਹੋਵੇ? ਅਸਮਤਾ, ਆਪ ਤੋਂ ਨੀਵਾਂ ਸਮਝਦਾ, ਰਾਗ, ਰਾਗ ਜਿੱਥੇ ਸ਼ਬਦ ਆਉਂਦਾ ਰਾਗ ਦਾ ਅਰਥ ਹੈ ਪ੍ਰੇਮ, ਤੇ ਦੂਜਾ ਗੁਰਸਿੱਖ ਪਿਆਰਿਓ ਤੇ ਪ੍ਰੇਮ ਪਿੱਛੇ ਵੀ ਦੇਖ ਲਓ, ਸੰਸਾਰੀ ਅਸਮਤਾ ਤੇ ਅਗਿਆਨਤਾ ਦੇ ਵਿੱਚ ਆ ਕੇ ਕਿੰਨੇ ਝਗੜੇ ਛਿੜੇ ਹੋਏ ਨੇ। ਪ੍ਰੇਮ ਦੇ ਝਗੜੇ ਤੁਸੀਂ ਪੜ੍ਹਦੇ ਹੀ ਹੋ, मर रहे ने लड़के लड़कियां गड्डिया हेठ आके अग ला के फूके जा रहे ने आप जहर खा खा के पी रहे ने ये प्रेम होया फिर वो प्रेम तो है पर अज्ञानता दे बस है उस प्रेम नू तू जाने नहीं वर्त ली चीज तो जानी है नहीं मेरे वर्गा हूं इतने जाके टोयटा स्टार्ट करके तुर पवे बापे कहे खंबे नाले बजिया खड़ा होगा अज खे रखो सतना वो कार तू जानी नहीं तो चला लग गया प्रेम नू तू जाने नहीं तो कर लग पे खतरा ही खतरा होगा दुखे दुखे क्लेश छिड़ते ने किनिया फैमिया छिड़े हुए ने गुरु सिंह प्यारे प्रेम क्लेश रूप हो गया जब उस प्रेम विच ज्ञान नहीं उस प्रेम नू तू जाने नहीं है कोई दुख रूप हो गया तो गुरु सिंह प्यारे हो राग द्वैष ईरखा एक क्लेश है चौथा द्वैष ये मेरा प्रेमी है ये मेरा वैरी है कादा प्रेम हो किथे वैर गया राग द्वैष ते पंजवा क्लेश है सुगमनी साहब की पहली तुक है जे सुगमनी तो कुछ लेना है काल क्लेश ये है किथे तेरे शरीर विच गुआढ़िया देनी है तन माहे मिटावो जे सुगमनी पढ़ के को आनंद लेना है जेडे पंज क्लेश तेरे शरीर विच झगड़ा कर रहे इन्हां नूं हटा ता सुगमनी दा पैदा होवेगा तैनू पता ही नहीं सुगमनी पढ़नी कादे खातर केड़े क्लेश हटाने कहते सुख दऊगी पढ़ी जाओ काल क्लेश तन माहे हटा मिटावो तेरे शरीर विच पंज क्लेश अविद्या असमता राग द्वैष एक बहुत वड्डा क्लेश है जिन्हें गाह ने जन्म विच भी दुख देना है अभिन्न शक्ता वो क्लेश की है कि मैं हो रहा ते रब हो रहे अखोल सर ओन अभिन्न शक्ता इन्हें तो ऐसा क्लेश पाने तेन 84 लाख विच खिची फिरना है इस क्लेश ने ते पांच क्लेश है जेडे सुखमनी पढ़न तो नहीं सिमरो सिमर सिमर सुख पा जे वाहगुरु के नाम का सिमरन करोगे सारी सुखमनी सिमरन नूं कह रही है होर तो गल ही नहीं कोई विच है गुरसिख प्यारे सिमरन वालिया नूं कह रही है सिमरन करना किवें है तू सिमरन का फल ही मिलूगा तेनों तो गुरसिख प्यारे ये पांच क्लेश ते पांच ने गुरसिख प्यारे जेड़े सानू खिची फिरदे ने 24 घंटे इन्हां नूं हटाउण वास्ते एक वाहगुरु के नाम का सिमरन ते पांच विखास जेड़े हन गुरसिख प्यारे बहुत कोई वेला ही बचिया हुंदा है मैनू कानू कौने तुहाडे च गल की है साडे लाने चो भी कोई वेला ही बचिया अज फे अखोर साहब ये परमल ने महाबली ने इन्हां नूं हटाउण खातर एक वाहगुरु के नाम का सिमरन सतगुरु गुरु अंगद देव पातशाह जी बाब ते बचन करदे हन भट
5: सदा अकल लिवै रहै कर्म सुन इच्छा चार
4: तुहाडी लिव इक वाहिगुरु दे नाम विच लगी हुई है जेड़िया तुहाडे कल कलेश पाउण वाले इंद्र अज्ञानता असमता राग द्वैष हन हुण तुहानू नहीं चला रहे हुण तुसी इन्हां नूं चला रहे भावे अधीन कर लेने तुसी कर्म सिउ इच्छाचार है इच्छाचार है कहिए जिमें तुसी चलाउने हो तुहाडी इच्छा दे मुताबक चलदे ने नेत्र ओ कुछ देखणगे जो तुहाडी इच्छा है जीव रस ओ लवेगी जो तुहाडी इच्छा है अपने रस ना देख लो गुरु अंगद देव पातशाह दी जीव मुंज वटनी अपने हथी गुरु नानक दी गद्दी दे मालक फिर मुंज वटनी वाण ओ वेच के मिसा प्रशादा अठी पैरी छकण क्योंकि वो जीव ओदा रस अधीन कर लिया सी अधीन हो गया सी जीव दा रस ये जेड़े पंच ने कन अपना रस लंदे फिरदे ने केड़े ने पंच भाई साबद सपारश रस रूप गंध नोट कर लियो पंच विषय ने वो पंच कलेसी ये पंच विषय ने विकार साबद कन्ना दा 24 घंटे सुनना चाहने कोई गौन कोई आवाज कोई बोली पवे कोई टप्पा लगे कोई भंगड़े की आवाज पवे कन्ना दे विच ये कन्ना दा रस है शब्द धुन मर गया बेचारा हिरन इको शब्द रस दे विच कन्ना दे रोग विच शब्द स्पर्श स्पर्श है चमड़ी दा काम रोग मैगल बसली ना किड्डा वड्डा हाथी देख लो गुलाम बनिया फिरदा चमड़ी दे रस करके साबद स्पर्श रूप यह है अखां दा सुंदर तो सुंदर रूप वेखा ਚੰਗੀ ਤੋਂ ਚੰਗੀ ਚੀਜ਼ ਵੇਖਾਂ। ਇਹ ਰੂਪ ਵਿਸ਼ਾ ਹੈ ਅੱਖਾਂ ਦਾ, ਸ਼ਬਦ ਸਪਰਸ਼ ਰੂਪ ਰਸ, ਰਸ ਵਿਸ਼ਾ ਹੈ ਸਾਡੀ ਜੀਭਾ ਦਾ। ਚੰਗਾ ਤੇ ਚੰਗਾ ਸਵਾਦ ਵੇਖਣ ਵਿੱਚ ਵਿਸ਼ੇ ਵਿਕਾਰਾਂ ਵਿੱਚ ਲੱਭੀ ਹੋਈ ਹੈ। ਤੇ ਗੰਧ, ਗੰਧ ਸੁਗੰਧ ਕਹੀਏ ਸਾਡੀ ਨੱਕ ਦਾ ਵਿਸ਼ਾ ਹੈ। ਇਹ ਕਾਜੀ ਸੁਗੰਧ ਫੁੱਲਾਂ ਦੀ ਨਹੀਂ ਚਾਹੁੰਦਾ, ਨਾ ਚਮੇਲੀ ਨੂੰ ਢੋਹਦੇ, ਨਾ ਗੁਲਾਬ ਨੂੰ, ਨਾ ਪਰਫਿਊਮ ਨੂੰ। ਇਹ ਪਤਾ, ਇਹ ਕਹਿੰਦਾ ਜਿਹੜਾ ਵੀ ਕਵੇ ਮੈਨੂੰ ਚੰਗਾ ਹੀ ਕਵੇ, ਆਖੋ ਸਤਨਾਮ। ਇਹ ਆਪਣੀ ਸੁਗੰਧੀ ਬਸ ਮੇਰੀ ਸੋਭਾ ਹੋਵੇ, ਹੋਰ ਨਾ ਕਿਸੇ ਦੀ। ਇਸੇ ਸੋਭਾ ਦੀ ਸੁਗੰਧੀ ਪਿੱਛੇ ਆਪਾਂ ਆ ਜਿਹਨੂੰ ਕਹਿੰਦੇ ਤੁਸੀਂ ਨੱਕ ਰੱਖਣਾ। ਕਰਜ਼ਾ ਲੈ ਕੇ ਦੁਖੀ ਹੋ ਕੇ ਵਿਆਹ ਕਰਤੇ, ਕੋਈ ਚੀਜ਼ ਨੀ ਸੀ ਕਿ ਨੱਕ ਰੱਖਣਾ, ਸੋਭਾ ਕਹਿਣ ਕਾਰ ਦਿੱਤੀ ਹੈ। ਡੇਢ ਕਿਲੋ ਸਿਉਣਾ ਪਾਇਆ, ਮਰਸੀ ਦਿੱਤੀ ਹੈ, ਫਲਾਣਾ ਕੁਝ ਦਿੱਤਾ। ਉਹ ਗੁਰਮੁਖ ਪਿਆਰੇ, ਉਹ ਕੱਖ ਵੀ ਫਾਇਦਾ ਨਹੀਂ ਜੇ ਦੋਹਾਂ ਦਾ ਪ੍ਰੇਮ ਨਹੀਂ ਬਣਿਆ। ਆਖੋ ਸਤਨਾਮ। ਅਸੀਂ ਸੋਭਾ ਦੀ ਸੁਗੰਧੀ ਸੁਣਦੇ ਫਿਰਦੇ, ਆਪਣੀ ਸੋਭਾ ਮੇਰੀ ਸੋਭਾ ਹੋਵੇ ਬਸ। ਇਹ ਪੰਜ ਵਿਸ਼ੇ ਵਿਕਾਰ ਨੇ, ਰਸ ਰਮ ਰੂਪ ਗੰਧ ਤੇ ਪੰਜ ਸਾਧ ਸੰਗਤ ਕਲੇਸ਼, ਅਵਿਦਿਆ ਅਸਮਤਾ, ਰਾਗ ਦੁਐਸ਼ ਹਿੰਸਕਤਾ। ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਤੁਹਾਡੇ ਤੇ ਐਸੀ ਬਖਸ਼ਿਸ਼ ਹੋ ਗਈ, ਤੁਸੀਂ ਇਹਨਾਂ ਦੇ ਅਧੀਨ ਨਹੀਂ ਰਹੇ। ਕਾਰਨ ਸਿਉ ਇੱਛਾ ਚਾਰੇ, ਜਿੱਧਰ ਨੂੰ ਤੁਸੀਂ ਤੋਰਦੇ ਹੋ ਉਧਰ ਨੂੰ ਤੁਰਦੇ, ਤੁਹਾਡੀ ਇੱਛਾ ਨਾਲ ਚਾਰੇ ਚਾਰੇ ਤੁਰਦੇ ਨੇ, ਆਪਣਾ ਵਰਤਾਅ ਕਰਦੇ ਨੇ, ਤੇ ਅਸੀਂ ਇਹਨਾਂ ਦੀ ਇੱਛਾ ਨਾਲ ਵਰਤਾਅ ਕਰਦੇ। ਜਿੱਧਰ ਨੂੰ ਅੱਖਾਂ ਤੋਰਦੀਆਂ ਉਧਰ ਨੂੰ ਤੁਰਦੇ, ਜਿੱਧਰ ਨੂੰ ਰਾਗ ਦੁਆਸ਼ ਕਹਿੰਦਾ ਉਹ ਕਰਦੇ। ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਨਿਵ ਅਕਾਲ ਪੁਰਖ ਵਾਲ ਨਾਲ ਮਨ ਜੁੜਿਆ ਤੇ ਤੁਸੀਂ ਇੱਛਾਚਾਰੀ ਹੋ ਗਏ ਹੋ, ਆਜ਼ਾਦ ਸੁਤੰਤਰ। ਪੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਵਿਸ਼ੇ ਵਿਕਾਰਾਂ ਤੋਂ, ਕਲ ਕਲੇਸ਼ ਤੋਂ ਤੁਸੀਂ ਆਜ਼ਾਦ ਹੋ, ਸੁਤੰਤਰ ਹੋ ਗਏ ਹੋ।
5: ਧਰਮ ਸਪੂਰ ਜਿਉਂ ਨਿਵਾ, ਖਵਾ ਕਸ ਬਿਮਲ ਵਿਚਾਰਾ।
4: ਦੇਖੋ ਕੈਸੇ ਬਚਨ ਨੇ ਭਾਈ, ਬੜੇ ਪਿਆਰ ਨਾਲ ਸੁਣੇ। ਧਰਮ ਸਪੂਰ, ਦੱਦਾ ਪੈਰ ਵਿੱਚ ਹੈ, ਰਾਰੇ ਦੇ ਔਂਕੜ ਹੈ। ਧਰਮ ਸਪੂਰ ਜਿਉਂ ਨਿਵੈ, ਧਰਮ ਸ਼ਬਦ ਹੈ ਸੰਸਕ੍ਰਿਤ ਦਾ, ਇਹਦਾ ਨਾਮ ਹੈ ਦਰਖਤ, ਜਿਹਨੂੰ ਆਪਾਂ ਦਰਖਤ ਕਹਿੰਦੇ ਹਾਂ, ਵਰਕਸ਼ ਉਹਨੂੰ ਧਰਮ ਕਹਿੰਦੇ ਨੇ, ਸੰਸਕ੍ਰਿਤ ਭਾਸ਼ਾ ਦਾ ਸ਼ਬਦ। ਸਪੂਰ ਭਰਿਆ ਹੋਇਆ, ਪੂਰਾ ਭਰਿਆ ਹੋਇਆ, ਪੂਰ ਕਹਿੰਦੇ ਨਾ ਭਰਿਆ ਹੋਇਆ, ਮੂਹਰੇ ਸੱਸਾ ਲੱਗ ਗਿਆ, ਵਿਸ਼ੇਸ਼ ਰੂਪ ਵਿੱਚ ਸੰਪੂਰਨ ਭਰਿਆ ਹੋਇਆ। ਤੇ ਹੁਣ ਕੀ ਅਰਥ ਲਾਓਗੇ? ਧਰਮ ਸਪੂਰ ਜਿਉਂ ਨਿਵੈ, ਭਰਿਆ ਹੋਇਆ ਫਲਾਂ ਦੇ ਨਾਲ ਦਰਖਤ ਝੁਕ ਜਾਂਦਾ ਹੈ। ਆਖੋ ਸਰ, ਦੇਖੋ ਕੈਸੇ ਸ਼ਬਦ ਵਰਤੇ ਹੈ ਬਾਣੀ ਵਿੱਚ। ਐ ਗੁਰੂ ਅੰਗਦ ਦੇਵ ਜੀ, ਤੁਸੀਂ ਕੈਸੀ ਨਿਮਰਤਾ ਹੈ ਤੁਹਾਡੇ ਵਿੱਚ, ਤੁਸੀਂ ਸਾਰੇ ਫਲਾਂ ਨਾਲ ਭਰੇ ਹੋਏ ਹੋ। ਧਰਮ ਅਰਥ ਕਾਮ ਮੋਕਸ਼ ਤੁਹਾਡੇ ਚਰਨਾਂ ਵਿੱਚ ਖੜੀ ਹੈ, ਤੁਹਾਡੀ ਨਿਗਾਹ ਵਿੱਚ ਅੰਮ੍ਰਿਤ, ਤੁਹਾਡੇ ਬਚਨਾਂ ਵਿੱਚ ਅੰਮ੍ਰਿਤ। ਤੁਸੀਂ ਗੁਰੂ ਨਾਨਕ ਦੀ ਗੱਦੀ ਤੋਂ ਸਾਰੇ ਫਲ ਪ੍ਰਾਪਤ ਨੇ, ਤੁਹਾਨੂੰ ਆਪ ਨਰਾਇਣ ਰੂਪ ਹੋ ਗਏ ਹੋ, ਤੁਸੀਂ ਉਸਦਾ ਪ੍ਰਮਾਣ ਦੇ ਰਹੇ ਨੇ। ਇਸ ਤਰ੍ਹਾਂ ਨਿਮਰਤਾ ਤੁਹਾਡੇ ਵਿੱਚ, ਜਿਉਂ ਜਿਉਂ ਤੁਹਾਨੂੰ ਫਲ ਮਿਲੇ, ਜਿਉਂ ਜਿਉਂ ਵਡਿਆਈਆਂ ਮਿਲੀਆਂ ਤੁਹਾਨੂੰ, ਤੁਸੀਂ ਇਵੇਂ ਨੀਵੇਂ ਹੋਏ ਜਿਵੇਂ ਫਲਾਂ ਨਾਲ ਲੱਦਿਆ ਹੋਇਆ ਦਰਖਤ ਨੀਵਾਂ ਹੋ ਜਾ। ਦਰੋਮ ਸਪੂਰ ਜਿਉਂ ਨਿਵੈ, ਬਸ ਇਹੀ ਤਾਂ ਵਾਈ ਨਿਮਣ ਸੋ ਅੱਖਰ ਖਬਣ ਗੁਣ, ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆ ਵੀ ਕਰ। ਨਿਵੈ ਸੋ ਗੌਰਾ ਹੋਏ, ਭਾਰੀ ਉਹ ਨਿਭਦਾ। ਕਦੇ ਅੰਮ੍ਰਿਤਸਰ ਸਾਹਿਬ ਦਾ ਬਚਨ ਸੁਣਿਆ ਤੁਸੀਂ? ਉੱਥੇ ਕੋਈ ਆਇਆ ਰੱਬ ਦਾ ਪਿਆਰਾ, ਅੱਲਾਹ ਦਾ ਪਿਆਰਾ, ਵਾਹਿਗੁਰੂ ਨਾਲ ਮਿਲੀ ਕੋਈ ਰੂਹ, ਜਿਹਨੂੰ ਵੈਕੁੰਠ ਦਾ ਵੀ ਪਤਾ ਸੀ, ਵੈਕੁੰਠ ਕੀ ਹੈ, ਸਵਰਗ ਕੀ ਹੈ। ਆ ਗਿਆ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਦੀ ਕੀਤੇ ਦਰਸ਼ਨ, ਕੀਤੀਆਂ ਪ੍ਰਕਰਮਾ, ਕੀਤਾ ਇਸ਼ਨਾਨ। ਕਹਿੰਦਾ ਬੈਕੁੰਠ ਨੂੰ ਤੇ ਅੰਮ੍ਰਿਤਸਰ ਨੂੰ ਤਕੜੀ ਚ ਪਾ ਕੇ ਤੋਲੇ ਹਮ ਹੈ। ਇੱਕ ਪਾਲੜੇ ਚ ਅੰਮ੍ਰਿਤਸਰ ਹਰਿਮੰਦਰ ਪਾ ਲਿਆ, ਇੱਕ ਪਾਸੇ ਤਕੜੀ ਚ ਬੈਕੁੰਠ ਪਾ ਲਿਆ। ਕਹਿੰਦਾ ਗੌਰਾ ਤੋਂ ਧਰ ਰਹਿ ਗਏ ਹੋ, ਜਿਹੜਾ ਭਾਰੀ ਸੀ ਧਰਤੀ ਤੇ ਆ ਗਿਆ, ਜਿਹੜਾ ਹੋਣਾ ਸੀ ਕਹਿੰਦਾ ਸਮਾਨ ਤੇ ਚਲਿਆ ਗਿਆ। ਅੱਜ ਅਖੋ ਸਤਨਾਮ, ਦੇਖੋ ਕੈਸਾ ਬਚਨ ਕੀਤਾ। ਉਹ ਹੋਏ ਸੀ ਬੈਕੁੰਠ, ਕਹਿੰਦਾ ਕੋਈ ਸੱਤਵੀਂ ਪੁਰੀ ਚ, ਕਹਿੰਦਾ ਕੋਈ ਅੱਠਵੀਂ ਚ, ਕੋਈ ਸੱਤਵੇਂ ਕਾਸ਼ ਵਿੱਚ। ਉਹ ਹੌਲੇ ਸੀ ਜਿਹੜੇ ਉੱਪਰ ਨੂੰ ਉੱਡ ਗਏ। ਹਰਿਮੰਦਰ ਸਾਹਿਬ ਭਾਰਾ ਹੈ, ਇਹ ਹੈ ਵੈਕੁੰਠ ਜਿਹੜਾ ਧਰਤੀ ਤੇ ਹੀ ਸਤ ਨੂੰ ਸਾਨੂੰ ਦਿੱਤਾ। ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਕੈਸੇ ਹੋ? ਜਿਵੇਂ ਦਰੁਮ ਸਪੂਰ ਜਿਉ ਨਿਵੇ ਭਰਿਆ ਹੋਇਆ ਫਲਾਂ ਦੇ ਨਾਲ ਦਰਖਤ ਜਿਉਂ ਜਿਉਂ ਫਲ ਲੱਗਣਗੇ ਨਿਵਦਾ ਜਾਊਗਾ ਨੀਵਾਂ ਹੁੰਦਾ ਜਾਊਗਾ ਜਿਉਂ ਜਿਉਂ ਗੁਰੂ ਨਾਨਕ ਨੇ ਤੁਹਾਨੂੰ ਬਖਸ਼ਾਂ ਦਿੱਤੀਆਂ ਸਾਰੇ ਫਲ ਪਦਾਰਥ ਦੇ ਤੇ ਤੁਹਾਡੇ ਵਿੱਚ ਮਾਣ ਨਹੀਂ ਆਇਆ ਤੁਸੀਂ ਉਸ ਦਰਖਤ ਵਾਂਗ ਨਿਮਰੀ ਭੂਤ ਪਿੱਛੇ ਸੁਣਿਆ ਸੀ ਤੁਸੀਂ ਤੁਸੀਂ ਨੀਵੇਂ ਹੀ ਹੁੰਦੇ ਗਏ
5: ਹੋ
4: ਤੇ ਦੂਜੀ ਕੀ ਗੱਲ ਹੁੰਦੀ ਹੈ ਜਿਸ ਦਰਖਤ ਨੂੰ ਫਲ ਲੱਗੇ ਹੁੰਦੇ ਨੇ ਭਾਈ ਵੱਡੇ ਵੱਜਦੇ ਨੇ ਕੋਈ ਢਾਂਗੂ ਨਾਲ ਤੋੜਦਾ ਕੋਈ ਬਾਂਖ ਨਾਲ ਤੋੜਦਾ ਕੋਈ ਵੱਡੇ ਮਾਰਦਾ ਕੋਈ ਛਿੱਕੂ ਨਾਲ ਤੋੜਦਾ ਪੱਤੇ ਵੀ ਝਾੜ ਦਿੰਦੇ ਆ ਉਹਦੇ ਖਾਵੇ ਕਸ ਕਸ ਨਾਮ ਦੁੱਖ ਦਾ ਖਾਵੇ ਨਾਮ ਸਹਿਣ ਦਾ ਖਾਵਣ ਗੁਣ ਨਿਵਣ ਤੋਂ ਅੱਖਰ ਖਾਵਣ ਗੁਣ ਖਾਵਣ ਨਾਮ ਹੈ ਸਹਿ ਲੈਣਾ ਕਿਸੇ ਦੀ ਗੱਲ ਕਹੀ ਹੋਈ ਖਾਵੇ ਕਸ ਹੇ ਗੁਰੂ ਅੰਗਦ ਦੇਵ ਜੀ ਤੁਸੀਂ ਸਹਿਨੇ ਹੋ ਕਸ ਦੁੱਖ ਦਿੱਤੇ ਹੋਏ ਲੋਕਾਂ ਦੇ ਖਹਿਰਿਆਂ ਨੇ ਬਹੁਤ ਮੰਦੇ ਬਚਨ ਬੋਲੇ ਗੁਰੂ ਮਹਾਰਾਜ ਦਾ ਪਰਮ ਚੱਕੇ ਵੀ ਬਾਹਰ ਛਿੱਟੇ ਆਏ ਤਪੇ ਨੇ ਬਹੁਤ ਨਿੰਦਿਆ ਕੀਤੀ ਪੁੱਤਰਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਕੌੜੇ ਬਚਨ ਬੋਲੇ ਗੁਰਸਿੱਖ ਪਿਆਰਿਓ ਇਹ ਸੇਵਾਦਾਰ ਗੱਡੀ ਲੈ ਗਿਆ ਮਾਲਕ ਤਾਂ ਅਸੀਂ ਪਰ ਤੁਸੀਂ ਕਿਵੇਂ ਸਵਾਰੇ ਲੋਕਾਂ ਦੇ ਦੁੱਖ ਦਿੱਤੇ ਹੋ ਕਿਵੇਂ ਸਹਾਰੇ ਲੋਕਾਂ ਦੇ ਕਸ ਲੋਕਾਂ ਦੇ ਬੁਰੇ ਬਚਨ ਲੋਕਾਂ ਦੇ ਵੱਡੇ ਮਾਰੇ ਹੋਏ ਤੁਸੀਂ ਕਿਵੇਂ ਸਹਾਰੇ ਜਿਵੇਂ ਇੱਕ ਫਲਾਂ ਵਾਲਾ ਦਰਖਤ ਇੱਟਾਂ ਸਹਾਰਦਾ ਇੱਟਾਂ ਸਹਾਰ ਕੇ ਵੀ ਵੱਡੇ ਸਹਾਰ ਕੇ ਵੀ ਮਾਰਨ ਵਾਲੇ ਨੂੰ ਫਲ ਦਿੰਦਾ ਹੈ ਫਿਰ ਵੀ ਉਹਦਾ ਢਿੱਡ ਭਰਦਾ ਫਿਰ ਵੀ ਉਹਦੀ ਤ੍ਰਿਪਤੀ ਕਰਦਾ ਖਬਰ ਕਸ ਬੇਮਲ ਵਿਚਾਰ ਹੈ ਗੁਰੂ ਅੰਗਦ ਦੇਵ ਜੀ ਤੁਹਾਡੀ ਐਸੀ ਮਲ ਤੋਂ ਰਹਿਤ ਬੁੱਧੀ ਹੈ ਬੇਮਲ ਬਿਮਲ ਕਹੀਏ ਬੇਮਲ ਮਲ ਤੋਂ ਰਹਿਤ ਐਸੀ ਨਿਰਮਲ ਵਿਚਾਰ ਤੁਹਾਡੇ ਵਿੱਚ ਹੈ ਜਿਹੜਾ ਤੁਹਾਨੂੰ ਮਾੜਾ ਕਹਿੰਦਾ ਉਹਦਾ ਵੀ ਤੁਸੀਂ ਭਲਾਈ ਕਰਦੇ ਜਿਵੇਂ ਵੱਟੇ ਮਾਰਨ ਨੂੰ ਵੀ ਮਾਰਨ ਵਾਲੇ ਨੂੰ ਵੀ ਦਰਖਤ ਕੰਡੇ ਨਹੀਂ ਦਿੰਦਾ ਫਲੇ ਦਿੰਦਾ ਕੰਡੇ ਕੋਲੇ ਰੱਖ ਦਿੰਦਾ ਤੇ ਫਲ ਟਾਣੀ ਤੋਂ ਟੁੱਟ ਕੇ ਦੇ ਦਿੰਦਾ ਇਸ ਤਰ੍ਹਾਂ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੇ ਮਾੜੇ ਵੀ ਕਿਹਾ ਮੰਦੇ ਬਚਨ ਵੀ ਬੋਲੇ ਖਵੈ ਕਸ ਤੁਸੀਂ ਸਹਾਰ ਲੇ ਹੋ ਦਰਖਤ ਵਾਂਗ ਤੁਸੀਂ ਦਿੱਤੇ ਦੁੱਖ ਸਹਾਰੇ ਇਹ ਤੁਹਾਡੀ ਬੇਮਲ ਬੁੱਧੀ ਬੇਮਾਲ ਮਲ ਤੋਂ ਰਹਿਤ ਬੁੱਧੀ ਦੂਜਾ ਅਰਥ ਜਿਹੜੇ ਸਤਸੰਗੀ ਤੁਹਾਡੇ ਚਰਨਾਂ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਤੁਸੀਂ ਧਰਮ ਅਰਥ ਕਾਮ ਮੋਕਸ਼ ਫਲ ਦੇ ਦਿੰਦੇ ਹੋ ਚਾਰੇ ਪਦਾਰਥ ਬਖਸ਼ ਦਿੰਦੇ ਹੋ ਤੇ ਉਹਨਾਂ ਵਿੱਚ ਵੀ ਇਹ ਬਰਕਤ ਆ ਜਾਂਦੀ ਹੈ ਉਹ ਜਿਉਂ ਜਿਉਂ ਫਲ ਪਾਉਂਦੇ ਨੇ ਜਿੰਨੇ ਗੁਰਸਿੱਖ ਬ੍ਰਹਮ ਗਿਆਨੀ ਹੋਏ ਨੇ ਕਰਨੀ ਵਾਲੇ ਹੋਏ ਨੇ ਦੇਖੋ ਉਹਨਾਂ ਦੀ ਨਿਮਰਤਾ ਮੈਂ ਜਿਤਾਏ ਹੀ ਨਹੀਂ ਆਪਣੀ ਸ਼ਕਤੀ ਦਿਖਾਈ ਨਹੀਂ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਜੇ ਆਪਣੀ ਸ਼ਕਤੀ ਦਿਖਾਉਂਦੇ ਕੌਣ ਕੱਟਣ ਵਾਲਾ ਸੀ ਭਾਈ ਤਾਰੂ ਸਿੰਘ ਬ੍ਰਹਮ ਗਿਆਨੀ ਕਿਤੇ ਆਪਣੀ ਸ਼ਕਤੀ ਦਿਖਾਉਂਦਾ ਉਹ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਆਪਣੀ ਸ਼ਕਤੀ ਦਿਖਾਉਂਦੇ ਤੇ ਇੱਕ ਨੀਹਾਂ ਵਿੱਚ ਟਿੰਡ ਵਾਲਾ ਠੀਕ ਹੋਏ ਕੌਣ ਮਾਰਨ ਵਾਲਾ ਸੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਪਰ ਉਹ ਨਿਮਰਤਾ ਕਿ ਦੁਨੀਆਂ ਦਾ ਦਿੱਤਾ ਕਸ਼ਟ ਸਹਾਰ ਨੇ ਉਹਨਾਂ ਨੇ ਦਿੱਤੇ ਸਾਨੂੰ ਸਬਕ ਕਿ ਸਿੱਖੋ ਆਵੇਗਾ ਕਸ਼ਟ ਪਰ ਜਿਹੜਾ ਵੀ ਕਸ਼ਟ ਵੀ ਦਵੇ ਉਹਦਾ ਵੀ ਭਲਾ ਹੀ ਸੋਚਣਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾ ਇਸ ਅਵਸਥਾ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੇ ਵਿੱਚ ਇਤਨੀ ਨਿਮਰਤਾ ਆ ਗਈ ਹੈ ਜਿਉਂ ਜਿਉਂ ਗੁਰੂ ਨਾਨਕ ਨੇ ਫਲ ਦਿੱਤੇ ਜਿਵੇਂ ਫਲਾਂ ਭਰਿਆ ਦਰਖਤ ਝੁਕ ਜਾਂਦਾ ਇਸ ਤਰ੍ਹਾਂ ਤੁਸੀਂ ਨੀਵੇਂ ਬਣਦੇ ਗਏ ਜਿਵੇਂ ਜਿਵੇਂ ਲੋਕਾਂ ਨੇ ਦੁੱਖ ਦਿੱਤੇ ਕਸ਼ਟ ਦਿੱਤੇ ਉਹ ਤੁਸੀਂ ਖਵੈ ਸਹਾਰ ਦੇ ਗਏ ਦੁੱਖ ਦੇਣ ਵਾਲੇ ਨੂੰ ਵੀ ਤੁਸੀਂ ਮਾੜਾ ਨਹੀਂ ਆਖਿਆ
5: ਮੈਂ
4: ਹੁਣ ਬੇਮਲ ਬੁੱਧੀ ਪਿਆਰ ਨਾਲ ਸਮਝੋ ਇਸ ਸੁੱਖ ਨੂੰ ਵੀ ਤੁਸੀਂ ਵੱਡੇ ਮਾਰਨ ਵਾਲਿਆਂ ਨੂੰ ਵੀ ਕਿਉਂ ਸੁੱਖ ਦਿੱਤਾ ਮਾੜੇ ਕਹਿਣ ਵਾਲਿਆਂ ਨੂੰ ਵੀ ਕਿਉਂ ਸੁੱਖ ਦਿੱਤੇ ਬੁਰਿਆਈ ਕਰਨ ਵਾਲਿਆਂ ਨਾਲ ਤੁਸੀਂ ਭਲਾ ਕਿਉਂ ਕੀਤਾ ਕਿਸੇ ਨੂੰ ਵੀ ਬੁਰਾ ਨਹੀਂ ਕਿਹਾ ਜਿਸ ਤਪੇ ਨੇ ਗੁਰੂ ਮਹਾਰਾਜ ਨੂੰ ਕਢਾ ਦਿੱਤਾ ਖੰਡੂਰ ਤੋਂ ਉਸ ਨੂੰ ਵੀ ਮਾੜਾ ਨਹੀਂ ਕਿਹਾ ਖਹਿਰਿਆਂ ਨੂੰ ਵੀ ਮਾੜਾ ਨਹੀਂ ਕਿਹਾ ਕਿਉਂ ਨਹੀਂ ਕਿਹਾ ਇਹ ਤਤ ਜਾਣੇ ਹੋ ਤੁਸੀਂ ਇੱਕ ਤਤ ਵਸਤੂ ਦਾ ਗਿਆਨ ਪ੍ਰਾਪਤ ਕਰ ਲਿਆ ਸੁਣੋ ਇਸ ਨੂੰ ਪਿਆਰ ਨਾਲ ਕਿਉਂ ਨਹੀਂ ਤੁਸੀਂ ਕਿਸੇ ਨੂੰ ਬੁਰਾ ਕਿਹਾ ਕਿਉਂ ਬੁਰਿਆਂ ਨਾਲ ਭਲਾਈ ਕੀਤੀ ਤੁਸੀਂ ਤੁਸੀਂ ਇੱਕ ਤਤ ਜਾਣ ਲਿਆ ਇੱਕ ਗਿਆਨ ਇੱਕ ਮੋਰ ਨਤੀਜੇ ਤੇ ਪੁੱਜ ਕੇ ਤਤ ਵਸਤੂ ਪ੍ਰਾਪਤ ਹੋ ਗਈ ਇਹ ਤਤ ਜਾਣੇ ਹੋ ਸਰਬ ਗਤ ਅਲਖ ਵਡਾਣੀ ਦੇਖੋ ਕੈਸੇ ਬਚਨ ਨੇ ਕੱਲ ਭੱਟ ਜੀ ਕਹਿੰਦੇ ਤੁਸੀਂ ਇੱਕ ਗਿਆਨ ਪ੍ਰਾਪਤ ਕਰ ਲਿਆ ਉਹ ਕਿਹੜਾ ਸਰਬ ਸਾਰਿਆਂ ਦੇ ਵਿੱਚ ਗਤ ਵਾਪਰ ਰਿਹਾ ਅਲੱਖ ਲਕਸ਼ਣ ਤੋਂ ਰਹਿਤ ਬਿਡਾਣੀ ਜਿਹਦੀ ਅਚਰਜ ਕੁਦਰਤ ਹੈ ਵਾਹਿਗੁਰੂ ਦੀ। ਤੁਸੀਂ ਕਿਸੇ ਨੂੰ ਬੁਰਾ ਕਿਉਂ ਨਹੀਂ ਕਿਹਾ, ਤੁਸੀਂ ਮੰਨ ਲਿਆ ਕਿ ਸਾਰਿਆਂ ਵਿੱਚ ਵਾਹਿਗੁਰੂ ਇਹ ਵਰਤ ਰਿਹਾ। ਇਹ ਤੱਤ ਜਾਣਨਾ ਔਖਾ ਹੈ। ਤੁਸੀਂ ਇੱਕ ਤੱਤ ਜਾਣ ਲਿਆ, ਤੁਸੀਂ ਇੱਕ ਗਿਆਨ ਪ੍ਰਾਪਤ ਕਰ ਲਿਆ, ਜਿਹੜੇ ਤੁਹਾਨੂੰ ਮਾੜਾ ਕਹਿੰਦੇ ਸੀ ਤੁਸੀਂ ਉਹਨਾਂ ਨੂੰ ਵੀ ਭਲਾ ਕਿਹਾ, ਉਹਨਾਂ ਦੇ ਵੀ ਪਰਪਕਾਰ ਕੀਤੇ। ਕਿਉਂ ਕੀਤੇ? ਇਹ ਤੱਤ ਜਾਣੇ ਹੋ, ਤੁਸੀਂ ਇਹ ਤੱਤ ਵਸਤੂ ਦਾ ਗਿਆਨ ਪ੍ਰਾਪਤ ਕਰ ਲਿਆ ਕਿ ਸਰਬਗਤ ਸਾਰਿਆਂ ਦੇ ਵਿੱਚ, ਚਾਹੇ ਸਾਨੂੰ ਕੋਈ ਚੰਗਾ ਕਹਿਣ ਵਾਲਾ, ਚਾਹੇ ਸਾਨੂੰ ਕੋਈ ਮਾੜਾ ਕਹਿਣ ਵਾਲਾ, ਉਹਨਾਂ ਸਾਰਿਆਂ ਵਿੱਚ ਅਲੱਖ ਵਾਹਿਗੁਰੂ ਇਹ ਵਰਤ ਰਿਹਾ। ਜਿਹੜੇ ਮੈਨੂੰ ਮਾੜਾ ਕਹਿੰਦੇ ਹੈ ਉਹਨਾਂ ਵਿੱਚ ਵੀ ਵਾਹਿਗੁਰੂ ਬੈਠਾ। ਇਹੀ ਗੱਲ ਗੁਰਬਾਣੀ ਨੇ ਆਖੀ ਹੈ ਤੁਹਾਨੂੰ। ਸਾਨੂੰ ਸੂਰ ਬਹੁਤ ਮਾੜਾ ਲੱਗਦਾ, ਕਦੇ ਮਾੜੇ ਲੱਗਦੇ ਕਹਿੰਦੇ ਨੀਚ, ਕਦੇ ਤਾਂ ਲੱਗਦੇ ਹੁਣੇ, ਮੇਰੇ ਖਿਆਲ ਸੂਰ ਤਾਂ ਨਹੀਂ ਹੁਣ ਲੱਗਦੇ। ਸੂਰਾਂ ਨੂੰ ਤਾਂ ਹੁਣ ਲੂਣ ਲਾ ਲੈਂਦੇ ਹਾਂ, ਅੱਜ ਫੇਰ ਕੁਛ ਸਾਧਨ ਕਾਹਨੂੰ ਲੱਗਦੇ ਸੂਰ ਮਾੜੇ। ਗਧੇ ਕਹਿ ਲਓ, ਕੁੱਤੇ ਕਹਿ ਲਓ, ਕੁੱਤੇ ਵੀ ਇੱਥੇ ਮਾੜੇ ਕਾਹਨੂੰ ਕਹਿਣੇ, ਅੰਗਰੇਜ਼ ਔਖੇ ਹੋ ਜਾਣਗੇ, ਬੜੇ ਪਿਆਰੇ ਇਹਨਾਂ ਨੂੰ, ਸਭ ਮਾੜੇ ਲੱਗਦੇ ਨੇ, ਬਹੁਤ ਮਾੜੀਆਂ ਜੁਨੀਆਂ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ, ਪਰ ਤੂੰ ਇਹਨਾਂ ਨੂੰ ਨੀਚ ਸਮਝਦੇ, ਤੂੰ ਇਹਨਾਂ ਨੂੰ ਮਾੜੀਆਂ ਜੁਨੀਆਂ ਸਮਝਦੇ। ਚੀਤੀ ਤੇ ਕੁੰਚਰ ਅਸੂਲਾ ਸਫਰ ਕਿਰਪਾ ਦ੍ਰਿਸ਼ਟ ਕਰ। ਉਹ ਵਾਹਿਗੁਰੂ ਤਾਂ ਜਿੰਨਾ ਤੇਰੇ ਵਿੱਚ ਬੈਠਾ ਕਦੇ ਵਿੱਚ ਵੀ ਉਨਾ ਹੀ ਬੈਠਾ। ਸਤਨਾਮ, ਉਹ ਤਾਂ ਕੀੜੀ ਤੇ ਹਾਥੀ ਤੱਕ ਲੈ ਕੇ ਇੱਕ ਸਮਾਨ ਬੈਠਾ। ਸਭ ਮੈਂ ਜੋਤ, ਜੋਤ ਹੈ ਸੋਏ। ਕਿਤੇ ਗਧੇ ਵਿੱਚ ਕਿਸੇ ਹੋਰ ਚੀਜ਼ ਦੀ ਜੋਤ, ਸੂਰ ਵਿੱਚ ਕਿਸੇ ਹੋਰ ਚੀਜ਼ ਦੀ ਜੋਤ, ਜੋ ਤੇਰੇ ਵਿੱਚ ਹੈ। ਇੱਥੇ ਪਤਾ ਲੱਗਦਾ ਮਾਸ ਖਾਣ ਦਾ ਤੇ ਨਾ ਖਾਣ। ਜੇ ਤੂੰ ਇਸ ਅਵਸਥਾ ਵਿੱਚ ਆ ਜਾਵੇਂ ਕਿ ਜਿਹੜੀ ਜੋਤ ਮੇਰੇ ਵਿੱਚ ਹੈ, ਜਿਹੜਾ ਜੀਵਨ ਮੈਂ ਜਿਉਣਾ ਚਾਹੁੰਦਾ, ਉਹ ਕੁੱਤਾ ਵੀ ਚਾਹੁੰਦਾ, ਉਹ ਸੂਰ ਵੀ ਚਾਹੁੰਦਾ, ਉਹ ਮੱਛੀ ਵੀ ਚਾਹੁੰਦੀ ਹੈ, ਫੇਰ ਤੂੰ ਵਾਰ ਨਾ ਕਰ ਸਕੇ। ਤੂੰ ਉਹਨਾਂ ਨੂੰ ਬਹੁਤ ਛੋਟੇ ਸਮਝਦਾ, ਐਵੇਂ ਸਮਝਦਾ ਵਾਹਿਗੁਰੂ ਦੇ ਪੈਦਾ ਕੀਤੇ ਹੋਏ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਇੱਕ ਜੀ ਜੋਤ ਵਾਪ ਰਹੀ, ਨਾ ਕਾਕ ਹੈ ਨਾ ਬਾਢ ਹੈ। ਹਾਥੀ ਵਿੱਚ ਜ਼ਿਆਦਾ ਜੋਤ ਨਹੀਂ ਤੇ ਕੀੜੀ ਵਿੱਚ ਥੋੜੀ ਨਹੀਂ ਹੈ, ਇੱਕੋ ਜੋਤ। ਸ੍ਰੀ ਗੁਰੂ ਅੰਗਦ ਦੇਵ ਜੀ ਬਾਬਤ ਹੁਣ ਕੱਲ ਭੱਟ ਕਹਿ ਰਹੇ ਨੇ, ਤੁਸੀਂ ਬੁਰਿਆਈ ਕਰਨ ਵਾਲਿਆਂ ਨਾਲ ਨੇਕੀ ਕਿਉਂ ਕਰ ਰਹੇ ਹੋ? ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤੇ ਉਹਨਾਂ ਤੇ ਵੀ ਪਰਪਕਾਰ ਕਰ ਰਹੇ ਹੋ? ਤੁਸੀਂ ਇਹ ਸਮਝ ਲਿਆ, ਤੁਸੀਂ ਇਸ ਗਿਆਨ ਤੇ ਪੁੱਜ ਗਏ ਹੋ, ਜਿਹੜੇ ਮੇਰੇ ਨਾਲ ਬੁਰਾ ਕਰਦੇ ਨੇ ਉਹਨਾਂ ਵਿੱਚ ਵੀ ਵਾਹਿਗੁਰੂ ਬੈਠਾ, ਉਹਨਾਂ ਵਿੱਚ ਵੀ ਪਰਮੇਸ਼ਰ ਵਸ ਰਿਹਾ। ਅਲੱਖ ਬਡਾਣੀ ਜਿਹੜਾ ਮੇਰੇ ਵਿੱਚ ਹੈ ਉਹ ਵੀ ਉਹਨਾਂ ਵਿੱਚ ਹੈ। ਜੇ ਇਹ ਗਿਆਨ ਸਾਨੂੰ ਆ ਜਾਵੇ, ਨਾ ਅਸੀਂ ਦੁਖੀ ਕਰੀਏ, ਨਾ ਕਿਸੇ ਨੂੰ ਮਾੜਾ ਬਚਨ ਬੋਲੀਏ। ਜਦ ਅਸੀਂ ਕਿਸੇ ਨੂੰ ਮਾੜਾ ਬਚਨ ਬੋਲਦੇ ਹਾਂ, ਇੱਕ ਗੱਲ ਧਿਆਨ ਵਿੱਚ ਲੈ ਲਿਆ ਕਰੋ, ਜੇ ਕੋਈ ਮੈਨੂੰ ਮਾੜਾ ਬਚਨ ਬੋਲੇ ਮੈਂ ਕਿੰਨਾ ਦੁਖੀ ਹੋਵਾਂਗਾ। ਬਸ ਇੰਨੀਓ ਗੱਤ ਹੀ ਤੱਤ ਗੱਤ ਹੈ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਜਾਣੀ। ਜੇ ਕੋਈ ਮੈਨੂੰ ਨੁਕਸਾਨ ਪਹੁੰਚਾਵੇ ਤੇ ਮੈਂ ਕਿੰਨਾ ਦੁਖੀ ਹੋਵਾਂਗਾ।

0: ਵੇਖੇ ਅਕਲ ਸਤਨਾਮ ਮੈਂ ਕਿੱਥੇ ਅਕਲ ਦਵਾਂ ਉਹਨਾਂ ਨੂੰ ਉਹ ਤਾਂ ਵਿੱਚ ਬੈਠਾ ਲੱਖ ਮਡਾਣੀ ਇਹ ਤਤ ਜਾਣਿਓ ਕੱਲ ਭੱਟ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਤੁਸੀਂ ਇਸ ਤਤ ਗਿਆਨ ਨੂੰ ਜਾਣ ਲਿਆ ਕਿ ਜੋ ਮੇਰੇ ਵਿੱਚ ਵਾਹਿਗੁਰੂ ਹੈ ਗੁਆਂਢੀ ਵਿੱਚ ਵੀ ਉਹੀ ਜੋ ਮੇਰੀ ਉਸਤਤ ਕਰਦੇ ਨੇ ਉਹਦੇ ਵਿੱਚ ਵੀ ਉਹੀ ਵਾਹਿਗੁਰੂ ਹੈ ਜੋ ਮੇਰੀ ਨਿੰਦਿਆ ਕਰਦੇ ਆ ਉਹਨਾਂ ਵਿੱਚ ਵੀ ਉਹੀ ਜਿਸ ਕਰਕੇ ਬਾਣੀ ਨੇ ਕਹਿਤਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਦੂਰ ਪਰਾਏ ਉਹ ਮਨ ਕਾ ਬਿਰਗਾ ਤਾਂ ਮੇਲ ਕੀ ਉਹ ਮੇਰੇ ਰਾਜ ਹੇ ਗੁਰੂ ਅੰਗਦ ਦੇਵ ਪਾਤਸ਼ਾਹ ਇਹ ਤਤ ਜਾਣਿਓ ਤੁਸੀਂ ਇਹ ਗਿਆਨ ਪ੍ਰਾਪਤ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਇੱਕੋ ਜੋਤ ਹੈ ਕੁਮਾਰ ਹੈ ਇੱਕ ਜੋ ਮਾਟੀ ਗੁੰਦੀ ਬਹੁਤ ਬਾਨੀ ਲਾਈ ਇੱਕ ਮੈਂ ਮੋਤੀ ਮੁਕਤਾ ਹਲਕਾ ਹੂੰ ਵਿਆਜ ਲਗਾਈ ਦੇਖੋ ਕੁਮਾਰ ਆਪਣੇ ਮਿੱਟੀ ਦੇ ਭਾਂਡੇ ਬਣਾਉਂਦੇ ਨਾ ਇੱਕੋ ਮਿੱਟੀ ਇੱਕੋ ਖੇਤ ਦੀ ਇੱਕੋ ਖੂਹ ਦਾ ਪਾਣੀ ਇੱਕੋ ਚੱਕ ਇੱਕੋ ਘੁਮਿਆਰ ਬਣਾਉਣ ਵਾਲਾ ਦੋ ਚਾਟੀਆਂ ਬਣਾ ਲਈਆਂ ਉਹਨੇ ਚਾਟੀਆਂ ਬਣਾ ਲਈਆਂ ਰੱਖ ਕੇ ਰੇਹੜੀ ਪਰ ਪਿੰਡਾਂ ਚ ਦੇਣ ਨੀ ਜਾਂਦਾ ਆਪਣੀਆਂ ਭੈਣਾਂ ਬੀਬਾਂ ਕੁਮਾਰੀ ਤੋਂ ਘੜੇ ਲੈਣੇ ਚਾਟੀਆਂ ਲੈਂਦੀਆਂ ਨੇ ਇਸ ਮੈਂ ਦੋ ਚਾਟੀਆਂ ਇੱਕ ਭੈਣ ਨੇ ਖਰੀਦ ਲਈਆਂ ਘੁਮਿਆਰ ਵੀਰ ਤੋਂ ਦੋ ਦੋ ਰੁਪਈਏ ਦੋਹਾਂ ਦੀ ਕੀਮਤ ਦੇ ਦਿੱਤੀ ਪਰ ਵੇਖੋ ਫਰਕ ਵੀ ਪਿਆ ਇੱਕ ਚਾਟੀ ਤਾਂ ਸਾਡੀ ਮਾਂ ਨੇ ਲਾ ਲਈ ਦੁੱਧ ਪਾਉਣ ਨੂੰ ਇੱਕ ਡੰਗਰਾਂ ਵਾਲੇ ਰੱਖਤੀ ਮਲ ਮੂਤਰ ਪਾਉਣ ਨੂੰ ਆਖੋ ਸਕਦਾ ਫਰਕ ਦੇਖ ਲਓ ਕੀ ਪਿਆ ਇੱਕ ਸਮੈਂ ਮੋਤੀ ਮੁਕਤਾ ਅੱਗੇ ਪੁਰਾਣੇ ਜਮਾਨੇ ਵਿੱਚ ਮਾਵਾਂ ਸਾਡੀਆਂ ਬਜ਼ੁਰਗ ਉਹ ਵੀ ਮਾਇਆ ਕੁੱਜਿਆਂ ਤੇ ਰੱਖਦੀਆਂ ਹੁੰਦੀਆਂ ਸੀ ਕੋਠੀਆਂ ਚ ਇੱਕ ਚ ਤਾਂ ਸੋਨਾ ਚਾਂਦੀ ਪਾ ਕੇ ਰੱਖਤਾ ਤੇ ਇੱਕ ਚ ਗੰਦ ਪੈਣਾ ਸ਼ੁਰੂ ਹੋ ਗਏ ਹੁਣ ਉੱਥੇ ਆਪਾਂ ਨੇ ਕੀ ਵੇਖਣਾ ਕਿ ਦੋਵੇਂ ਬਣਾਈਆਂ ਇੱਕ ਨਹੀਂ ਨੇ ਅੱਜ ਕਹੇ ਆਖੋ ਸਦਨਾ ਬਣਾਉਣ ਵਾਲਾ ਕਰਤਾ ਇੱਕ ਸਮੈਂ ਮੋਤੀ ਮੁਕਤਾ ਇਹੀ ਸਾਡੀਆਂ ਚਾਟੀਆਂ ਨੇ ਸਾਡੇ ਸਰੀਰ ਬਣਾਉਣ ਵਾਲਾ ਇੱਕ ਹੈ ਵਾਹਿਗੁਰੂ ਇੱਕੋ ਬੈਠਾ ਦੋਹਾਂ ਵਿੱਚ ਇੱਕ ਗੁਰਮੁਖ ਬਣਾ ਤੇ ਇੱਕ ਮਨਮੁਖ ਬਣਾ ਦੇ ਇੱਕਨਾਂ ਦੇ ਅੰਦਰ ਮੋਤੀ ਮੱਤ ਉੱਚੀ ਵਰਤ ਦਿੱਤੀ ਇੱਕਨਾਂ ਦੇ ਵਿੱਚ ਵਿਸ਼ੇ ਪਕਾਰੇ ਪਰ ਬ੍ਰਹਮ ਗਿਆਨ ਕੀ ਹੈ ਜੋ ਗੁਰੂ ਅੰਗਦ ਦੇਵ ਜੀ ਨੇ ਤੂੰ ਬਣੀ ਹੋਈ ਚੀਜ਼ ਨੂੰ ਨੀ ਵੇਖਣਾ ਤੂੰ ਵੇਖਣਾ ਇਹਨਾਂ ਦੋਹਾਂ ਦੇ ਬਣਾਉਣ ਵਾਲਾ ਇੱਕ ਹੈ ਜੋ ਮੇਰੇ ਵਿੱਚ ਬੈਠਾ ਉਹ ਵੀ ਇਹਦੇ ਵਿੱਚ ਹੈ ਉੱਥੇ ਫਿਰ ਪਤਾ ਲੱਗਦਾ ਕਿ ਇੱਕ ਜੋਤ ਤੇ ਸਭ ਜਗ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਫਲੇ ਕੌਣ ਮੰਦੇ ਇੱਥੋਂ ਹੀ ਕੱਲ ਨੂੰ ਵਿਚਾਰ ਆਰੰਭ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹ ਸਵੱਈਏ ਥੋੜੇ ਜਿਹੇ ਕਠਿਨ ਨੇ ਪਾਈ ਇੱਕ ਇੱਕ ਸ਼ਬਦ ਦੀ ਵਿਚਾਰ ਲੈਣੀ ਪੈਂਦੀ ਹੈ ਤੁਹਾਡਾ ਬਹੁਤ ਧੰਨਵਾਦ ਹੈ ਕਠਿਨ ਬਾਣੀ ਕਠਿਨ ਵਿਚਾਰ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਤੁਸੀਂ ਸਰਵਣ ਕਰਦੇ ਹੋ ਇਸੇ ਤਰ੍ਹਾਂ ਮਹਾਰਾਜ ਸਾਨੂੰ ਕਥਾ ਕਰਨ ਦਾ ਬਲ ਬਖਸ਼ਦੇ ਰਹਿਣ ਤੁਹਾਨੂੰ ਸੁਣਨ ਦਾ ਬਲ ਬਖਸ਼ਦੇ ਰਹਿਣ ਅਸੀਂ ਬਾਣੀ ਤੇ ਬਾਣੀ ਨਾਲ ਜੁੜ ਕੇ ਸਤਿਗੁਰਾਂ ਦੇ ਉਪਦੇਸ਼ ਧਾਰਨ ਕਰਕੇ ਇਹ ਜਨਮ
1: ਸਭਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਸੋਦਰ ਸੰਧਿਆ ਜੀ ਕੇ ਨਿਤਨੇਮ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਮਿਹਰ ਦਾ ਸਦਕਾ ਗੁਰਬਾਣੀ ਦੀ ਵਿਚਾਰ ਕਥਾ, ਪੱਟਾਂ ਦੇ ਸਵਈਆਂ ਦੀ ਵਿਚਾਰ ਪਿਛਲੇ ਸਮੇਂ ਤੋਂ ਚੱਲ ਰਹੀ ਹੈ। ਆਪ ਸੰਗ

ਤਾਂ ਬੜਭਾਗੀ ਹੋ ਜੋ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸੁਣ ਹਰ ਕਥਾ ਉਤਾਰੀ ਮੈਲ। ਸਤਿਗੁਰਾਂ ਦੇ ਪਾਵਨ ਬਚਨ ਪਾਵਨ ਬਚਨਾਂ ਦੀ ਵਿਚਾਰ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਵੇਦਾਂ ਦੇ ਅਵਤਾਰ ਮਹਾਨ ਦਿਜ ਮਹਾਨ ਵਿਦਵਾਨ ਭੱਟਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਸਤਿਗੁਰਾਂ ਦੀ ਉਸਤਤ ਵਡਿਆਈ ਉਚਾਰਨ ਕੀਤੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭੱਟਾਂ ਦੇ ਸਵੱਈਏ ਕਰਕੇ ਅਰੋਜ ਸਤਿਗੁਰਾਂ ਦੀ ਬਾਣੀ ਵਿੱਚ ਪਾਠ ਹੁੰਦੇ ਹਨ। ਉਹਨਾਂ ਸਵੱਈਆਂ ਦੀ ਵਿਚਾਰ ਜੋ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਥਾਏ ਉਚਾਰੇ ਨੇ ਉਹ ਸੰਗਤਾਂ ਸਰਵਣ ਕਰ ਰਹੀਆਂ ਹਨ। ਆਓ ਅਦਬ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਬਚਨ ਸਰਵਣ ਕਰੀਏ।

0: ਭੱਟ ਸਾਹਿਬ ਜੀ ਬੇਨਤੀ ਕਰਦੇ ਨੇ ਕੱਲ ਭੱਟ ਹੈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਇਹ ਤੱਤ ਜਾਣ ਲਿਆ ਹੈ ਤੱਤ ਸਾਰ ਵਸਤੂ ਸ੍ਰੇਸ਼ਟ ਅਖੀਰੀ ਨਤੀਜਾ ਕੀ ਤੱਤ ਜਾਣੇ ਆਪਾਂ ਨੇ ਕਿ ਸਰਬਗਤ ਅਲਖ ਵਡਾਣੀ ਅਲੱਖ ਲਕਸ਼ਣ ਤੋਂ ਰਹਿਤ ਵਡਾਣੀ ਜਿਸ ਦੀ ਕੁਦਰਤ ਵਿਡਾਣ ਅਸਚਰਜ ਹੈ ਉਹ ਸਤਚਿਤ ਆਨੰਦ ਵਾਹਿਗੁਰੂ ਲਕਸ਼ਣ ਤੋਂ ਰਹਿਤ ਵਾਹਿਗੁਰੂ ਸਾਰਿਆਂ ਦੇ ਵਿੱਚ ਵਾਪਰ ਰਿਹਾ ਸਾਰਿਆਂ ਵਿੱਚ ਵਿਆਪਕ ਹੈ ਇਹ ਤੱਤ ਜਾਣਿਓ ਸਰਬ ਗਤ ਗਤ ਕਹੀਏ ਵਿਚਰ ਰਿਹਾ ਗਤ ਗਤੀ ਤੋਂ ਸ਼ਬਦ ਆਇਆ ਗਤੀ ਰਫਤਾਰ ਚੱਲਣਾ ਹੇ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਇਹ ਤੱਤ ਵਸਤੂ ਜਾਣ ਲਈ ਹੈ ਕਿ ਸਾਰਿਆਂ ਜੀਵਾਂ ਦੇ ਵਿੱਚ ਇੱਕ ਵਾਹਿਗੁਰੂ ਵਰਤ ਰਿਹਾ ਹੈ ਸਹਿਜ ਭਾਏ ਸੰਚਿਓ ਤੁਹਾਡੇ ਵਿੱਚ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਹਿਜ ਸੁਭਾਅ ਹੀ ਸਹਿਜ ਅਵਸਥਾ ਵਿੱਚ ਹੀ ਸਹਿਜ ਸ਼ਬਦ ਗਿਆਨ ਵਾਚਕ ਵੀ ਹੈ ਧੀਰਜ ਵਾਚਕ ਵੀ ਹੈ ਸੁਤੇ ਸੁਭਾਅ ਜਿਸ ਕੰਮ ਵਿੱਚ ਬਹੁਤੀ ਕੋਸ਼ਿਸ਼ ਬਹੁਤੀ ਕਠਿਨਤਾਈ ਦੁੱਖ ਨਾ ਕੱਟਣਾ ਪਵੇ ਉਹਨੂੰ ਆਪਾਂ ਕਹਿੰਦੇ ਹਾਂ ਸਹਿਜ ਹੀ ਭਾਈ ਇਹ ਗੱਲ ਹੋ ਗਈ ਸਹਿਜੇ ਸਹਿਜੇ ਚੱਲੋ ਭਾਵ ਹੌਲੀ ਹੌਲੀ ਧੀਰਜ ਦੇ ਨਾਲ ਸਹਿਜ ਭਾਵ ਗਿਆਨ ਦਾ ਸਹਿਜ ਭਾਵ ਸਰੂਪ ਦਾ ਹੇ ਗੁਰੂ ਅੰਗਦ ਦੇ ਪਾਤਸ਼ਾਹ ਸਹਿਜ ਭਾਏ ਸਹਿਜ ਸੁਭਾਅ ਜੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ ਜਿਸ ਸਤਿਗੁਰ ਪਾਤਸ਼ਾਹ ਜੀ ਨੇ ਆਪ ਜੀ ਦੇ ਗਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਪਰਮੇਸ਼ਰ ਦੀ ਸਿਫਤ ਸਲਾਹ ਦੀ ਸਹਿਜ ਭਾਏ ਸੰਚਿਓ ਸਿੰਜਣਾ ਕਰਨਾ ਗੁਰਮੁਖ ਪਿਆਰਿਓ ਸਹਿਜ ਭਾਏ ਸੰਚਿਓ ਦੂਸਰਾ ਅਰਥ ਤੁਸੀਂ ਸਹਿਜ ਸੁਭਾਗ ਹੀ ਵਾਹਿਗੁਰੂ ਦੇ ਪ੍ਰੇਮ ਨੂੰ ਸੰਚਿਆ ਕੱਠੜਾ ਕਰਨਾ ਸੰਚਣਾ ਸੰਚ ਸ਼ਬਦ ਇਕੱਠਾ ਕਰਨ ਦਾ ਸੰਚ ਸੰਚ ਬਹੁਤ ਵਾਰ ਪਾਠ ਆਏ ਤੁਸੀਂ ਸਹਿਜ ਸੁਭਾਗ ਹੀ ਪਰਮੇਸ਼ਰ ਦੇ ਨਾਮ ਨੂੰ ਪਰਮੇਸ਼ਰ ਦੀ ਬਾਣੀ ਨੂੰ ਪਰਮੇਸ਼ਰ ਦੇ ਜਸ ਸੋਭਾ ਨੂੰ ਹਿਰਦੇ ਵਿੱਚ ਕਸਰਤ ਕੀਤਾ ਹੈ ਵਸਾਇਆ ਹੈ ਤੇ ਤੁਹਾਡੀ ਜਿਹੜੀ ਬਾਣੀ ਹੈ ਕੱਲ ਕਹੀਏ ਸੁੰਦਰ ਕਿਰਨਾਂ ਹਨ ਪ੍ਰਕਾਸ਼ ਰੂਪ ਕਿਰਨਾਂ ਹਨ ਜਦੋਂ ਤੁਸੀਂ ਬੋਲਦੇ ਹੋ ਜਦੋਂ ਵਚਨ ਉਚਾਰਦੇ ਹੋ ਸੁੰਦਰ ਕਿਰਨਾਂ ਦੁਆਰਾ ਪ੍ਰਕਾਸ਼ ਰੂਪ ਕਿਰਨਾਂ ਦੁਆਰਾ ਕਿਉਂਕਿ ਸ਼ਬਦ ਪ੍ਰਕਾਸ਼ ਹੈ ਆਪਣੇ ਸਿੱਖ ਸੇਵਕਾਂ ਦੇ ਹਿਰਦੇ ਵਿੱਚ ਅੰਮ੍ਰਿਤ ਸਿੰਜ ਦਿੰਦੇ ਹੋ ਗੁਰ ਗਮ ਪ੍ਰਮਾਣ ਤੈ ਪਾਇਓ ਗਮ ਸ਼ਬਦ ਤੁਸੀਂ ਹਰ ਰੋਜ਼ ਵਰਤਦੇ ਹੋ ਅਗਮ ਗਮ ਦੇ ਮੂਹਰੇ ਆੜਾ ਲੱਗ ਜਾਵੇ ਅਗਮ ਹੋ ਜਾਂਦਾ ਗਮੇ ਸ਼ਬਦ ਹੈ ਜਿੱਥੇ ਤੱਕ ਸਾਡੀ ਪਹੁੰਚ ਹੋਵੇ ਅਸੀਂ ਜਾ ਸਕਦੇ ਹੋਈਏ ਜਿੱਥੇ ਤੱਕ ਸਾਡੀ ਗਮਤਾ ਹੈ ਗਮ ਤੋਂ ਬਣਿਆ ਅਗਮ ਜਿੱਥੇ ਸਾਡੀ ਪਹੁੰਚ ਨਹੀਂ ਹੈ ਵਾਹਿਗੁਰੂ ਅਗਮ ਹੈ ਪਰ ਹੇ ਗੁਰੂ ਅੰਗਦ ਦੇਵ ਪਾਤਸ਼ਾਹ ਗੁਰ ਗਮ ਪ੍ਰਮਾਣ ਤੈ ਪਾਇਓ ਪ੍ਰਮਾਣ ਕਹੀਏ ਬਰਾਬਰ ਸਤਿਗੁਰ ਅੰਗਦ ਦੇਵ ਮਹਾਰਾਜ ਜੀ ਤੁਹਾਡੀ ਇਤਨੀ ਵਡਿਆਈ ਹੈ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਦੇ ਬਰਾਬਰ ਪੁੱਜ ਗਏ ਹੋ ਗੁਰ ਗਮ ਪ੍ਰਮਾਣ ਤੈ ਪਾਇਓ ਜਿੱਥੇ ਵਸਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਹੈ ਉੱਥੇ ਤੁਸੀਂ ਪੁੱਜ ਗਏ ਹੋ ਤੁਹਾਡੇ ਤੇ ਗੁਰੂ ਨਾਨਕ ਦੇਵ ਵਿੱਚ ਅੰਤਰ ਨਹੀਂ ਰਿਹਾ ਗੁਰ ਗਮ ਪ੍ਰਮਾਣ ਤੈ ਪਾਇਓ ਦੂਸਰਾ ਅਰਥ ਤੁਸੀਂ ਉਹ ਗੁਰੂ ਪਾਇਆ ਹੈ ਜਿਸ ਦੀ ਗਮਤਾ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਸੇਵਾ ਕਰਕੇ ਸਿਮਰਨ ਕਰਕੇ ਆਗਿਆ ਮੰਨ ਕੇ ਪ੍ਰਾਪਤ ਕੀਤਾ ਹੈ ਗੁਰ ਗਮ ਤੈ ਪ੍ਰਮਾਣ ਤੈ ਪਾਇਓ ਟਕਸਾਲ ਵਿੱਚ ਇਹ ਅਰਥ ਕੀਤੇ ਨੇ ਇਹ ਗੁਰੂ ਅੰਗਦ ਦੇਵ ਬਾਬਾ ਲਹਿਣਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਦੇ ਬਰਾਬਰ ਪਦਵੀ ਪ੍ਰਾ ਲਈ ਹੈ ਤੇ ਕੀ ਲਿਆ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਕੀ ਬਖਸ਼ਿਸ਼ ਹੋਈ ਸੱਤ ਸੰਤੋਖ ਜਿਹੜੇ ਅਮੋਲਕ ਪਦਾਰਥ ਨੇ ਸੱਚ ਵਰਗਾ ਕੋਈ ਪਦਾਰਥ ਨਹੀਂ ਸੱਚੋਂ ਔਰ ਹੈ ਸਭ ਕੋ ਜਿਤਨੇ ਪਦਾਰਥ ਨੇ ਭਾਈ ਸੱਚ ਤੋਂ ਛੋਟੇ ਨੇ ਸੱਚ ਤੋਂ ਨੀਵੇਂ ਨੇ ਉੱਪਰ ਸੱਚ ਆਚਾਰ ਸਭ ਤੋਂ ਉੱਪਰ ਸੱਚ ਹੈ ਉਹ ਤੁਸੀਂ ਪ੍ਰਾਪਤ ਕੀਤਾ ਗ੍ਰਾਹਜ ਕਹੀਏ ਇਕੱਠਾ ਕਰਨਾ ਪ੍ਰਾਪਤ ਕਰਨਾ ਤੇ ਸੰਤੋਖ ਵਰਗਾ ਪਦਾਰਥ ਕਿੱਥੇ ਹੈ ਭਾਈ। ਦੁਨੀਆਂ ਦਾ ਧਨ ਦੌਲਤ ਵਡਿਆਈਆਂ ਸੁੰਦਰਤਾ ਬਲ ਤਾਕਤ ਇਕੱਠੀ ਕਰ ਲੋ ਪਰ ਬਿਨਾਂ ਸੰਤੋਖ ਨਹੀਂ ਕੋ ਰੱਜ। ਤੈਨੂੰ ਰੱਜ ਨਹੀਂ ਆਉਣਾ, ਭੁੱਖੇ ਨੂੰ ਕਦੇ ਸ਼ਾਂਤੀ ਨਹੀਂ ਹੁੰਦੀ ਗੁਰਸਿੱਖ ਪਿਆਰਿਓ, ਤੇ ਸੰਤੋਖ ਤੋਂ ਬਿਨਾਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸੁਪਨ ਮਨੋਰਥ ਬਿਰਤੇ ਸਭ ਕਜ। ਜੇ ਤੇਰੇ ਕੋਲ ਸੰਤੋਖ ਨਹੀਂ ਤਾਂ ਰਾਜ ਵੀ ਇੱਕ ਸੁਪਨਾ ਹੀ ਹੈ। ਕਰੋੜਾਂ ਰੁਪਈਏ ਕਰੋੜਾਂ ਪਾਉਂਡ ਬੈਂਕ ਵਿੱਚ ਪਏ ਉਹ ਵੀ ਇੱਕ ਸੁਪਨਾ ਹੀ ਦੇਖ ਰਿਹਾ ਜੇ ਤੇਰੇ ਕੋਲ ਸੰਤੋਖ ਨਹੀਂ ਹੈ। ਜੇ ਤੈਨੂੰ ਬਹੁਤ ਅਕਲ ਗਿਆਨ ਸ਼ਕਤੀ ਵੀ ਮਿਲ ਗਈ ਜੇ ਸੰਤੋਖ ਨਹੀਂ ਮਿਲਿਆ ਉਹ ਵੀ ਇੱਕ ਸੁਪਨਾ ਹੀ ਵੇਖ ਰਿਹਾ ਬਿਰਥਾ ਕਾਜ। ਕਿਉਂਕਿ ਸੰਤੋਖ ਤੋਂ ਬਿਨਾਂ ਰੱਜ ਨਹੀਂ ਆਉਣਾ, ਰੱਜ ਤੋਂ ਬਿਨਾਂ ਗੁਰੂ ਅਰਜਨ ਜੀ ਕਹਿੰਦੇ ਐਸੋ ਰਾਜ ਨਾ ਕਿਤੇ ਕਾ ਜਿਤ ਨਹਿ ਤ੍ਰਿਪਤਾਏ। ਉਹ ਰਾਜ ਵੀ ਕਿਸ ਕੰਮ ਹੈ ਭਾਈ ਜਿਸ ਰਾਜ ਵਿੱਚ ਤੂੰ ਰੱਜਿਆ ਹੀ ਨਹੀਂ ਹੈ, ਤੈਨੂੰ ਸੰਤੋਖ ਹੀ ਨਹੀਂ ਆਇਆ। ਉਹ ਪਦਾਰਥ ਤੇਰੇ ਕੋਲ ਜਿੰਨਾ ਮਰਜ਼ੀ ਹੈ ਜੇ ਤੂੰ ਰੱਜਿਆ ਹੀ ਨਹੀਂ ਫਿਰ ਪਦਾਰਥ ਦਾ ਕੀ ਸੁੱਖ ਹੋਇਆ। ਇਹ ਦੋ ਗੁਣ ਸਤ ਸੰਤੋਖ ਨਾਲ ਫਿਰ ਤਿੰਨ ਗੁਣ ਲੈਣੇ ਨੇ। ਸਤ ਸੰਤੋਖ ਧਰਮ ਅਰਥ ਗਿਆਨ ਵਿਚਾਰ ਜਿਹੜੇ ਚੰਗੇ ਚੰਗੇ ਗੁਣ ਨੇ ਇਹ ਸਤਿਗੁਰ ਪਾਤਸ਼ਾਹ ਜੀ ਇਹ ਗੁਣ ਤੁਸੀਂ ਇਕੱਤਰਿਤ ਕੀਤੇ ਹਨ।
1: ਹਰ ਪਰਸਿਓ ਕਾਲ
0: ਸੰਭਾਲਵਾ, ਹਰ ਪਰਸਿਓ ਹਰੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ। ਉਹਨਾਂ ਨੇ ਹਰੀ ਪਰਮਾਤਮਾ ਨੂੰ ਪਰਸ ਲਿਆ, ਪ੍ਰਾਪਤ ਕਰ ਲਿਆ। ਕਲ ਭੱਟ ਜੀ ਦਾ ਨਾਮ ਹੈ, ਸਮੁਲਵੇ ਦਾ ਅਰਥ ਹੈ ਉੱਚੀ ਬੋਲਣਾ, ਪੁਕਾਰ ਕੇ ਕਹਿਣਾ, ਇੱਕ ਹੌਲੀ ਹੌਲੀ ਬੋਲਣਾ ਹੁੰਦਾ। ਕੱਲ ਜੀ ਕਹਿੰਦੇ ਅਸੀਂ ਬਹੁਤ ਉੱਚੀ ਆਵਾਜ਼ ਨਾਲ ਤਸੱਲੀ ਨਾਲ ਤੁਹਾਨੂੰ ਇਹ ਕਹਿੰਦੇ ਹਾਂ। ਕੱਲ ਸਮੁਲਵੇ, ਕੱਲ ਭੱਟ ਜੀ ਬੋਲਦੇ ਹਨ। ਮਹਾਰਾਜ ਨੇ ਵੀ ਇਹ ਸ਼ਬਦ ਵਰਤੇ ਹੈ ਗੁਰਸਿੱਖ ਪਿਆਰਿਓ। ਸਤਿਗੁਰ ਪਾਤਸ਼ਾਹ ਨੇ ਵੀ ਕਈ ਜਗ੍ਹਾ ਆਖੇ ਅਸੀਂ ਉੱਚੀ ਬੋਲ ਕੇ ਕਹਿ ਰਹੇ ਹਾਂ। ਕਿਹੜੇ ਉੱਚੀ ਬੋਲ ਕੇ ਕਹਿੰਦੇ ਭਾਈ? ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਦਿੱਤਾ, ਕੂਕ ਕੇ ਮਹਾਰਾਜ ਕਹਿੰਦੇ ਅਸੀਂ ਕਹਿ ਰਹੇ ਹਾਂ। ਜੇ ਤੁਸੀਂ ਸੁਖ ਲੈਣਾ ਸਤਿਗੁਰ ਦੀ ਚਰਨੀ ਵਿੱਚ ਚਰਨਾਂ ਵਿੱਚ ਆਓ। ਇੱਥੇ ਕੱਲ ਸਮੁੱਲ ਵੈ ਭਾਵ ਉੱਚੀ ਆਵਾਜ਼ ਨਾਲ ਸਭ ਨੂੰ ਸੁਣ ਜਾਵੇ। ਤਸੱਲੀ ਨਾਲ ਇਹ ਬਚਨ ਕਰਦੇ ਹਨ ਗੁਰ ਪਰਸਿਓ, ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ।
1: ਇਹ
0: ਲੈਣਾ ਜੀ ਜੋ ਤੁਸੀਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਰੂਪ ਹੋ ਕੇ ਹੁਣ ਬੈਠੇ ਹੋ, ਸਮੁੱਲ ਮੈਂ ਕੱਲ ਭੱਟ ਜੀ ਉੱਚੀ ਆਵਾਜ਼ ਨਾਲ ਕਹਿ ਰਹੇ ਨੇ, ਸਾਰੇ ਸੁਣ ਲੋ। ਜਿਨ੍ਹਾਂ ਜਨਾਂ ਨੇ ਸੇਵਕਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਰਸਿਆ, ਦਰਸ਼ਨ ਕੀਤੇ, ਸਮਝ ਲੋ ਕਿ ਰੱਬ ਨੂੰ ਪਰਸ ਲਿਆ, ਪਰਮਾਤਮਾ ਨੂੰ ਪਰਸ ਲਿਆ। ਉਹਨਾਂ ਨੇ ਹਰ ਪਰਸਿਓ, ਜਿਹਨੇ ਸਤਿਗੁਰ ਅੰਗਦ ਦੇਵ ਜੀ ਦੀ ਸੰਗਤ ਕਰ ਲਈ, ਭਾਵ ਕੱਲ ਜੀ ਕਹਿੰਦੇ ਨੇ ਸਮਝੋ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਇਹ ਵਸਤਾ ਤੁਸੀਂ ਕਿੱਥੋਂ ਪਾਈ ਹੈ? ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਰੋਸਾ ਕੀਤਾ। ਅਸੀਂ ਸੇਵਾ ਕਰਦੇ ਹਾਂ, ਅਰਦਾਸ ਕਰਦੇ ਹਾਂ, ਭਰੋਸਾ ਬਣਨਾ ਔਖਾ ਹੈ ਗੁਰਮੁਖ ਪਿਆਰਿਓ। ਮਨ ਵਿਸ਼ਵਾਸ ਪਾਇਓ, ਤੁਸੀਂ ਮਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪੂਰਾ ਭਰੋਸਾ, ਪੂਰਾ ਵਿਸ਼ਵਾਸ ਰੱਖਿਆ, ਤੇ ਵਿਸ਼ਵਾਸ ਤੋਂ ਬਿਨਾਂ ਗੁਰਮੁਖ ਪਿਆਰਿਓ ਗੱਲ ਬਣਨੀ ਨਹੀਂ ਹੈ। ਤੁਸੀਂ ਕਿਸੇ ਨਾਲ ਫੈਕਟਰੀ ਸਾਂਝੀ ਕਰ ਰਹੇ ਹੋ, ਜੇ ਵਿੱਚ ਦੋਹਾਂ ਤੇ ਭਰੋਸਾ ਨਹੀਂ ਹੈ ਨਾ, ਚਿੰਤਾ ਹੀ ਲੱਗੀ ਰਹੂਗੀ, ਦੁੱਖੇ ਦੁੱਖ, ਨੀਂਦ ਨਹੀਂ ਆਉਣੀ, ਪਤਾ ਨਹੀਂ ਇਹਨੇ ਕੀ ਕਰ ਦੇਣਾ। ਜੇ ਉਹਦੇ ਨਾਂ ਦੇ ਤੇ ਭਰੋਸਾ ਹੈ ਫਿਰ ਖੁੱਲੀ ਨੀਂਦ, ਕੋਈ ਫਿਕਰ ਹੈ ਨਹੀਂ। ਤੁਸੀਂ ਜਾਓ ਚਾਹੇ ਨਾ ਜਾਓ, ਭਰੋਸਾ ਹੈ ਉਹਦੇ ਉੱਤੇ ਗੁਰਸਿੱਖ ਪਿਆਰਿਓ। ਭਰੋਸਾ ਜਿਹੜਾ ਵਿਸ਼ਵਾਸ ਹੈ ਗੁਰੂ ਅੰਗਦ ਦੇਵ ਜੀ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਉੱਤੇ ਭਰੋਸਾ ਕੀਤਾ। ਹੁਣ ਭਰੋਸਾ ਹੀ ਧੰਨੇ ਨੇ ਕੀਤਾ ਸੀ, ਕੋਈ ਲੰਮੀ ਭਗਤੀ ਤਾਂ ਨਹੀਂ ਸੀ ਕੀਤੀ। ਭੋਗ ਤਾਂ ਹਰ ਰੋਜ਼ ਲਵਾਉਂਦਾ ਹੀ ਸੀ ਤ੍ਰਿਲੋਚਨ ਭਗਤ, ਪਰ ਉਹਨੂੰ ਵਿਸ਼ਵਾਸ ਨਹੀਂ ਸੀ ਕਿ ਠਾਕਰ ਜੀ ਛੱਕਦੇ ਹੋਣਗੇ। ਸਾਨੂੰ ਵੀ ਸ਼ਾਇਦ ਹੋਵੇ ਨਾ ਹੋਵੇ, ਕਿਸੇ ਵਿਰਲੇ ਨੂੰ ਇਹ ਹੋਵੇਗਾ ਕਿ ਜਦੋਂ ਅਰਦਾਸ ਕਰਦੇ ਹਾਂ ਸਤਿਗੁਰ ਜੀ ਪ੍ਰਸ਼ਾਦ ਛੱਕਦੇ ਨੇ। ਇਹ ਤਾਂ ਭਰੋਸਾ ਹੈ, ਕਿਰਪਾਨ ਫੇਰ ਦੇਣੀ, ਕਹਿ ਦੇਣਾ ਭੋਗ ਲਾਓ ਤਾਂ ਬੜਾ ਸਖਾਲਾ ਹੈ, ਪਰ ਮਨ ਵਿੱਚ ਇਹ ਭਰੋਸਾ ਹੋਵੇ ਕਿ ਸਾਡੀ ਅਰਦਾਸ ਮੰਨ ਕੇ ਸਤਿਗੁਰ ਪ੍ਰਸ਼ਾਦ ਛੱਕਦੇ ਹਨ। ਬਸ ਉਹੀ ਛਕਣਾ ਹੈ ਜਿਹੜਾ ਤੇਰਾ ਭਰੋਸਾ ਹੈ। ਧੰਨੇ ਦਾ ਵੀ ਇਹੀ ਭਰੋਸਾ ਸੀ। ਸਾਧ ਸੰਗਤ ਬੜੇ ਭੋਗ ਲਵਾਉਂਦਾ ਸੀ ਤ੍ਰਿਲੋਚਨ, ਤੇ ਧੰਨੇ ਨੇ ਤਾਂ ਵਿਚਾਰੇ ਨੇ ਉਦਾਂ ਹੀ ਸਹਿਜ ਸੁਭਾਅ ਪੁੱਛਿਆ ਸੀ ਕਿ ਭਗਤ ਜੀ ਮੈਨੂੰ ਵੀ ਠਾਕਰ ਦੇ ਦੋ, ਮੈਂ ਵੀ ਭੋਗ ਲਵਾ ਲਿਆ ਕਰ। ਤੇ ਉਹ ਸੀ ਉੱਚੀ ਜਾਤ ਦਾ ਬ੍ਰਾਹਮਣ, ਧੰਨਾ ਸੀ ਜੱਟ ਹਲ ਸੁਣ ਵਾਲਾ ਤੇ ਗੁਰਸਿੱਖ ਪਿਆਰੇ। ਊਂ ਵੀ ਰਾਜਸਥਾਨ ਦਾ ਉੱਥੇ ਗਰੀਬੀ ਜੀ ਆਮ ਹੁੰਦੀ ਹੈ। ਤਰਲੋਚਨ ਜੀ ਕਹਿਣ ਲੱਗੇ ਇਹ ਤਾਂ ਐਵੇਂ ਮਖੌਲ ਕਰਦੇ, ਇਹਨੂੰ ਕੀ ਪਤਾ ਠਾਕਰਾਂ ਦਾ ਜੱਟ ਨੂੰ। ਉਹ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ। ਗੈਲ ਛਡਾਉਣ ਦਾ ਅਰਥ ਹੁੰਦਾ ਮਗਰ ਛਡਾ ਲੈਣੀ, ਖਹਿੜਾ ਛਡਾ ਲੈਣਾ। ਉਹ ਕਹਿੰਦਾ ਉਹਨੇ ਤੋਂ ਖਹਿੜਾ ਕਿਵੇਂ ਛਡਾਈਏ? ਇੱਕ ਪੱਥਰ ਚੱਕ ਕੇ ਖੱਦਰ ਦੇ ਕੱਪੜੇ ਵਿੱਚ ਲਪੇਟ ਕੇ ਦੇਤਾ, ਕਹਿੰਦਾ ਇਹ ਠਾਕਰ ਹੈ। ਇਹਨੂੰ ਭੋਗ ਲਵਾਈ, ਫੇਰ ਪ੍ਰਸ਼ਾਦਾ ਛਕੀ। ਬਸ ਮਨ ਵਿਸ਼ਵਾਸ ਭਰੋਸਾ ਕਰ ਲਿਆ, ਵਿਸ਼ਵਾਸ ਕਰ ਲਿਆ ਗੁਰੂ ਦੇ ਬਚਨਾਂ ਤੇ। ਤੁਹਾਨੂੰ ਪਤਾ ਹੀ ਹੈ ਵੀ ਤਿੰਨ ਦਿਨ ਬੈਠਾ ਰਿਹਾ, ਲਾਵੋ ਭੋਗ ਛਕੋ। ਤੇ ਧੰਨੇ ਨੇ ਕਹਿਤਾ ਹੋ ਵੀ ਮੋਹ ਨਾ ਜੁਠਾ ਲਸਾਂ, ਜਦ ਤੱਕ ਤੂੰ ਨੀ ਖਾਂਦਾ ਤੇ ਮੈਂ ਵੀ ਨੀ ਖਾਂਦਾ। ਇਹ ਸ਼ਰਤ ਬੜੀ ਕੈੜੀ ਹੈ ਗੁਰਸਿੱਖ ਪਿਆਰੇ, ਜੇ ਤੂੰ ਨੀ ਖਾਂਦਾ ਤਾਂ ਮੈਂ ਵੀ ਮੂੰਹ ਜੂਠਾ ਨੀ ਕਰਨਾ। ਤੇਰੇ ਵਿਸ਼ਵਾਸ ਇਹ ਸੀ ਨਾ, ਭਰੋਸਾ ਹੀ ਸੀ। ਇੱਥੇ ਇਹ ਨੀ ਕਹਿਣਾ ਕਿ ਪੱਥਰ ਵਿੱਚੋਂ ਭਗਵਾਨ ਨਿਕਲਿਆ। ਕਈ ਵਾਰ ਸਾਡੇ ਗਿਆਨਾਸਵਾਂ ਤੋਂ ਬਚਨ ਹੋ ਜਾਂਦੇ ਕਿ ਭਗਵਾਨ ਪੱਥਰ ਵਿੱਚੋਂ, ਕੋਈ ਪੱਥਰ ਵਿੱਚ ਭਗਵਾਨ ਦਾ ਬੈਡਰੂਮ ਬਣਿਆ ਹੋਇਆ ਸੀ, ਪੱਥਰ ਦੇ ਵਿੱਚ ਭਗਵਾਨ ਕਿਤੇ ਬੈਠਾ ਸੀ, ਲੇਟਿਆ ਹੋਇਆ ਸੀ। ਨਹੀਂ ਨਹੀਂ, ਉਹ ਅਵਸਥਾ ਇੱਕ ਗੁਰਸਿੱਖ ਪਿਆਰਿਓ ਕਿ ਉਦੋਂ ਪੱਥਰ ਹੀ ਭਗਵਾਨ ਦੇਖੇਗਾ। ਆਖੋ ਸਰ, ਉਦੋਂ ਪੱਥਰ ਪੱਥਰ ਰਹਿਣਾ ਹੀ ਨਹੀਂ, ਉਦੋਂ ਪੱਥਰ ਹੀ ਪਰਮੇਸ਼ਰ ਦੇਖੇਗਾ। ਜੋ ਦੀਸੈ ਸੋ ਤੇਰਾ ਰੂਪ ਹੋ ਜਾਣਾ ਜਦੋਂ ਭਰੋਸਾ ਵਿਸ਼ਵਾਸ ਟਿਕ ਗਿਆ। ਪਰ ਪੱਥਰ ਵਿੱਚੋਂ ਹੀ ਦੇ ਲਓ, ਪੱਥਰ ਨਹੀਂ ਪ੍ਰਸ਼ਾਦੇ ਚੱਕੇ, ਫਿਰ ਰੋਟੀਆਂ ਖਾਧੀਆਂ, ਫਲ ਵੀ ਪਾਇਆ। ਹੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਕੱਲ ਭੱਟ ਸਾਹਿਬ ਕਹਿੰਦੇ ਹਨ ਤੁਸੀਂ ਮਨ ਵਿੱਚ ਵਿਸ਼ਵਾਸ ਭਰੋਸਾ ਧਾਰਨ ਕੀਤਾ। ਗਹਿਰ ਗਾਓ ਹਜ਼ਰਤ ਦਿਓ, ਫਿਰ ਤੁਹਾਨੂੰ ਕੀ ਹੋਇਆ ਉਸ ਭਰੋਸੇ ਵਿੱਚੋਂ? ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧੇ ਅਕਾਲ ਪੁਰਖ ਦੇ ਹਜ਼ੂਰ ਪਹੁੰਚਾ ਦਿੱਤਾ ਤੁਹਾਨੂੰ। ਗਹਿਰ ਜਿਹੜਾ ਨਾਂ, ਗਹਿਰ ਗੰਭੀਰ ਆਮ ਸ਼ਬਦ ਪੜ੍ਹਦੇ ਹੋ ਤੁਸੀਂ, ਉਹ ਹੈ ਵਾਹਿਗੁਰੂ। ਗਹਿ ਨਾਮ ਪਕੜਨ ਦਾ, ਗਹੁ ਨਾਮ ਜਗਾ ਦਾ। ਤਾਂ ਗੁਰਸਿੱਖ ਪਿਆਰਿਓ, ਤੁਸੀਂ ਜੋ ਭਰੋਸਾ ਕੀਤਾ ਨਾ, ਉਸ ਭਰੋਸੇ ਦੇ ਸਦਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਜ਼ਰਤ ਪਿੱਛੇ ਵੀ ਸ਼ਬਦ ਆਇਆ ਹਜ਼ੂਰ। ਤੈ ਹਜ਼ਰਤ ਪਾਇਓ ਮਾਣ, ਹਜ਼ੂਰ ਸਾਹਮਣੇ ਤੁਹਾਡੇ ਭਰੋਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਤੁਹਾਨੂੰ ਸੱਚਖੰਡ ਅਕਾਲ ਪੁਰਖ ਵਾਹਿਗੁਰੂ ਦੇ ਹਜ਼ੂਰ ਉਹਨਾਂ ਦੇ ਬਰਾਬਰ ਪਹੁੰਚਾ ਦਿੱਤਾ। ਤੇ ਕੀ ਤੁਹਾਨੂੰ ਪ੍ਰਾਪਤੀ ਕੀ ਹੋਈ? ਗਰਲ ਨਾਮ ਹੈ ਭਾਈ ਪੋਇਜਨ, ਜ਼ਹਿਰ ਦਾ, ਉਹਨੂੰ ਗਰਲ ਕਹਿੰਦੇ ਨੇ, ਜ਼ਹਿਰ। ਤੇ ਨਾਸ਼ ਜੋ ਸਾਨੂੰ ਨਾਸ਼ ਕਰਨ ਵਿੱਚ ਸਮਰੱਥ ਹੈ, ਜ਼ਹਿਰ ਇਹੀ ਹੁੰਦੀ ਹੈ, ਮਾਰ ਦਿੰਦੀ ਹੈ ਨਾ, ਜ਼ਹਿਰ ਵਿੱਚ ਸਮਰੱਥ ਹੈ ਨਾਸ਼ ਕਰਨ ਦੀ। ਗਰਲ ਨਾਸ਼, ਇਹ ਗੁਰੂ ਅੰਗਦ ਦੇਵ ਮਹਾਰਾਜ, ਜੋ ਵਿਸ਼ੇ ਵਿਕਾਰਾਂ ਦੀਆਂ ਜ਼ਹਿਰਾਂ ਇਹ ਸੰਸਾਰ ਰੂਪੀ ਜੀਵਾਂ ਨੂੰ ਨਾਸ਼ ਕਰ ਰਹੀਆਂ ਨੇ। ਗਰਲ ਨਾਸ਼, ਜ਼ਹਿਰ ਦਾ ਕੰਮ ਹੈ ਨਾਸ਼ ਕਰਨਾ। ਇਹ ਵਿਸ਼ੇ ਵਿਕਾਰ ਸਾਨੂੰ 24 ਘੰਟੇ ਜ਼ਹਿਰਾਂ ਭਾਈ ਨਾਸ਼ ਕਰ ਰਹੀਆਂ ਨੇ। ਤਨ ਨਠਿਓ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋ ਗਈ, ਉਹਨਾਂ ਤੇ ਭਰੋਸਾ ਧਾਰਨ ਕੀਤਾ ਤੁਸੀਂ, ਤੇ ਤੁਹਾਡੇ ਸਰੀਰ ਵਿੱਚੋਂ ਸਾਰੇ ਵਿਕਾਰਾਂ ਦੀ ਜ਼ਹਿਰ ਨੱਠ ਗਈ। ਕਿਉਂਕਿ ਸਤਿਗੁਰ ਪਾਤਸ਼ਾਹ ਨੇ ਸ਼ਬਦ ਨਾਮ ਦੀ ਪ੍ਰਾਪਤੀ ਕਰ ਦਿੱਤੀ। ਇਹੀ ਭਗਤ ਨਾਮਦੇਵ ਜੀ ਨੇ ਵੀ ਬਚਨ ਕੀਤਾ ਜ਼ਹਿਰ ਦਾ, ਭਾਈ ਭਗਤ ਨਾਮ ਦੇ ਬਚਨ ਕਰਦੇ ਨੇ, 70 ਦੋਏ ਭਰੇ ਅੰਮ੍ਰਿਤ ਸਰ, ਵਿਖ ਕੋ ਮਾਰ ਕਢਾਵੋ। ਜਦੋਂ ਨਾਮ ਜਪਿਆ, ਸੇਵਾ ਸਿਮਰਨ ਕੀਤੀ, ਨਾਮਦੇਵ ਜੀ ਕਹਿੰਦੇ 70 ਦੋਏ, ਕਿਸੇ ਵੀ ਡਾਕਟਰ ਤੋਂ ਪੁੱਛ ਕੇ ਵੇਖ ਲਿਓ, ਸਾਡੇ ਸਰੀਰ ਵਿੱਚ 72 ਨਾੜੀਆਂ ਨੇ, ਜਿਨ੍ਹਾਂ ਵਿੱਚ ਮੇਨ ਨਾੜੀਆਂ ਜਿਨ੍ਹਾਂ ਵਿੱਚ ਸਾਡਾ ਖੂਨ ਸਰਕੂਲੇਟ ਹੁੰਦਾ ਫਿਰਦਾ, ਉਹ 72 ਨੇ ਮੁੱਖ ਨਾੜੀਆਂ। ਇਹ ਦੇਖ ਲਓ ਕਿੰਨਾ ਸਮਾਂ ਪਹਿਲਾਂ, ਨਾ ਨਾਮਦੇਵ ਜੀ ਕੋਲ ਐਕਸਰਾ ਤਾ, ਨਾ ਕੋਈ ਉੱਥੇ ਹੋਰ ਉਪਕਰਨ ਸੀ, ਨਾ ਸਕਰੀਨਿੰਗ ਸੀ ਗੁਰਮੁਖ ਪਿਆਰਿਓ, ਨਾ ਅਲਟਰਾਸਾਊਂਡ ਸੀ ਉਹਨਾਂ ਦੇ ਕੋਲ। ਦੇਖੋ ਉਹਨਾਂ ਨੇ ਕਿਵੇਂ ਗਿਣਤੀ ਲਿਖੀ ਹੈ ਸਰੀਰ ਦੀਆਂ ਨਾੜੀਆਂ ਦੀ, 70 ਦੋਏ, 70 ਔਰ 2 72 ਹੋ ਗਏ, ਜਿਨ੍ਹਾਂ ਵਿੱਚ ਖੂਨ ਸਰਕੂਲੇਟ ਹੁੰਦਾ ਸਾਡਾ ਜੀਵਨ ਚੱਲ ਰਿਹਾ। ਇਹ ਵਿਕਾਰਾਂ ਨਾਲ ਭਰੀਆਂ ਪਈਆਂ ਸੀ, ਨਾਮਦੇਵ ਜੀ ਕਹਿੰਦੇ ਵਿਕਾਰੇ ਵਿਕਾਰ ਭਰੇ ਹੋਏ ਸੀ ਸਾਰੇ ਸਰੀਰ ਦੇ ਵਿੱਚ, ਪਰ ਜਦੋਂ ਵਾਹਿਗੁਰੂ ਦਾ ਨਾਮ ਜਪਿਆ, ਸਿਮਰਨ ਕੀਤਾ, ਫਿਰ ਕੀ ਹੋ ਗਿਆ? ਗਰਲ ਨਾਸ ਤਨ ਨੱਠਿਓ, ਜਿਹੜਾ ਇੱਥੇ ਬਚਨ ਹੈ ਉਹ ਜਿਹੜਾ ਜ਼ਹਿਰ ਸੀ ਤਨ ਵਿੱਚੋਂ ਨਿਕਲ ਗਿਆ, ਨਾਸ ਕਰਨ ਵਾਲੀ ਪੋਇਜਨ ਵਿਸ਼ੇ ਵਿਕਾਰਾਂ ਦੀ, ਤੇ ਉੱਥੇ ਕੀ ਆ ਗਿਆ? ਫਿਰ ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ, ਉਹ ਵਾਹਿਗੁਰੂ ਦੇ ਨਾਮ ਨੇ ਸਾਰੀ ਜ਼ਹਿਰ ਕੱਢ ਦਿੱਤੀ ਤੇ 72 ਨਾਲੀਆਂ ਵਿੱਚ ਹੀ ਅੰਮ੍ਰਿਤ ਭਰ ਗਿਆ। ਤੇ ਹੁਣ ਇਹ ਗੱਲ ਸਾਨੂੰ ਸਮਝਣੀ ਪੈਣੀ ਹੈ। ਤੇ ਲੰਗਰ ਹੇਠ ਚੱਲਦਾ, ਜਿਸ ਗਲਾਸ ਵਿੱਚ ਪਾਣੀ ਭਰਿਆ ਵੈ, ਜੇ ਤੁਸੀਂ ਦੁੱਧ ਪਾਉਣਾ ਤਾਂ ਪਹਿਲਾਂ ਦੁੱਧ ਦੀ ਗੱਲ ਨਾ ਕਰੋ, ਪਹਿਲਾਂ ਪਾਣੀ ਕੱਢਣ ਦੀ ਗੱਲ ਕਰੋ, ਤਾਂ ਹੀ ਪਵੇਗਾ ਨਾ। ਜੇ ਦੁੱਧ ਪਾਉਣਾ ਹੈ ਤੇ ਪਾਣੀ ਨਾਲ ਭਰਿਆ ਹੋਇਆ, ਜਦ ਤੱਕ ਤੁਸੀਂ ਉਹ ਪਾਣੀ ਨੂੰ ਨਹੀਂ ਡੋਲੋਗੇ ਤੇ ਦੁੱਧ ਕਿੱਥੇ ਪੈ ਜੂਗਾ? ਇਹੀ ਗੱਲ ਗੁਰੂ ਦੇ ਚਰਨਾਂ ਵਿੱਚ ਹੈ। ਗੁਰੂ ਦਾ ਅੰਮ੍ਰਿਤ ਨਾਮ, ਗੁਰੂ ਦਾ ਉਪਦੇਸ਼ ਉਹ ਹਿਰਦੇ ਵਿੱਚ ਕਦੋਂ ਪਵੇਗਾ? ਜਦੋਂ ਅਸੀਂ ਵਿਸ਼ੇ ਵਿਕਾਰਾਂ ਦੀਆਂ ਜ਼ਹਿਰਾਂ ਵਿੱਚੋਂ ਕੱਢ ਦੇਵਾਂਗੇ, ਖਾਲੀ ਕਰਾਂਗੇ। ਖਾਲੀ ਭਾਂਡੇ ਵਿੱਚ ਵਸਤੂ ਪਈ ਕਰਦੀ, ਵਸਤੂ ਅੰਦਰ ਵੱਲ ਸਮਾਵੇ, ਦੂਜੀ ਹੋਵੇ ਪਾਸ, ਜਿਹੜੀ ਪਹਿਲੀ ਹੈ ਉਹਨੂੰ ਕੱਢ ਦੋ। ਜੈਮਨ ਰਿਸ਼ੀ ਜੀ ਹੋਏ ਨੇ ਬਹੁਤ ਵਿਦਵਾਨ, ਬੜੇ ਮਹਾਂਪੁਰਸ਼, ਉਹ ਆਪਣੇ ਗੁਰੂ ਨੂੰ ਕਹਿੰਦੇ ਗੁਰੂ ਜੀ ਮਨ ਨਹੀਂ ਟਿਕਦਾ, ਬਥੇਰੇ ਤੁਹਾਡੇ ਮੰਤਰ ਪੜ੍ਹੇ, ਬਥੇਰੀ ਸੰਗਤ ਕਰੀ, ਬਥੇਰੀ ਤੁਹਾਡੀ ਕਥਾ ਸੁਣਦਾ, ਮਨ ਟਿਕਦਾ ਨਹੀਂ। ਕਹਿੰਦੇ ਦੱਸਦੇ ਭਾਈ, ਬਾਹਰ ਨੂੰ ਲੈ ਗਏ, ਖੂਹ ਚੱਲਦਾ ਸੀ, ਦੇਖਿਆ ਤੁਸੀਂ ਖੂਹ ਪਾੜਕੇ ਚ ਪਾਣੀ ਗਿਰਦਾ, ਫਿਰ ਖੇੜਾ ਚ ਗਿਰਦਾ ਹੁੰਦਾ ਸੀ, ਸਾਦੇ ਦੇ ਕੰਮ ਹੁੰਦੇ ਸੀ। ਜੈਮਨ ਜੀ ਨੂੰ ਗੁਰੂ ਜੀ ਕਹਿਣ ਲੱਗੇ ਪਾਣੀ ਪੀਣਾ, ਅਸੀਂ ਚਲੋ ਬੁੱਕਾਂ ਦੇ ਨਾਲ ਪਾਣੀ ਪੀਣ ਲੱਗ, ਜਦੋਂ ਜੈਮਨ ਜੀ ਪੀਣ ਲੱਗੇ ਰਿਸ਼ੀ ਮਹਾਰਾਜ, ਤਾਂ ਗੁਰੂ ਜੀ ਕਹਿੰਦੇ ਬੁੱਕ ਹੇਠੇ ਰੱਖ, ਭਰੀ ਜਾਣ ਦੇ ਇਹਨੂੰ। ਉਹਨੇ ਜਿੱਥੇ ਪਾਣੀ ਗਿਰਦਾ ਸੀ ਬੁੱਕ ਹੇਠ ਕਰ ਲਈ, ਇੱਕ ਦੋ ਮਿੰਟ ਬੈਠਾ ਹੋਣਾ ਵਿਚਾਰਾ, ਤੇ ਫਿਰ ਗੁਰੂ ਨੂੰ ਕਹਿੰਦਾ ਮਹਾਰਾਜ ਹੁਣ ਇਹ ਤਾਂ ਭਰ ਗਿਆ, ਹੁਣ ਤਾਂ ਜਿਹੜਾ ਪਾਣੀ ਉੱਪਰੋਂ ਪੈਂਦਾ ਉਹ ਤਾਂ ਬਾਹਰੇ ਜਾਂਦਾ, ਹੁਣ ਕੀ ਫਾਇਦਾ ਬੁੱਕ ਹੇਠ ਰੱਖਣ ਦੀ, ਹੁਣ ਮੈਨੂੰ ਚੱਕ ਲੈਣ ਦੋ। ਕਹਿੰਦੇ ਨਹੀਂ ਨਹੀਂ ਹੋਰ ਭਰਨ ਦੇ। ਕਹਿੰਦਾ ਮਹਾਰਾਜ ਹੋਰ ਤਾਂ ਭਰੂ, ਜੇ ਖਾਲੀ ਹੋਵੇ ਤਾਂ ਹੁਣ ਉੱਪਰੇ ਜਾਂਦਾ ਬਸ। ਕਹਿੰਦੇ ਆਹੀ ਹਾਲ ਤੇਰੇ, ਤੇਰਾ ਮਨ ਪਹਿਲਾਂ ਹੀ ਭਰਿਆ ਵਾ, ਸਾਡਾ ਉਪਦੇਸ਼ ਤਾਂ ਉੱਪਰੇ ਉੱਪਰੋਂ ਨਿਕਲ ਜਾਂਦਾ। ਸਤਨਾਮ ਗੁਰੂ ਦਾ ਉਪਦੇਸ਼ ਗਰਲ ਨਾਸ ਤਨ ਨਿਠਿਓ, ਉਹ ਗਰਲ ਨਾਸ, ਗਰਲ ਕਹੀਏ ਜ਼ਹਿਰ ਜੋ ਨਾਸ ਕਰਨ ਵਾਲੀ ਹੈ ਸਾਨੂੰ ਜੀਵਾਂ ਨੂੰ, ਉਹ ਨੱਠ ਜਾਂਦੀ ਹੈ। ਕਦੋਂ ਨੱਠਦੀ ਹੈ? ਜੇ ਅਸੀਂ ਅੰਮ੍ਰਿਤ ਨਾਮ ਪਾਉਣ ਦੀ ਜਗ੍ਹਾ ਬਣਾਵਾਂਗੇ। ਨਾਮਦੇਵ ਜੀ ਕਹਿੰਦੇ ਵੇਖੋ ਮਾਰ ਕਢਾਵੋ, ਵਾਹਿਗੁਰੂ ਦੇ ਨਾਮ ਨੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਮੇਰੇ ਵਿੱਚੋਂ ਕੱਢ ਦਿੱਤੀ, ਤੇ 72 ਨਾਲੀਆਂ ਵਿੱਚ ਹੀ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੋ ਗਿਆ। ਇਸੇ ਤਰ੍ਹਾਂ ਹੁਣ ਕੱਲ ਪਾਠ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਨੇ ਗਰਲ ਨਾਸ ਤਨ ਨਠਿਓ, ਗਰਲ ਕਹੀਏ ਜ਼ਹਿਰ ਜੋ ਨਾਸ ਕਰਦੀ ਹੈ ਸਾਨੂੰ, ਮਾਰਦੀ ਹੈ, ਉਹ ਤੁਹਾਡੇ ਸਰੀਰ ਵਿੱਚੋਂ ਨੱਠ ਗਈ ਹੈ, ਖਤਮ ਹੋ ਗਈ ਹੈ। ਬਸ ਉਹੀ ਗੱਲ ਕਿਉਂ ਆ ਗਈ? ਉਹ ਕਿਉਂ ਪਰਾ ਕਿਉਂ ਨੱਠੀ ਹੈ? ਕਿਉਂਕਿ ਤੁਸੀਂ ਵਾਹਿਗੁਰੂ ਦਾ ਅੰਮ੍ਰਿਤ ਨਾਮ ਪੀ ਲਿਆ। ਅੰਮ੍ਰਿਤ ਅਮਿਓ ਅੰਤਰਗਤ, ਅੰਤਰਗਤ ਦੇ ਦੋ ਗੱਲਾਂ ਨੇ ਭਾਈ। ਅੰਤਰ ਨਾਮ ਹੈ ਭੇਦ ਦਾ, ਸਿੱਧੀ ਪੰਜਾਬੀ ਵਿੱਚ ਇਹਦਾ ਅਰਥ ਕਰੋ। ਇਹਨਾਂ ਦੋਹਾਂ ਵਿੱਚ ਅੰਤਰ ਆ ਗਿਆ, ਤੇਰੇ ਅੰਦਰ ਕੋਈ ਅੰਤਰ ਹੈ। ਅੰਤਰ ਨਾਮ ਹੈ ਭੇਦ ਦਾ, ਗਤ ਨਾਮ ਹੈ ਚਲੇ ਜਾਣ ਦਾ। ਅੰਤਰਗਤ ਦਾ ਅਰਥ ਹੈ ਜਿਹੜਾ ਫਰਕ ਹੈ ਉਹ ਨਿਕਲ ਜਾਣਾ, ਜਿਹੜਾ ਦੋਹਾਂ ਵਿੱਚ ਅੰਤਰ ਹੈ, ਡਿਸਟੈਂਸ ਹੈ, ਫਰਕ ਹੈ, ਉਹ ਨਿਕਲ ਜਾਣਾ, ਉਹਨੂੰ ਕਹਿੰਦੇ ਗਤ, ਕਹਿੰਦੇ ਚਲੇ ਜਾਣ ਨੂੰ। ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਅੰਤਰਗਤ, ਹੁਣ ਤੁਸੀਂ ਦੋ ਨਹੀਂ ਰਹੇ। ਜਦੋਂ ਭੇਦ ਮਿਟ ਜਾਵੇ ਤੇ ਇੱਕ ਹੋ ਜਾਂਦਾ, ਜਦੋਂ ਆਪਸ ਦਾ ਫਰਕ ਮਿਟ ਜਾਵੇ ਤੇ ਇੱਕ ਹੋ ਜਾਂਦੇ। ਅੰਤਰਗਤ ਤੁਸੀਂ ਅੰਦਰ, ਜਿਹੜਾ ਦੁਆਇਸ ਭਾਵ ਸੀ ਮੈਂ ਹੋ ਰਹੇ, ਗੁਰੂ ਨਾਨਕ ਹੋ ਰਹੇ, ਤੁਸੀਂ ਸਰਦਾ ਭਾਵਨਾ ਰੱਖ ਕੇ ਉਹ ਤੁਹਾਡੇ ਵਿੱਚੋਂ ਦੂਜਾ ਪਣ ਨਿਕਲ ਗਿਆ ਅੰਤਰਗਤ, ਤੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ ਪੀ ਰਹੇ ਹੋ। ਬਸ ਉਹ ਅਵਸਥਾ ਐਸੀ ਹੈ। ਦੇਖੋ ਇੱਥੇ ਤੁਹਾਨੂੰ ਕੋਈ ਥੋੜਾ ਬਹੁਤਾ ਤੁਹਾਡਾ ਸੱਜਣ ਮਿੱਤਰ ਮਿਲੇ, ਕਿੰਨਾ ਹਿਰਦੇ ਵਿੱਚ ਖੁਸ਼ੀ ਆਉਂਦੀ ਹੈ। ਇੱਥੇ ਤਾਂ ਕਹਿ ਦੋਗੇ ਇਹ ਘਰੇ ਤੇਰਾ ਭਾਈ, ਤੈਨੂੰ ਜਾਣ ਨਹੀਂ ਦੇਣਾ, ਉਹਦੀ ਵੱਧ ਤੋਂ ਵੱਧ ਬਿਸਤਰਾ ਉਹਨੂੰ ਚੰਗਾ, ਖਾਣਾ ਉਹਨੂੰ ਚੰਗਾ। ਸੱਜਣ ਨੂੰ ਸੱਜਣ ਮਿਲ ਕੇ ਹਿਰਦ ਵਿਗਾਸ ਹੁੰਦਾ, ਹਿਰਦੇ ਵਿੱਚ ਖੁਸ਼ੀ ਆਉਂਦੀ ਹੈ ਨਾ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਬਾਬਾ ਲਹਿਣਾ ਜੀ ਨੂੰ ਹਿਰਦੇ ਵਿਚ ਕਿੰਨੀ ਖੁਸ਼ੀ ਹੋਊਗੀ ਜਿਹਨੂੰ ਪਰਮਾਤਮਾ ਗੁਰੂ ਨਾਨਕ ਦਾ ਮੇਲ ਹੋ ਗਿਆ, ਰਿਧ ਵਿਗਾਸ ਜਗ, ਜਿਹਨੂੰ ਪਰਮਾਤਮਾ ਹੀ ਮਿਲ ਜਾਵੇ ਉਹਦੇ ਅੰਦਰ ਤਾਂ ਕਿਤਨਾ ਵਿਗਾਸ, ਕਿੰਨੀ ਖੁਸ਼ੀ, ਕਿੰਨਾ ਖੇੜਾ ਉਹਦੇ ਹਿਰਦੇ ਵਿਚ ਆਇਆ ਹੋਵੇਗਾ। ਅਲੱਖ ਕਲ ਧਾਰੀ, ਅਲੱਖ ਕਹੀਏ ਲੱਖਣ ਤੋਂ ਰਹਿਤ, ਉਹ ਵਾਹਿਗੁਰੂ ਤੁਹਾਨੂੰ ਪ੍ਰਾਪਤ ਹੋਏ ਜਿਸ ਅਲੱਖ ਵਾਹਿਗੁਰੂ ਨੇ ਜੁਗਾਂ ਜੁਗਾਂ ਤੋਂ ਸਾਰੀ ਸ੍ਰਿਸ਼ਟੀ ਵਿਚ ਆਪਣੀ ਕਾਲ ਸ਼ਕਤੀ ਧਾਰੀ ਹੋਈ ਹੈ। ਸਾਰੇ ਜੀਵਾਂ ਵਿਚ ਉਹਦੀ ਸ਼ਕਤੀ ਹੈ, ਸਾਰੇ ਦਰਖਤਾਂ ਪੌਦਿਆਂ ਵਿਚ ਉਹਦੀ ਸ਼ਕਤੀ ਹੈ, ਹਵਾ ਪਾਣੀ ਜੋ ਕੁਝ ਪ੍ਰਕਿਰਤੀ ਬਣੀ ਹੈ, ਅਲੱਖ ਕਾਲ ਧਾਰੀ ਜੁਗੰਤਰ, ਉਹਨੇ ਆਪਣੀ ਸ਼ਕਤੀ ਆਪਣੀ ਤਾਕਤ ਹਰ ਇੱਕ ਦੇ ਅੰਦਰ, ਭੈ ਵਿਚ ਪਵਨ ਵਹਿ ਸਦਵਾਓ, ਭੈ ਵਿਚ ਚੱਲੇ ਲੱਖ ਦਰਿਆਓ, ਭੈ ਵਿਚ ਅਗਨ ਕੱਢੇ ਬੇਗਾਰ, ਭੈ ਵਿਚ ਧਰਤੀ ਦੱਬੀ ਪਾਲ, ਇੰਦਰ ਵੀ ਭੈ ਵਿਚ, ਬ੍ਰਹਮਾ ਵੀ ਭੈ ਵਿਚ, ਰੱਬ ਸੂਰਜ ਸਾਰੇ ਭੈ ਵਿਚ, ਉਹ ਜਿਹੜੀ ਅਲੱਖ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਜੁਗਾਂ ਜੁਗੰਤਰਾਂ ਤੋਂ ਸਭ ਦੇ ਅੰਦਰ ਰੱਖੀ ਹੋਈ ਹੈ, ਉਹ ਵਾਹਿਗੁਰੂ ਦੀ ਤੁਹਾਨੂੰ ਪ੍ਰਾਪਤੀ ਹੋ ਗਈ ਹੈ। ਸਤਿਗੁਰ ਸਹਿਜ ਸਮਾਦ, ਇਹ ਜਿਹੜੀ ਪ੍ਰਾਪਤੀ ਇਹਨੂੰ ਕਰਨ ਵਾਸਤੇ ਜੋਗੀਆਂ ਨੇ ਜੋਗ ਕੀਤੇ, ਤਪੀਆਂ ਨੇ ਤਪ ਕੀਤੇ, ਹਠੀਆਂ ਨੇ ਹਠ ਕੀਤੇ, ਜਪੀਆਂ ਨੇ ਜਪ ਕੀਤੇ, ਦਾਨੀਆਂ ਨੇ ਦਾਨ ਕੀਤੇ, ਗਿਆਨੀਆਂ ਨੇ ਗਿਆਨ ਕੀਤੇ ਕਿ ਸਾਨੂੰ ਵਾਹਿਗੁਰੂ ਮਿਲ ਜਾਵੇ, ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਜਾਵੇ। ਪਰ ਧੰਨ ਬਾਬਾ ਲਹਿਣਾ ਸਾਹਿਬ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਨੂੰ ਸਹਿਜ ਸਮਾਦ, ਸਹਿਜ ਹੀ ਇਹ ਚੀਜ਼, ਤੁਹਾਨੂੰ ਨਾ ਪੁੱਠੇ ਲਟਕਣਾ ਪਿਆ, ਨਾ ਭੁੱਖੇ ਰਹਿਣਾ ਪਿਆ, ਨਾ ਜੰਗਲਾਂ ਵਿਚ ਘੁੰਮਣਾ ਪਿਆ, ਸਹਿਜ ਸਮਾਦ, ਤੁਹਾਨੂੰ ਸਹਿਜ ਅਵਸਥਾ ਵਿਚ ਹੀ ਤੁਹਾਡੀ ਸੁਰਤੀ ਸਮਾਧੀ ਹੁੰਦੀ ਹੈ। ਗੁਰਸਿੱਖ ਪਿਆਰਿਓ, ਆਨੰਦ ਵਾਚਕ ਜਦੋਂ ਸਮਾਧੀ ਲੱਗ ਜਾਵੇ, ਆਨੰਦੇ ਆਨੰਦ ਹੈ, ਉਹ ਆਨੰਦ ਤੁਹਾਨੂੰ ਪ੍ਰਾਪਤ ਹੋ ਗਿਆ ਹੈ ਸਹਿਜ ਅਵਸਥਾ ਵਿਚ ਹੀ। ਕਿਸ ਵਾਹਿਗੁਰੂ ਦਾ ਧਿਆਨ, ਕਿਸ ਵਾਹਿਗੁਰੂ ਦੀ ਸਮਾਧੀ ਦਾ ਸੁਖ, ਜੋ ਸਾਰਿਆਂ ਯੁੱਗਾਂ ਵਿਚ ਸਾਰਿਆਂ ਜੀਵਾਂ ਵਿਚ ਸਮਾਨ ਬਰਾਬਰ ਰਵਿਆ ਹੋਇਆ, ਉਹ ਇੱਕੋ ਇੱਕ ਹੈ ਭਾਈ। ਆਪਾਂ ਗ੍ਰਿਸ਼ਤੀ ਬੈਠੇ ਹਾਂ, ਆਪਣੇ ਦੋ ਤਿੰਨ ਬੱਚੇ ਹੋਣ, ਉਹਨਾਂ ਨਾਲ ਵੀ ਇੱਕ ਜਾ ਪਿਆਰ ਨਹੀਂ ਹੁੰਦਾ। ਚਾਰ ਪੁੱਤ ਹੈ, ਦੋ ਤਾਂ ਜੁਦੇ ਹੀ ਕਰਨੇ ਪੈਣੇ, ਆਖੋ ਸਤਨਾਮ, ਕਿਸੇ ਨੂੰ ਘੱਟ, ਕਿਸੇ ਨੂੰ ਵੱਧ, ਕਿਸੇ ਨਾਲ ਈਰਖਾ, ਕਿਸੇ ਨਾਲ ਦੁਆਇਸ, ਪਰ ਵੇਖੋ ਵਾਹਿਗੁਰੂ ਉਹ ਸਮਾਨ ਨਿਰੰਤਰ ਰਵੇ, ਉਹ ਸਮਾਨ ਨਿਰੰਤਰ। ਅਸੀਂ ਤਾਂ ਜੁਦੇ ਹੋ ਜਾਂਦੇ ਹਾਂ, ਦੁਸ਼ਮਣ ਹੋ ਜਾਂਦੇ ਹਾਂ, ਬੋਲਣਾ ਵੀ ਛੱਡ ਦਿੰਦੇ, ਪਰ ਉਹ ਐਸਾ ਪਿਤਾ ਹੈ, ਉਹ ਐਸਾ ਰਾਖਾ ਹੈ, ਸਾਰਿਆਂ ਜੀਵਾਂ ਵਿਚ ਇੱਕ ਸਾਰ ਰਵਿਆ, ਜਿਹੜਾ ਉਹਦੀ ਉਸਤ ਕਰਦਾ ਉਹਦੇ ਵਿਚ ਵੀ ਉਨਾ ਹੀ ਬੈਠਾ, ਜਿਹੜਾ ਉਹਨੂੰ ਕਦੇ ਮੰਨਦਾ ਹੀ ਨਹੀਂ ਤੂੰ ਹੈ ਹੀ ਨਹੀਂ ਉਹਦੇ ਵਿਚ ਵੀ ਉਨਾ ਹੀ ਬੈਠਾ, ਨੀਚ ਤੋਂ ਨੀਚ ਵਿਚ ਵੀ ਉਨਾ ਬੈਠਾ, ਰਾਜੇ ਤੋਂ ਰਾਜੇ ਵਿਚ ਵੀ ਉਨਾ ਬੈਠਾ। ਕੱਲ ਵੀ ਬਚਨ ਆਇਆ ਸੀ, ਚੀਤੀ ਤੇ ਕੁੰਚਰੇ ਸੂਲਾ, ਸਭ ਪੁਰ ਕਿਰਪਾ ਦਿਸਕਰ ਪੂਲਾ, ਜੈ ਜੈ ਪੇਕੋ ਤੈ ਹਜੂਰ, ਉਹ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਤੇ ਆਈ। ਸੂਰਜ ਚੜ੍ਹਦਾ ਉਹ ਕਦੇ ਨੀ ਵੇਖਦਾ, ਮੇਰੀਆਂ ਕਿਰਨਾਂ ਫੁੱਲਾਂ ਤੇ ਹੀ ਪੈਣ, ਚਮੇਲੀ ਤੇ ਗੁਲਾਬ ਤੇ ਹੀ ਪੈਣ, ਜਿੱਥੇ ਗੰਦਾ ਢੇਰ ਪਿਆ ਉੱਥੇ ਵੀ ਉਨੀਆਂ ਹੀ ਪੈਣਗੀ। ਉਹ ਨੀ ਵੇਖਦਾ ਗੰਦਾ ਢੇਰ, ਮੈਂ ਆਪਣੀਆਂ ਕਿਰਨਾਂ ਇੱਥੇ ਕਾਹਤੇ ਭੇਜਾਂ। ਇਸ ਤਰ੍ਹਾਂ ਵਾਹਿਗੁਰੂ ਦਾ ਪ੍ਰਕਾਸ਼, ਉਹਦੀ ਜੋਤ, ਉਹ ਸਮਾਨ ਨਿਰੰਤਰ। ਇਹ ਗੁਰੂ ਅੰਗਦ ਦੇਵ ਮਹਾਰਾਜ ਤੁਹਾਨੂੰ ਕਿੱਥੇ ਪਹੁੰਚਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਉਸਦੇ ਗਹਿਰ ਗਹੁ ਹਜ਼ਰਤ ਦੀਓ, ਜਿੱਥੇ ਜਿਹੜਾ ਵਾਹਿਗੁਰੂ ਸਾਰਿਆਂ ਜੀਵਾਂ ਵਿਚ ਇੱਕ ਸਾਰ ਸਮਾਨ ਰਵਿਆ ਹੋਇਆ ਹੈ। ਹੁਣ ਤੁਹਾਡੀ ਅਵਸਥਾ ਕੀ ਹੋ ਗਈ ਹੈ? ਉਦਾਰੋ ਚਿੱਤ, ਇਹ ਵੀ ਪੰਜਾਬੀ ਦਾ ਹੀ ਸ਼ਬਦ ਹੈ, ਉਦਾਰ ਚਿੱਤ ਹੋਣਾ, ਸਖੀ ਸੁਭਾਅ ਹੋਣਾ, ਦਾਨੀ ਹੋਣਾ, ਸਾਰਿਆਂ ਨੂੰ ਇੱਕ ਸਾਰ ਮੰਨਣ ਵਾਲਾ ਹੋਣਾ। ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਉਦਾਰ ਚਿੱਤ ਹੋ, ਤੁਸੀਂ ਸਖੀ ਚਿੱਤ ਹੋ, ਦਾਨੀ ਚਿੱਤ ਹੋ, ਭਾਵ ਕਿਰਪਨ ਸੂਮ ਨਹੀਂ ਹੋ, ਉਦਾਰੋ ਚਿੱਤ ਦਾਰਦ ਹਰਨ, ਦਾਰਦ ਕਹੀਏ ਗਰੀਬੀ, ਤੁਸੀਂ ਇਤਨੇ ਉਦਾਰ ਹੋ, ਇਤਨੇ ਦਾਨੀ ਹੋ, ਜਿਹੜਾ ਵੀ ਮੰਗਤਾ, ਜਿਹੜਾ ਸਿੱਖ ਤੁਹਾਡੇ ਕੋਲ ਆਉਂਦਾ ਉਹਦੇ ਦਰਿਦਰਾਂ ਨੂੰ ਨਾਸ਼ ਕਰ ਦਿੰਦੇ। ਇਹਨੂੰ ਵੀ ਸਮਝ ਲਓ ਪ੍ਰੇਮੀਓ, ਕਿਸੇ ਦੀ ਗਰੀਬੀ ਕੌਣ ਕਰੂਗਾ ਦੂਰ, ਜਿਹਦਾ ਉਦਾਰ ਚਿੱਤ ਹੋਵੇਗਾ, ਜਿਹਦੇ ਚਿੱਤ ਵਿੱਚ ਦਾਨ ਸੇਵਾ ਕਰਨ ਦੀ ਬਿਰਤੀ ਹੋਵੇਗੀ। ਤੇ ਸਾਨੂੰ ਤਾਂ ਅਸੀਂ ਵੇਖਦੇ ਹੀ ਹਾਂ ਘਰਾਂ ਦੇ ਵਿੱਚ, ਸਾਡਾ ਤਾਂ ਸਕਾ ਭਰਾ ਭੁੱਖਾ ਮਰੀ ਜਾਵੇ ਆਪਾਂ ਨਹੀਂ ਦਵਾਨੀ ਦੇਵਾਂਗੇ, ਕਿਉਂਕਿ ਉਦਾਰ ਚਿੱਤ, ਜਦ ਤੱਕ ਤੇਰੇ ਚਿੱਤ ਵਿੱਚ ਉਦਾਰਤਾ ਨਹੀਂ ਹੈ ਉਦੋਂ ਤੱਕ ਤੂੰ ਕਿਸੇ ਦਾ ਭਲਾ ਕੀ ਕਰੇ, ਕਿਸੇ ਦਾ ਦੁੱਖ ਕੀ ਕਟਾ ਸਕੇਗਾ। ਜਿਹੜੇ ਉਦਾਰੋ ਚਿੱਤ, ਇਹ ਸ੍ਰੀ ਗੁਰੂ ਅੰਗਦ ਦੇਵ ਜੀ, ਤੁਹਾਡਾ ਚਿੱਤ ਉਦਾਰ ਬਿਰਤੀ ਹੈ, ਜੋ ਵੀ ਦਰ ਤੇ ਆਵੇ ਖਾਲੀ ਨਾ ਜਾਵੇ, ਆਪ ਦੁੱਖ ਕੱਟ ਲੈਣਾ ਦੂਜੇ ਨੂੰ ਸੁੱਖ ਦੇਣਾ, ਇਹ ਹੁੰਦੀ ਹੈ ਉਦਾਰ ਬਿਰਤੀ, ਸਖੀ ਬਿਰਤੀ। ਤੁਹਾਡੀ ਉਦਾਰ ਬਿਰਤੀ ਹੋਣ ਕਰਕੇ ਤੁਸੀਂ ਸਾਰਿਆਂ ਦੇ ਦਰਿਦਰ ਦੁੱਖ ਦੂਰ ਕਰਦੇ
1: ਹੋ।
0: ਤੇ ਤੁਹਾਡੀ ਨਿਗਾਹ ਵਿੱਚ ਕੀ ਉਦਾਰਤਾ ਹੈ, ਤੁਹਾਡੀ ਨਿਗਾਹ ਵਿੱਚ ਕੀ ਬਖਸ਼ਿਸ਼ ਹੈ, ਭਿਖੰਗ ਤਹਿ, ਜਿਹਨੂੰ ਤੁਸੀਂ ਦੇਖ ਲਓ ਆਪਣੀਆਂ ਨਿਗਾਹ ਦੇ ਨਾਲ, ਕਲ ਮਲ ਤਰਸਨ, ਉਹਦੇ ਕਲ ਮਲ ਪਾਪਾਂ ਪਾਪਾਂ ਦੀ ਮੈਲ ਧੋ ਦੋ, ਪਾਪਾਂ ਪਾਪਾਂ ਦੇ ਜਿਤਨੇ ਪਾਪਾਂ ਦੀ ਮੈਲ ਲੱਗੀ ਹੈ, ਤਰਾਸ ਨਾਮ ਹੈ ਡਰਦਾ, ਤਰਸਨ ਨਾਮ ਹੈ ਨਾ ਸੌਣ ਦਾ। ਇਹ ਸਤਿਗੁਰ ਜੀ, ਤੁਹਾਡੀ ਦ੍ਰਿਸ਼ਟੀ ਜਿੱਥੇ ਪੈਂਦੀ ਹੈ ਉੱਥੇ ਪਾਪ ਡਰਨ ਲੱਗ ਜਾਂਦੇ ਨੇ, ਡਰ ਕੇ ਨੱਠ ਜਾਂਦੇ ਨੇ। ਤੁਸੀਂ ਜਿਹਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹੋ, ਇਤਨੇ ਉਦਾਰ ਹੋ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੇ ਹੋ।
1: ਸਾਧਰੰਗ ਸਹਿਜ ਕਲ ਉਚਰਾ, ਜਦ ਜੰਪੋ ਲੈਣੇ ਰਸਨਾ,
0: ਫਿਰ ਪੜੇਗੀ।
1: ਸਾਧਰੰਗ ਸਹਿਜ ਕਲ ਉਚਰਾ,
0: ਸਾਧਰੰਗ ਸਹਿਜ ਕਲ, ਨਾਮ ਇੱਥੇ ਆ ਗਿਆ ਗੁਰਸਿੱਖ ਪਿਆਰਿਓ, ਭੱਟ ਜਿਨ੍ਹਾਂ ਦੀ ਬਾਣੀ ਚੱਲ ਰਹੀ ਹੈ। ਸਾਧਰੰਗ ਸਹਿਜ ਕਲ ਉਚਰ, ਕਲ ਭੱਟ ਜੀ ਹੁਣ ਉਚਾਰਨ ਕਰਦੇ ਨੇ, ਤੁਸੀਂ ਸਦਾ ਰੰਗ, ਰੰਗ ਨਾਮ ਪ੍ਰੇਮ ਦਾ, ਸਹਿਜ ਨਾਮ ਸਹਿਜ ਅਵਸਥਾ ਗਿਆਨ ਦਾ, ਹੇ ਸੰਸਾਰ ਦੇ ਲੋਕੋ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਦਾ ਵਾਹਿਗੁਰੂ ਦੇ ਰੰਗ ਵਿੱਚ, ਉਹਦੇ ਪ੍ਰੇਮ ਵਿੱਚ, ਸਦਾ ਹੀ ਸਹਿਜ ਅਵਸਥਾ ਵਿੱਚ, ਕਦੇ ਤਮੋ ਗੁਣ ਆਉਣਾ ਹੀ ਨਹੀਂ, ਕਦੇ ਰਜੋ ਗੁਣ ਆਉਣਾ ਹੀ ਨਹੀਂ, ਕਦੇ ਐਸੀ ਈਰਖਾ ਦੁਐਸ ਦੀ ਗੱਲ ਆਉਣੀਓ
1: ਨਹੀਂ।
0: ਏਦਾਂ ਕਰੋ ਭਾਈ, ਸਾਧ ਸੰਗਤ ਆਪਣੇ ਭੱਟਾਂ ਨੂੰ ਬਚਨ ਕਰਦੇ ਨੇ ਕਿ ਤੁਸੀਂ ਵੀ ਆਪਣੀ ਰਸਨਾ ਦੁਆਰਾ ਬਾਬਾ ਲਹਿਣਾ ਸਾਹਿਬ ਜੀ ਦੇ ਗੁਣ ਗਾਓ। ਜਸ ਜੰਪੋ ਲਹਿਣੇ ਰਸਨ, ਆਪਣੀ ਰਸਨਾ ਦੁਆਰਾ, ਮੁਖ ਦੁਆਰਾ ਬਾਬਾ ਲਹਿਣਾ ਜੀ ਜੋ ਗੁਰੂ ਅੰਗਦ ਦੇਵ ਸਰੂਪ ਬੈਠੇ ਹਨ, ਕਲ ਭੱਟ ਜੀ ਸਾਰਿਆਂ ਨੂੰ ਬਚਨ ਕਰਦੇ ਨੇ, ਤੁਸੀਂ ਸਾਰੇ ਹੀ ਉਹਨਾਂ ਦੀ ਸ਼ੋਭਾ ਕਰੋ।
1: ਨਾਮ ਔਖਦ ਨਾਮ ਆਧਾਰ,
0: ਤੇ ਬਾਬਾ ਲਹਿਣਾ ਸਾਹਿਬ ਜੀ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਨੇ ਕੀ ਵਰਤਾਇਆ, ਕੀ ਉਹਨਾਂ ਦੀ ਬਿਰਤੀ, ਕੀ ਕਿਰਿਆ ਕਰਮ, ਨਾਮ ਔਖਦ, ਵਾਹਿਗੁਰੂ ਦੇ ਸੱਚ ਨੂੰ ਇਹ, ਨਾਮ ਨੂੰ ਇਹ ਦਵਾਈ, ਦਵਾਈ ਤਾਂ ਆਪਾਂ ਨੂੰ ਵੀ ਇਹੀ ਦਿੱਤੀ ਸੀ। ਪੰਜਵੇਂ ਪਾਤਸ਼ਾਹ ਨੇ ਵੀ ਬਚਨ ਕੀਤਾ, ਮੇਰਾ ਵੈਦ ਗੁਰੂ ਗੋਬਿੰਦ, ਅਕਾਲ ਪੁਰਖ ਵਾਹਿਗੁਰੂ ਵੈਦ ਕਹੇ, ਤੇ ਵੈਦ ਵੀ ਦੱਸਿਆ ਭਾਈ ਗੁਰਦਾਸ ਜੀ ਨੇ ਕਿਹੋ ਜਿਹੇ, ਇੱਥੇ ਡਾਕਟਰ ਜੁਦੀ ਜੁਦੀ ਡਿਗਰੀ ਦੇ ਨਾ, ਕੋਈ MBBS ਹੈ, ਕੋਈ MD ਹੈ, ਕੋਈ MS ਹੈ, ਕੋਈ MS ਤੋਂ ਵੀ ਉੱਪਰ ਹੁੰਦੇ ਆ, ਭਾਈ MD ਤੋਂ ਵੀ DM ਡਿਗਰੀ ਹੈ, ਉਲਟ ਕਰ ਲਓ ਇਹਨੂੰ, ਉਹ MD ਤੋਂ ਵੀ ਵੱਡੀ ਡਿਗਰੀ ਹੁੰਦੀ ਹੈ। ਤਾਂ ਸਤਸੰਗ ਇਸ ਤਰ੍ਹਾਂ ਹੀ, ਜਿਹੜਾ ਰੱਬ ਵੈਦ ਹੈ ਉਹਦੀ ਕੀ ਡਿਗਰੀ ਹੈ, ਉਹ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਵੈਦ ਸੁਜਾਣ ਹੈ, ਸਾਰਿਆਂ ਤੋਂ ਸਿਆਣਾ, ਸਭ ਤੋਂ ਵੱਡਾ ਵੈਦ, ਪਰ ਉਹ ਦਵਾਈ ਕੀ ਦਿੰਦਾ ਭਾਈ, ਤੇ ਵੈਦ ਤਾਂ ਦਵਾਈ ਨਾਲੇ, ਡਾਕਟਰ ਦਵਾਈ ਨਾਲ ਰਾਜੀ ਕਰਦੇ, ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੇ, ਉਹ ਦਿੰਦਾ ਵਾਹਿਗੁਰੂ ਦੇ ਨਾਮ ਦੀ ਦਵਾਈ। ਜਿਸ ਦਵਾਈ ਨੂੰ ਸੁਖਮਨੀ ਸਾਹਿਬ ਜੀ ਨੇ ਕਹਿਤਾ, ਇੱਥੇ ਦਵਾਈਆਂ ਜੁਦੀਆਂ ਜੁਦੀਆਂ ਨੇ ਭਾਈ, ਤਾਪ ਦੀ ਦਵਾਈ ਜੁਦੀ ਹੈ, ਆਰਥੋਰਾਈਟਸ ਦੀ ਦਵਾਈ ਜੁਦੀ ਹੈ, ਤੇ ਦਮੇ ਦੀ ਦਵਾਈ ਜੁਦੀ ਹੈ, ਸਿਰ ਦੁਖਣ ਦੀ ਦਵਾਈ ਮਾਈਗ੍ਰੇਨ ਦੀ ਜੁਦੀ ਹੈ, ਤੇ ਹੱਡ ਪੈਰ ਦੁਖਦੇ ਨੇ ਜੁਦੀ ਦਵਾਈ ਹੈ, ਬਲੱਡ ਪ੍ਰੈਸ਼ਰ ਦੀ ਜੁਦੀ ਹੈ, ਹਾਰਟ ਦੀ ਜੁਦੀ ਹੈ, ਬ੍ਰੇਨ ਦੀ ਜੁਦੀ ਹੈ, ਪਰ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਕੈਸੀ ਦਵਾਈ ਹੈ, ਉਹਨੂੰ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਇੱਕ ਦੋ ਰੋਗਾਂ ਦੀ ਨਹੀਂ, ਉਹ ਸਰਵ ਰੋਗ ਕਾ ਔਖਦ ਨਾਮ। जेड़े वाहेगुरू दे नाम दी दवाई है ना, वो सारिया ही बीमारियां दी दवाई है, एक दो चार दी नहीं। ऐसे एक दवाई दूजे रोग ते नहीं चलती, दूजी तीजे ते नहीं चलती। हुण गुरमुख प्यारे हड्ड गोडे सुजे ने ते सिर हटाउण च किसे काम आऊगी दवाई? हो बदहजमी होई है ते ब्लड प्रेशर दी दवाई किसे काम आऊगी? हुण ताप दी दवाई गुरसिख प्यारे हो वो किथे काम आऊगी? जे ढिड दुखद है वो तो ताप ही टाऊ। पर एक वाहेगुरु का नाम है, नाम अवखद ऐसी दवाई है जिन्हू सतगुर पातशाह जी नित तुहानू बाणी विच कहने, ते तुसी भी रसना नाल कहले करो।

0: ਪੂਰਾ ਕਰੇ ਕਿ ਨਾਮ ਜਪਦਿਆਂ ਦਾ ਵੀ ਸਿਰ ਦੁਖਦਾ ਬਈ, ਉਹਨਾਂ ਨੂੰ ਵੀ ਹੱਡ ਗੋਡੇ ਦੁਖਦੇ ਨੇ, ਐਗਜ਼ਮਾ ਹੁੰਦਾ, ਆਰਥੋਰਾਈਟਸ ਹੁੰਦਾ, ਇਹ ਦਵਾਈ ਕਿਵੇਂ ਹੋਇਆ ਭਾਈ ਗੁਰਸਿੱਖ ਪਿਆਰਿਓ? ਉਹਦੇ ਵਿੱਚ ਭੇਦ ਇੰਨਾ ਹੀ ਹੈ ਕਿ ਨਾਮ ਜਪਣ ਨਾਲ ਤੇਰੇ ਵਿੱਚ ਇੱਕ ਸ਼ਕਤੀ ਆ ਜਾਣੀ ਹੈ, ਉਸ ਦੁੱਖ ਨੂੰ ਹੱਸਦਾ ਹੀ ਸਹਾਰ ਲੇਗਾ। ਆਖੋ ਸਤ, ਇਹ ਨਹੀਂ ਕਿ ਤੈਨੂੰ ਤਾਪ ਨਾ ਚੜ੍ਹੇ, ਇਹ ਨਹੀਂ ਕਿ ਭੁੱਖ ਨਾ ਲੱਗੇ, ਉਹ ਨਾਮ ਜਪਦਾ ਤੂੰ ਸਿਰ ਨਾ ਦੁਖੇ, ਪਰ ਨਹੀਂ, ਦੂਜੀ ਗੱਲ ਇੱਕ ਬਹੁਤ ਵੱਡੀ ਨਾਮ ਨੇ ਦਵਾਈ ਨੇ ਤੈਨੂੰ ਦੇਣੀ ਹੈ। ਜਦ ਤੈਨੂੰ ਦੁੱਖ ਵੀ ਆਵੇਗਾ ਨਾ, ਉਹ ਵੀ ਤੂੰ ਖੁਸ਼ੀ ਖੁਸ਼ੀ ਸਹਾਰੇਗਾ। ਮਾਲਕਾ, ਇਹ ਵੀ ਤੇਰੀ ਦਾਤ, ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤ। ਅਸੀਂ ਕਦੇ ਦੁੱਖ ਨੂੰ ਦਾਤ ਕਿਹਾ? ਨਾਮ ਜਪਣ ਵਾਲਾ ਵਾਹਿਗੁਰੂ ਵੱਲੋਂ ਦਿੱਤੇ ਦੁੱਖ ਨੂੰ ਵੀ ਉਹਦੀ ਦਾਤ ਕਹੂਗਾ। ਇਹ ਵੀ ਤੇਰੀ ਰਜਾ ਵਿੱਚ ਨਾਮ ਔਖਦ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਕਾਹਦੀ ਦਵਾਈ ਵਰਤੀ ਹੈ? ਤੁਹਾਡੇ ਕਲ ਕਲੇਸ਼, ਕਾਮ ਕ੍ਰੋਧ, ਲੋਭ ਮੋਹ, ਹੰਕਾਰ, ਈਰਖਾ, ਵਕੀਲੀ ਨਾਸ਼ ਹੋ ਗਈ, ਸਾਰੇ ਦੁੱਖ ਦਰਿਦਰ ਨਾਸ਼ ਕਰਨ ਵਿੱਚ ਤੁਸੀਂ ਸਮਰੱਥ ਹੋ, ਦਵਾਈ ਕਾਹਦੀ ਵਰਤਦੇ ਹੋ? ਤੁਸੀਂ ਨਾਮ ਔਖਦ,
1: ਨਾਮ ਆਧਾਰ,
0: ਵਾਹਿਗੁਰੂ ਦਾ ਨਾਮ ਹੀ ਤੁਹਾਡਾ ਆਸਰਾ। ਅਸੀਂ ਤਾਂ ਬਹੁਤ ਆਸਰੇ ਤੱਕਦੇ ਫਿਰਦੇ ਭਾਈ, ਸਭ ਪੁਰਖਾਂ ਆਸਰੇ ਟੋਹਦੇ ਫਿਰਦੇ, ਪਰ ਸਤਿਗੁਰ ਪਾਤਸ਼ਾਹ ਦੇ ਨਾਮ ਵਰਗਾ ਆਸਰਾ ਨਾਲੇ ਤੁਹਾਨੂੰ ਦੱਸ ਦਿੱਤਾ ਬਾਣੀ ਨੇ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹ। ਇਸ ਸੁੱਖ ਨੂੰ ਇਹ ਨਾ ਵਰਤਿਓ ਕਿ ਅਗਲੇ ਜਹਾਨ ਵਿੱਚ ਮਾਂ ਬਾਪ ਨੇ ਸਹਾਈ ਨਹੀਂ ਹੋਣਾ, ਇੱਥੇ ਤੱਕ ਨਾ ਜਾਓ, ਇੱਥੇ ਵੇਖੋ ਹਸਪਤਾਲ ਵਿੱਚ ਮਾਂ ਬਾਪ ਭੈਣ ਭਰਾ ਕੋਲੇ ਖੜੇ ਹੁੰਦੇ, ਤੇ ਡਾਕਟਰ ਕਹਿ ਦਿੰਦਾ ਇਹਨੂੰ ਚੱਕ ਕੇ ਲੈ ਜਾਓ, ਸਤਨਾਮ ਇੱਥੇ ਦੀ ਗੱਲ ਲਾਓ। ਇਹ ਨੀ ਕਹਿਣਾ ਵੀ ਗਾਹਾਂ ਹੀ ਨੀ ਮਾਂ ਬਾਪ ਸਹਾਈ ਹੁੰਦੇ, ਇੱਥੇ ਵੀ ਕੋਲੇ ਸਰਬੰਧੀ ਕਰੇ ਤੇ ਕੁਛ ਵੀ ਨੀ ਕਰ ਸਕਦੇ, ਡਾਕਟਰ ਵੀ ਕੋਲ ਹੈ, ਹਸਪਤਾਲ ਵੀ ਕੋਲ ਹੈ, ਕਾਰਾਂ ਵੀ ਕੋਲ ਹੈ, ਪੰਜ ਦਸ ਵੀਹ ਲੱਖ ਕੋਈ ਡਾਲਰ ਤੁਹਾਡਾ ਪਾਉਂਡ ਬੈਂਕ ਵਿੱਚ ਵੀ ਪਿਆ, ਮੁਰੱਬੇ ਵੀ ਹੈਗੇ, ਪਰ ਡਾਕਟਰ ਕਹਿੰਦਾ ਕੁਝ ਵੀ ਨੀ ਹੋ ਸਕਦਾ, ਫਿਰ ਕੌਣ ਸਹਾਈ ਹੋਇਆ ਭਾਈ? ਹਰ ਬਿਨ ਕੌਣ ਸਹਾਈ ਮਨ ਕਾ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸ। ਇੱਥੇ ਵੀ ਅੱਗੇ ਵੀ ਇਹ ਰਿਸ਼ਤੇਦਾਰ ਕਾਹਦੇ ਸਹਾਈ ਨੇ, ਸਾਡੇ ਵੱਸ ਦੀ ਗੱਲ ਨਹੀਂ ਭਾਈ, ਇਹ ਤਾਂ ਵਾਹਿਗੁਰੂ ਹੈਗੇ ਗੁਰੂ ਅੰਗਦ ਦੇਵ ਜੀ। ਤੁਸੀਂ ਨਾਮ ਦੀ ਦਵਾਈ ਵਰਤੀ, ਨਾਮ ਔਖਦ, ਨਾਮ ਆਧਾਰ। ਚੌਥੇ ਪਾਤਸ਼ਾਹ ਨੇ ਵੀ ਇਹੀ ਆਖਿਆ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ, ਗੁਰਬਾਣੀ ਵਰਗਾ ਆਧਾਰ, ਨਾਮ ਵਰਗਾ ਆਧਾਰ, ਕਿਉਂਕਿ ਨਾਮ ਜਪਣ ਤੋਂ ਸੰਤੋਖ, ਸੰਤੋਖ ਆ ਗਿਆ ਭੁੱਖਾਂ ਦਾ ਨਾਸ਼, ਤੇ ਆਧਾਰੇ ਹੋ ਗਿਆ ਗੁਰਸਿੱਖ ਪਿਆਰਿਆ। ਤੇ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਵਾਹਿਗੁਰੂ ਦੇ ਨਾਮ ਦਾ ਹੀ ਔਖਦ ਦਵਾਈ ਵਰਤੀ, ਤੇ ਨਾਮ ਨੂੰ ਹੀ ਆਪਣਾ ਆਧਾਰ ਆਸਰਾ ਬਣਾਇਆ ਹੈ।
1: ਹਰ ਨਾਮ ਸਮਾਧ ਸੁਖ,
0: ਨਾਮ ਸਮਾਧ ਸੁਖ। ਜਿਹੜੇ ਜੋਗੀ ਰਿਸ਼ੀ ਮੁਨੀ ਸਮਾਧੀਆਂ ਲਾ ਕੇ ਕਠਿਨ ਤਪ ਕਰਕੇ ਸੁਖ ਆਨੰਦ ਮਾਣਦੇ ਸੀ ਨਾ ਸਮਾਧੀ ਵਿੱਚੋਂ, ਇਹ ਸਤਿਗੁਰ ਅੰਗਦ ਦੇਵ ਜੀ, ਤੁਸੀਂ ਵਾਹਿਗੁਰੂ ਦੇ ਨਾਮ ਵਿੱਚੋਂ ਹੀ ਸਮਾਧੀ ਦਾ ਸੁਖ ਪ੍ਰਾਪਤ ਕਰ ਲਏ। ਨਾ ਪੁੱਠੇ ਲਟਕੇ, ਨਾ ਧੂਣੇ ਤਾਪੇ, ਨਾ ਕਸ਼ਟ ਦਿੱਤਾ ਸਰੀਰ ਨੂੰ, ਉਸ ਵਾਹਿਗੁਰੂ ਦੇ ਨਾਮ ਵਿੱਚੋਂ ਹੀ, ਕਿਉਂਕਿ ਉਹਦੇ ਸਿਮਰਨ ਵਿੱਚ ਕਿੰਨਾ ਕੁ ਸੁਖ ਹੈ। ਸੁਖਮਨੀ ਸਾਹਿਬ ਦੀ ਤੁਖ ਨਿੱਤ ਸੁਣਦੇ ਹੋ, ਪੜ੍ਹਦੇ ਵੀ ਹੋ, ਕਿੰਨਾ ਕੁ ਸੁਖ ਹੈ ਤੋਲਿਆ ਗੁਰੂ ਅਰਜਨ ਦੇਵ ਜੀ ਨੇ ਤੁਹਾਨੂੰ ਬਿਨਾਂ ਤੋਲ ਤੋਂ ਦੱਸਿਆ ਸੁਖ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾ, ਤੇ ਬਾਕੀ ਕਹਿਣ ਨੂੰ ਕੋਈ ਗੱਲੇ ਨਾ ਰਹੀ ਗੁਰਸਿੱਖ ਪਿਆਰਿਆ, ਕੋਈ ਗੱਲ ਕਹਿਣ ਨੂੰ ਬਾਕੀ ਰਹਿ ਗਈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਸਿਮਰਨ ਦਾ ਇੰਨਾ ਸੁਖ ਹੈ, ਉਹਦਾ ਮੈਂ ਵੀ ਅੰਤ ਨਹੀਂ ਪਾ ਸਕਦਾ। ਅਜਿਹੇ ਆਖੋ ਸਤਨਾਮ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾ, ਉਹ ਅੰਤ ਤੋਂ ਹੀ ਪਰੇ, ਕੋਈ ਗਿਣ ਮਿਣੇ ਨਹੀਂ ਸਕਦਾ ਕਿ ਐਸਾ ਸੁਖ ਹੈ। ਉਹ ਤੁਸੀਂ ਜੋ ਸਮਾਧੀਆਂ ਵਿੱਚੋਂ ਸੁਖ ਲੈਂਦੇ ਸੀ ਜੋਗੀ ਰਿਸ਼ੀ ਮੁਨੀ, ਉਹ ਆਤਮਕ ਸੁਖ ਵੀ, ਆਤਮਕ ਆਨੰਦ, ਸਦੀਵੀ ਸੁਖ ਵੀ ਗੁਰੂ ਅੰਗਦ ਦੇਵ ਜੀ ਤੁਸੀਂ ਵਾਹਿਗੁਰੂ ਦੇ ਨਾਮ ਵਿੱਚੋਂ ਹੀ ਪ੍ਰਾਪਤ ਕੀਤਾ ਹੈ।
1: ਸਦਾ ਨਾਮ ਨਿਸ਼ਾਨ ਸੋਹੈ,
0: ਨਿਸ਼ਾਨ ਹੈ ਭਾਈ, ਨਿਸ਼ਾਨ ਸਾਹਿਬ ਝੰਡਾ, ਦੇਖੋ ਸੋਹਣੇ ਨੇ ਝੰਡੇ ਦਰਬਾਰਾਂ ਵਿਚ ਮੰਦਰਾਂ ਵਿਚ ਸਰਕਾਰਾਂ ਦੇ ਦਫ਼ਤਰਾਂ ਤੇ ਝੰਡੇ ਨਿਸ਼ਾਨ ਸੋਹਣੇ ਨੇ, ਪਰ ਜਿਹੜੇ ਦੁਨੀਆਂ ਦੀ ਪਦਵੀ ਦੇ ਝੰਡੇ ਨੇ ਇਹ ਪਤਾ ਨੀ ਕਦ ਢਹਿ ਜਾਣੇ, ਕਦ ਦੂਜੇ ਦੇ ਹੱਥ ਜਿੱਤ ਚਲੀ ਜਾਣੀ ਏ, ਉਹਨੇ ਬਦਲ ਦੇਣੇ। ਤੇ ਗੁਰਸਿੱਖ ਪਿਆਰੇ, ਉਹ ਇੰਡੀਆ ਵਿਚ ਪਹਿਲਾਂ ਇਹਨਾਂ ਦਾ ਵੀ ਝੰਡਾ ਝੂਲਦਾ ਸੀ ਜਿਹੜੇ ਇੰਗਲੈਂਡ ਵਾਲੇ ਨੇ, ਹੁਣ ਇਹ ਝੰਡਾ ਉੱਥੇ ਦੇਖਦਾ ਹੀ ਨੀ। ਕੱਲਾ ਵੈਸੀ ਭਰੇ ਹੈ ਕੋ ਸਤਨਾਮ, ਪਰ ਜਿਹੜਾ ਵਾਹਿਗੁਰੂ ਦੇ ਨਾਮ ਦਾ ਝੰਡਾ ਉਹ ਸਦਾ ਨਾਮ ਨਿਸ਼ਾਨ ਸੋਹੇ, ਨਾਮ ਦਾ ਝੰਡਾ ਨਾ ਜਿਹੜਾ ਉਹ ਕਦੇ ਮਿਟਣਾ ਹੀ ਨੀ, ਸਦਾ ਹੀ ਝੂਲਦਾ ਰਹਿਣਾ। ਤੇ ਤੁਹਾਡੇ ਸਾਹਮਣੇ ਹੀ ਹੈ ਜਿਹੜੇ ਜਿਹੜੇ ਮਹਾਂਪੁਰਖ ਤੁਹਾਡੇ ਇਲਾਕੇ ਵਿਚ ਬਹੁਤ ਹੋਏ, ਦੁਆਬੇ ਵਿਚ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਕੀ ਕਰਨੀ ਉਹਨਾਂ ਦੀ ਗੁਰਸਿੱਖ ਪਿਆਰਿਓ। ਬਸ ਜਿਹੋ ਜੇ ਰੱਬ ਦੇ ਦਰਸ਼ਨ, ਜਿਹੋ ਜੇ ਉਹਨਾਂ ਦੇ ਦਰਸ਼ਨ, ਸੰਤ ਮਹਾਰਾਜ ਹਰੀ ਸਿੰਘ ਜੀ ਕਹਾਰਪੁਰ ਵਾਲੇ, ਬੜੇ ਬੜੇ ਮਹਾਂਪੁਰਸ਼, ਬਾਬਾ ਅਤਰ ਸਿੰਘ ਜੀ ਗੁਰਮੁਖ ਪਿਆਰਿਓ ਮਸੂ ਬਾਣ ਵਾਲੇ, ਐਸੇ ਮਹਾਂਪੁਰਸ਼ ਦੇਖੋ ਉਹਨਾਂ ਦੇ ਕੋਲ ਨਾਮ ਦੇ ਝੰਡੇ ਨੇ। ਉਹਨਾਂ ਦੀਆਂ ਕਾਰਾਂ ਨੂੰ ਨਾ ਤਿਰੰਗਾ ਲੱਗਿਆ, ਨਾ ਅਮਰੀਕਾ ਵਾਲਾ ਸਿਤਾਰਾ ਵਾਲਾ ਲੱਗਿਆ, ਨਾ ਪਾਕਿਸਤਾਨ ਵਾਲਾ ਚੰਦ ਵਾਲਾ ਝੰਡਾ ਸੀ। ਤੇ ਗੁਰਸਿੱਖ ਫਿਰੇ ਝੰਡੇ ਤਾਂ ਆ ਤੁਹਾਡੇ ਦੇਸ਼ ਦਾ ਝੰਡਾ ਅਮਰੀਕਾ ਵਾਲੇ ਨੀ ਮੰਨਦੇ, ਉਹ ਨੀ ਚੜਨ ਦਿੰਦੇ, ਅਮਰੀਕਾ ਵਾਲੇ ਕੈਨੇਡਾ ਵਾਲੇ ਨੀ ਚੜਨ ਦਿੰਦੇ, ਪਾਕਿਸਤਾਨ ਵਾਲੇ ਇੰਡੀਆ ਦੇ ਝੰਡੇ ਨੂੰ ਨੀ ਵੜਨ ਦਿੰਦੇ ਅੰਦਰ। ਪਰ ਜਿਹੜਾ ਨਾਮ ਦਾ ਝੰਡਾ ਨਾ ਉਹ ਸਦਾ ਸੋਹੇ, ਜਿਹੜੀ ਨਾਮ ਦੀ ਵਡਿਆਈ ਹੈ, ਨਾਮ ਦੀ ਉਚਾਈ ਹੈ, ਝੰਡਾ ਝੁਲੜਾ ਹੁੰਦਾ ਸ਼ਾਨ ਦਿਖਣੀ, ਵਡਿਆਈ ਦਿਖਣੀ, ਸੋਭਾ ਦਿਖਣੀ, ਉਹ ਜਿਹੜੀ ਨਾਮ ਦੀ ਸੋਭਾ ਹੈ ਨਾ ਉਹਨੂੰ ਇਹ ਬਾਣੀ ਨੇ ਕਹਿ ਦਿੱਤਾ, ਇਸ ਯੁਗ ਮੈਂ ਸੋਭਾ ਨਾਮ ਕੀ ਵਿਣ ਨਾਵ ਹੈ ਸੋਭ ਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਕਿੱਡੇ ਕਿੱਡੇ ਬਾਦਸ਼ਾਹ ਹੋਏ ਝੰਡੇ ਝੂਲਦੇ ਸੀ ਉਹਨਾਂ ਦੇ, ਪਤਾ ਨੀ ਸੀ ਹਿਲਦਾ ਉਹਨਾਂ ਦੇ ਹੁਕਮ ਬਿਨਾਂ, ਪਰ ਅੱਜ ਉਹਨਾਂ ਦੀ ਕਬਰ ਤੇ ਕੋਈ ਦੀਵਾ ਵੀ ਨੀ ਮਚਾਉਂਦਾ। ਪਰ ਜਿਹੜੇ ਨਾਮ ਦੇ ਝੰਡੇ ਨੇ, ਦੇਖੋ ਕਿੰਨਾ ਸਮਾਂ ਹੋ ਗਿਆ, 85 ਸਾਲ ਦੇ ਨੇੜੇ ਇੱਕ ਸਦੀ ਬੀਤਣ ਨਾਲ ਹੀ ਹੋ ਗਈ ਮਸੂਆਂ ਵਾਲੇ ਮਹਾਂਪੁਰਸ਼ਾਂ ਨੂੰ, ਅੱਧੀ ਸਦੀ ਤੋਂ ਉੱਪਰ ਹੋ ਗਿਆ ਸੰਤ ਮਹਾਰਾਜ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਗੁਰਸਿੱਖ ਪਿਆਰੇ, ਕਿੰਨਾ ਸਮਾਂ ਹੋ ਗਿਆ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ, ਪਰ ਉਹਨਾਂ ਦੀ ਸੋਭਾ ਹੁਣ ਤੁਸੀਂ ਵੇਖੋ, ਆਪ ਜਜਮੈਂਟ ਕਰਨੀ ਹੈ ਵੀ ਦਿਨ ਪਰ ਦਿਨ ਘੱਟ ਰਹੀ ਹੈ ਕਿ ਵੱਧ ਰਹੀ ਹੈ। ਅੱਗੇ ਤਾਂ ਪੰਜਾਬ ਵਿੱਚ ਬਰਸੀਆਂ ਮਨਾਉਂਦੇ ਤੇ, ਹੁਣ ਦੁਨੀਆਂ ਦਾ ਮੁਲਕ ਹੈ ਹੀ ਨਹੀਂ ਜਿੱਥੇ ਸਿੱਖ ਬੈਠੇ ਹੋਣ ਤੇ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਨਾ ਮਨਾਈ ਜਾ। ਉਹ ਸਦਾ ਨਾਮ ਨਿਸ਼ਾਨ ਸੋਹੇ, ਜੇ ਸਦਾ ਸੁਹਾਵਣਾ, ਸਦਾ ਸੋਭਾ ਲੈਣ ਵਾਲਾ, ਸਦਾ ਇੱਜ਼ਤ ਕਾਇਮ ਹੈ, ਤਾਂ ਵਾਹਿਗੁਰੂ ਦੇ ਨਾਮ ਦਾ ਝੰਡਾ ਹੈ ਉਹ, ਜਿਨ੍ਹਾਂ ਜਿਨ੍ਹਾਂ ਨੇ ਉਹ ਚਲਾਇਆ, ਰਹਿੰਦੀ ਦੁਨੀਆਂ ਤੱਕ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਣਗੀਆਂ। ਵੇਖੋ ਚਲਾਇਆ ਝੰਡਾ ਗੁਰੂ ਤੇਗ ਬਹਾਦਰ ਨੇ ਵਾਹਿਗੁਰੂ ਦੇ ਨਾਮ ਦਾ, ਜਾ ਕੇ ਦਰਸ਼ਨ ਕਰਦੇ ਹੋ ਤੁਸੀਂ ਸੀਸਗੰਜ ਸਾਹਿਬ, ਕਿੱਥੇ ਔਰੰਗਜ਼ੇਬ ਦੀ ਕਬਰ, ਜਿਹੜਾ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ, ਲੱਖਾਂ ਰਾਜੇ ਉਹਦੇ ਅਧੀਨ ਸੀ ਹਿੰਦੁਸਤਾਨ ਦੇ, ਐਡਾ ਵੱਡਾ ਬਾਦਸ਼ਾਹ, ਆਪਣਾ ਝੰਡਾ ਚਲਾਇਆ ਉਹਨੇ ਆਪਣੀ ਤਾਕਤ ਦਾ। ਪਰ ਹੁਣ ਤੁਹਾਡੇ ਸਾਹਮਣੇ ਦਿੱਲੀ ਕਿ ਗੁਰੂ ਤੇਗ ਬਹਾਦਰ ਨੇ ਝੰਡਾ ਚੁੱਕਿਆ ਵਾਹਿਗੁਰੂ ਦੇ ਨਾਮ ਦਾ, ਉਹਨਾਂ ਨੇ ਨਾਮ ਦਾ ਆਸਰਾ ਲਿਆ, ਨਾਮ ਰਹੇ ਉਹ ਸਾਧੂ, ਰਹੇ ਉਹ ਗੁਰ ਗੋਬਿੰਦ, ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਝੰਡਾ। ਤੇ ਅੱਜ ਦਿੱਲੀ ਦੀ ਜਿਹੜੀ ਐਵਰੇਜ ਹੈ ਨਾ, 1,10,000 ਆਦਮੀ ਇੱਕ ਦਿਨ ਵਿੱਚ ਸੀਸਗੰਜ ਮੱਥਾ ਟੇਕਦਾ, ਐਵਰੇਜ ਸਾਲ ਦੀ ਦਿੱਲੀ ਪਤਾ ਕਰ ਲਿਓ, 1,00,000 ਤੋਂ ਉੱਪਰ ਬੰਦਾ ਇੱਕ ਦਿਨ ਵਿੱਚ ਮੱਥਾ ਟੇਕਦਾ, ਐਵਰੇਜ ਪੈਂਦੀ ਹੈ ਉੱਥੇ ਦੀ। ਤੇ ਜਿਹੜਾ ਜਿਹੜਾ ਨਾਮ ਤੋਂ ਬਿਨਾਂ ਝੰਡਾ ਆਪਣੇ ਰਾਜ ਦਾ ਚਲਾਇਆ, ਉਸ ਔਰੰਗੇ ਦੀ ਕਬਰ ਤੇ ਕੋਈ ਠੀਕਰੇ ਗੇਰਨ ਵੀ ਨਹੀਂ ਜਾਂਦਾ, ਕੋ ਸਤਨਾਮ। ਇਸ ਜਗ ਦੇ ਵਿੱਚ ਝੰਡਾ ਕਦ, ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦਾ ਝੰਡਾ ਤਾਂ ਹੀ ਝੂਲ ਰਿਹਾ ਦੇਸਾਂ ਪ੍ਰਦੇਸਾਂ ਵਿੱਚ। ਹੋਰ ਕੋਈ ਰਾਜ ਭਾਗ ਸੱਤਾ ਮਾਇਆ ਦੇ ਝੰਡੇ ਤਾਂ ਖਤਮ ਹੋ ਜਾਣੇ। ਇਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤੁਹਾਡੇ ਕੋਲ ਨਾਮ ਦੀ ਉਹ ਦਵਾਈ, ਨਾਮ ਦਾ ਹੀ ਭੋਜਨ, ਨਾਮ ਦਾ ਹੀ ਤੁਹਾਡਾ ਆਧਾਰ, ਤੇ ਵਾਹਿਗੁਰੂ ਦੇ ਨਾਮ ਦਾ ਹੀ ਨਿਸ਼ਾਨ ਤੁਹਾਡੇ ਦਰਬਾਰ ਵਿੱਚ, ਵਾਹਿਗੁਰੂ ਦੇ ਨਾਮ ਦਾ ਹੀ ਝੰਡਾ ਝੂਲਦਾ ਹੈ। ਤੇ ਤੁਸੀਂ ਵਾਹਿਗੁਰੂ ਦੇ ਨਾਮ ਵਿੱਚ ਵੀ ਰਤੇ ਹੋਏ ਹੋ, ਰੰਗ ਰਤੋ ਰੰਗ ਕਹੀਏ ਪ੍ਰੇਮ, ਤੁਹਾਨੂੰ ਰੰਗ ਕਾਹਦਾ ਚੜਿਆ, ਤੁਸੀਂ ਰਤੇ ਕਾਹਦੇ ਹੋ। ਤੇ ਉਹੀ ਫਿਰ ਮਹਾਰਾਜ ਦੀ ਬਾਣੀ ਕਹਿੰਦੇ ਰੱਤੇ ਸਹੀ ਜੇ ਮੁੱਖ ਨਾ ਮੋੜਨ। ਉਹੀ ਰੱਤੇ ਨੇ ਜਿਹੜੇ ਵਾਹਿਗੁਰੂ ਤੋਂ ਮੁੱਖ ਨੀ, ਆਪਣੇ ਪਰਮਾਤਮਾ ਤੋਂ ਪਤੀ ਤੋਂ ਮੁੱਖ ਨੀ ਮੋੜਦੇ, ਉਹ ਰੱਤੇ ਹੋਏ ਨੇ ਉਹਦੇ ਪ੍ਰੇਮ ਵਿਚ। ਰੰਗ ਰਤੋ ਨਾਮ ਸਿਉ, ਤੁਸੀਂ ਦੁਨੀਆਂ ਦੇ ਰੰਗ ਵਿਚ ਨੀ ਰੱਤੇ, ਆਪਾਂ ਤਾਂ ਦੁਨੀਆਂ ਦੇ ਰੰਗ ਵਿਚ ਰੱਤੇ ਹੈ। ਬਾਦਸ਼ਾਹ ਸ਼ਾਹ ਜਿਤਨੇ ਵੀ ਹਨ ਇਹ ਸੰਸਾਰੀ ਰੰਗਾਂ ਵਿਚ ਮਤਵਾਲੇ ਨੇ, ਮਸਤ ਨੇ। ਕੋਈ ਨਾਚ ਗਾਉਣਿਆਂ ਵਿਚ, ਕੋਈ ਸਿਨੇਮੇ ਦੇਖਣ ਵਿਚ, ਕੋਈ ਸ਼ਰਾਬਾਂ ਪੀਣ ਵਿਚ, ਕੋਈ ਸੈਰ ਸਪਾਟੇ ਵਿਚ, ਕੋਈ ਬਿਲਡਿੰਗਾਂ ਚੰਗੀਆਂ ਬਣਾਉਣ ਵਿਚ। ਇਹ ਤਾਂ ਇੱਥੇ ਦੇ ਸੱਤਾਧਾਰੀ ਉਹ ਸਾਰੇ ਦੁਨੀਆਂ ਦੇ ਕੱਚੇ ਮਾਇਆ ਦੇ ਰੰਗ ਵਿਚ ਜਿਹੜਾ ਫਿੱਕਾ ਹੈ ਭਾਈ ਖੇਤੀ ਲੈ ਜਾਂਦਾ। ਪਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੁਸੀਂ ਇੱਕ ਵਾਹਿਗੁਰੂ ਦੇ ਸੁੰਦਰ ਨਾਮ ਵਿਚ, ਉਹਦੇ ਨਾਮ ਦੇ ਰੰਗ ਵਿਚ ਰੱਤੇ। ਉਹਦਾ ਰੰਗ ਕਿਹੋ ਜਿਹਾ ਭਾਈ ਪੜੋ ਤਾਂ ਬਾਣੀ ਵਿਚੋਂ, ਨਾਮ ਦਾ ਰੰਗ ਕਿਹੋ ਜਿਹਾ? ਉਹ ਹੈ ਲਾਲ ਰੰਗ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ। ਉਸ ਵਾਹਿਗੁਰੂ ਦੇ ਨਾਮ ਦੇ ਰੰਗ ਦੀ ਸਿਫਤ ਕੀ ਹੈ? ਉਹ ਮੈਲਾ ਕਦੇ ਨਾ ਹੋਵੇ ਨਾ ਲਾਗੇ। ਬਾਕੀ ਜਿੰਨੇ ਵੀ ਰੰਗ ਹਨ ਮੈਲੇ ਹੁੰਦੇ ਨੇ, ਇੱਕ ਦੂਜੇ ਰੰਗ ਦਾ ਦੂਜੇ ਤੇ ਦਾਗ ਲੱਗ ਜਾਂਦਾ। ਪਰ ਵਾਹਿਗੁਰੂ ਦੇ ਨਾਮ ਦਾ ਜਿਹੜਾ ਰੰਗ ਹੈ ਉਹ ਤਾਂ ਨਾ ਤਾਂ ਕਦੇ ਫਿੱਕਾ ਹੋਣਾ ਨਾ ਕਿਸੇ ਹੋਰ ਰੰਗ ਦਾ ਉਹਦੇ ਉੱਪਰ ਦਾਗ ਲੱਗਣਾ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਿਨ੍ਹਾਂ ਨੂੰ ਸੰਗੀਤ ਦਾ ਸ਼ੌਂਕ ਹੈ ਜਾਂ ਜਾਣਕਾਰੀ ਹੈ, ਸਾਹਮਣੇ ਤੁਹਾਡੇ ਸਤਿਗੁਰ ਦੀਆਂ ਪਾਵਨ ਪਵਿੱਤਰ ਪੰਕਤੀਆਂ ਨਾਲ ਨਾਲ ਆ ਰਹੀਆਂ ਹਨ। ਇਹ ਰਾਗ ਹੈ ਤੁਖਾਰੀ, ਤੁਖਾਰੀ ਮਹਿਲਾ ਪੰਜਵਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਰਾਗ, ਗੁਰੂ ਅਰਜਨ ਪਾਤਸ਼ਾਹ ਜੀ ਇਸ ਰਾਗ ਵਿੱਚ ਇਹਨਾਂ ਪੰਕਤੀਆਂ ਨੂੰ ਉਚਾਰਨ ਕਰ ਰਹੇ ਨੇ ਜੋ ਆਪਾਂ ਸਾਰੇ ਪੜ੍ਹ ਰਹੇ। ਆਓ ਸਾਰੇ ਨਾਲ ਨਾਲ ਸਤਿਗੁਰ ਦੀਆਂ ਪਾਵਨ ਪਵਿੱਤਰੀਆਂ ਪੜ੍ਹੀਏ ਅਤੇ ਤੁਖਾਰੀ ਰਾਗ ਦਾ ਆਨੰਦ ਵੀ ਲਈਏ। ਸਾਹਿਬ ਕਿੰਨੇ ਪਿਆਰ ਨਾਲ ਇਹਨਾਂ ਬਚਨਾਂ ਨੂੰ ਆਪ ਉਚਾਰਨ ਕਰਦੇ ਹਨ।

ਡਾਲਨਾ ਕੋਲ ਕੁਮਾਈ ਲਾਲਨਾ ਡਾਲਨਾ ਗੁਰਮਨ ਦੀਨਾ ਗੁਰਮਨ ਦੀਨਾ ਗੁਰਮਨ ਦੀਨਾ ਗੁਰਮਨ ਦੀਨਾ ਤੁਨ ਸ਼ਬਦ ਤੁਮਾਰਾ ਮੇਰਾ ਮਨ ਬਿਨਾ ਤੁਨ ਸ਼ਬਦ ਤੁਮਾਰਾ ਮੇਰਾ ਮਨ ਬਿਨਾ ਕੋਲ ਕੁਮਾਈ ਲਾਲਨਾ ਡਾਲਨਾ ਕੋਲ ਕੁਮਾਈ ਕੋਲ ਕੁਮਾਈ ਕੋਲ ਕੁਮਾਈ।

ਸਿੱਖ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਸਿਤਵਾ ਵਨ ਦਿਨ ਮੀਤ ਫੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਅਮਿਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਸਾਈ ਮਾਇਆ ਮੋਹ ਪਰਮ ਪੈ ਪੂਲੇ ਸੁਤਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ

ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਬੇਸਾ ਜਿਸ ਪਾਸ ਬੈਠਿਆ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਠਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸਮ ਪ੍ਰਗਟ ਜਾਈ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਰ ਐਸਾ ਦਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਜੇ ਪਾਵਨ ਦੁਰਗਾ ਮਾਨ, ਪੰਜੇ ਸੋਹੈ ਅੰਦਰ ਦਾ ਜਾਨ, ਪੰਚਾਂ ਕਾ ਗੁਰ ਇੱਕ ਧਿਆਨ, ਜੇ ਕੋ ਕਹਿ ਕਰੈ ਵਿਚਾਰੂ, ਕਰਤੇ ਕਹਿ ਕਰਨੈ ਨਾਹੀ ਸੁਮਾਰੂ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾਭ ਰੱਖਿਆ ਜਨ ਸੂਤ, ਜੇ ਕੋ ਪੁੱਜੈ ਹੋਵੈ ਸਚਿਆਰੂ, ਤਬਲੇ ਉੱਪਰ ਕੀਤਾ ਪਾਰੂ, ਧਰਤੀ ਹੋਰ ਪਰੈ ਹੋਰ ਹੋਰ, ਦਿਸੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਹਾਲੇ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਦਿਸਦੇ ਹੋਏ ਲੱਖ ਦਰੀਆਓ, ਕੁਦਰਤ ਗਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਘ ਭਾਉ, ਸੰਘ ਪੂਜਾ ਸੰਘ ਤਪਤਾਉ, ਸੰਘ ਗ੍ਰੰਥ ਮੁਖ ਵੇਦ ਪਾਠ, ਸੰਘ ਯੋਗ ਮਨ ਰਹੇ ਉਦਾਸ, ਸੰਘ ਭਗਤ ਗੁਣ ਗਿਆਨ ਵਿਚਾਰ, ਸੰਘ ਸਤੀ ਸੰਘ ਦਾ ਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਗਵਣ ਕਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਘ ਪਾਉ, ਸੰਘ ਪੂਜਾ ਸੰਘ ਤਪਤਾਉ, ਸੰਘ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਸੰਘ ਦਾ ਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਗਵਣ ਕਹਾਂ ਵਿਚਾਰ, ਵਾਰੇ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਬਖ ਗਾਹੇ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰਸਨ ਯੋਗ ਅਖਾਣ, ਜਿਨੇ ਲਿਖੇ ਤੈਸ ਸਿਰ ਨਾਹੇ, ਜਗ ਫੁਰਮਾਏ ਤਵ ਤਪਾਏ, ਜੇਤਾ ਕੀਤਾ ਤੇਤਾ ਨਾਉ, ਬਣ ਨਾਵੈ ਨਾਹੀ ਕੋ ਥਾਂ, ਕੁਦਰਤ ਗਵਣ ਕਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈ ਆਵਤ ਹੋਏ, ਭਰੀਐ ਮਤ ਬਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵ ਜਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਾਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸੁਆਸਤ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੁਵੇਲਾ ਭਗਤ ਕਵਣ, ਕਵਣ ਸਿੱਤ ਕਵਣ ਵਾਰ, ਕਵਣ ਸਿਰੁਤੀ ਮਹਾਂ ਕਵਣ, ਜਿਤ ਆਕਾਰ, ਵੇਲ ਨਾ ਪਾਈਐ ਪੰਡਤੀ, ਜੇ ਹੋਵੈ ਲੇਖ ਪੁਰਾਣ, ਭਗਤ ਨਾ ਪਾਓ ਕਾਦੀਆਂ, ਜੇ ਲਿਖਣ ਲੇਖ ਪੁਰਾਣ,
ਚਿਤ ਵਾਰ ਨਾ ਜੋਗੀ ਜਾਣੈ ਰੁਤ ਮਹਾਂ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾਂ ਕਿਵ ਸਾਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਪਾਲ ਸਕੇ ਵੇਦ ਕਹਿ ਨਿਕਵਾਤ ਲੇਖਾ ਹੋਏ ਤਾਂ ਲਿਖੀ ਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਈ ਸਾਲਾਈ ਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵਹੇ ਸਮੁੰਦਰ ਨਾ ਜਾਣੀਆਂ ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲਤਾਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਰਤੀ ਕਹਿਣ ਦਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੁਚੇ ਕਹੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੇਤੇ ਮੰਗ ਹੈ ਜੋਧ ਅਪਾਰੂ ਕੇਤਿਆਂ ਗਣਤ ਨਹੀਂ ਵਿਚਾਰੂ ਕੇਤੇ ਖਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਈ ਕੇਤਿਆਂ ਦੁਖ ਬਹੁ ਸਦ ਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕਹੇ ਜਿਸਨੂੰ ਬਖਸ਼ ਸਿਵ ਤਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੀ ਮੁੱਲ ਪਾਏ ਮੁੱਲਾ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਮੁੱਲੋ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਬਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਗਹਿ ਗਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾਰਾਂ ਗਵਾਰ ਸੂ ਦਰ ਕਿਹਾ ਸੂ ਕਰ ਕਿਹਾ ਜਿਤ ਭੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਰੋ ਕੀਤੇ ਭਾਵਨਾ ਹਾਰੇ ਕੇਤੇ ਰਾਗ ਪਰੀ ਸੋ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਦੋਨ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਹੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਆਠਸੜ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਜੋੜੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਲ ਕੁਆਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਏਸ
भुगत ज्ञान दया भंडारण गड़गड़ बाजय नाद आपनाथ नाथी सब जान की रद सिद्ध अवरा साध संजोग बजोग कर चलावै लिखे आवै पाग आदेश दिशादेश आद नील अनाद अनाहत जुग जुग एक कोश भुगत ज्ञान दया भंडारण गड़गड़ बाजय नाद आप नाथ नाथी सब जा की आप नाथ नाथ नाथी सब जा की रद सिद्ध वरा साध संजोग बजोग कार चलावे लेखे आवे भाग आदेश दिशादेश आद नील अनाद अनाथ जुग जुग एक कोश एका माई जुगत व्याई तिन चेले प्रवान एक संसारी एक भंडारी एक लाई दीवान जब दस भाव दवै चलावे जब हुवै फरमान ओ वेखै ओ नाना दर ना आवै बहुता हे बडान आदेश दसै आदेश आद अनिल अनाद अनाहत

ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਦ ਪਬੜੀਆਂ ਚੜੀਆਂ ਹੋਈਆਂ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜਮਾਲ ਮਨ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਦਿਸ ਵਿੱਚ ਧਰਤੀ ਸਾਭ ਰੱਖੀ ਧਰਮਸਾਲ ਦਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਥੈ ਸੋਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਗੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੈ ਕਾਟ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਬਹੁਤ ਨਿਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਤ ਕੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸ ਦਾਨ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੂਧ ਮਹਾਂਬਲ ਸੂਰ ਦਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਦਾਗੇ ਰੂਪ ਨਾ ਕਿਸਨੇ ਜਾਏ ਨਾ ਆਹੂ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਗੁਰ ਘਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪਾਂਡੂ ਜੇ ਕੋ ਕਥੈ ਤੰਤ ਨਾਂਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਹਾਰਾ ਤੀਰ ਜਸਨਿਆਰ ਵਹਿਰਣ ਮਤਵੀ ਦਿਆਰ ਪਾਉ ਖਲਾਂ ਗੰਧ ਪਤਾਉ ਭਾਂਡਾ ਪਾਉ ਅੰਮ੍ਰਿਤ ਦਿੱਤ ਟਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਜਾਪ ਸਾਹਿਬ ਏਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸ਼ਪੈ ਛੰਦ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾ ਤੇ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਵੇਖ ਪੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਨਿਰਾਣ ਸਾ ਸ਼ਾਨ ਗਣੇ ਜੈ ਤ੍ਰਿਪਵਨ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭਜੰਗ ਪ੍ਰਯਾਤ ਸ਼ੰਭ ਨਮਸਤਵੰਗਾ ਕਾਲੇ ਨਮਸਤਵੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਈ ਨਮਸਤੰਗਾ ਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਰਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਤਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਸ਼ੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗਾ ਸੋਏਕਾ ਨਮਸਤੰਗਾ ਨੇਕਾ ਨਮਸਤੰਗਾ ਪੂਤੇ ਨਮਸਤੰਗਾ ਜੂਪੇ ਨਮਸਤੰਗਾ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਤਰਮਾਨੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ ਨਮਸਤੰਗ ਪਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤੰਗ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਅਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਗਿਆਨੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਪੂ ਹੈ ਅਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇਹ ਹੈ ਪੇ ਹੈ ਜੀਤ ਹੈ ਪੀਤ ਹੈ ਦਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੈ ਆਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪਾਂਜ ਹੈ ਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਭੂਜ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹ ਅਨੰਤ ਹੈ ਮਹਾਂਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਹਿ ਗਾਏ ਮਾਨ ਨਿਧਾਨ ਅਨੇਕ ਹੈ ਬਰੇਕ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਵਮਾਨੇ ਸੁਮਾਤੇ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗੌਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪ੍ਰਭੰਗੀ ਪਰਮਾਥੇ ਸਮਾਧਿ ਬਭੂਤੇ ਕਲੰਕੰ ਵਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਪਰਮੀਏ ਭੋਗੀਏ ਭੁਗਤੇ
నమో యోగ యోగేశ్వరం పరమ జోగతే నమో నిత్యనారాయణే గురుర్కర్మే నమో ప్రేతప్రేతదేవేశ్వరధర్మే నమో రోగహర్తా నమో రాగరూపే నమో శాశాం నమో భూపభూపే నమో దానదానే నమో మనుమాన్యే నమో రోగరోగే నమాస్తంశనానే నమో మంత్రమంత్రం నమో యంత్రయంత్రం నమో ఇష్టేష్టే నమో తంత్రతంత్రం సదా సచిదానందో సర్వం వర్ణాసీ అనూపే రూపే సుమాతుల నివాసీ సదా సిద్ధదా బుద్ధదా బృధకర్త అదుర్దర్దంగ గంగోహర్త పరం పరం పరమేశ్వరం ప్రోషపాలం సదా సర్వదా సిద్ధదాత దయాలం అశేదీయ పేదీయ నామ కామం సుమాస్తో పరాజీ సుమాస్తా సదామం తీరా జోర్జా చిరీ శంభ జలేహ ధలేహ పీతా వేయ ప్రభువా జుగా దేశ పేశ భుజంగ ప్రయాత శంభ

ਨਮੋ ਸਰਬ ਰੰਗੇ ਦਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਧੰ ਪ੍ਰਸਜੇ ਗਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਹਰਿ ਦਿਸ ਦਿਨ ਨਿਵਾਸੀ ਚਰਪਟ ਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਦਉ ਪ੍ਰਸਾਦ ਆਦ ਰੂਪਨ ਆਦਮੂਰਤ ਜੋਨ ਪੁਰਖ ਅਪਾਰ ਸਰਬ ਮਹਾਂਤਰ ਮਾਨ ਦੇਵ ਪੇਵਾਦ ਉਧਾਰ ਸਰਬ ਬਾਲਕ ਸਰਬ ਕਾਲਕ ਸਰਬ ਗੋਪਨ ਕਾਲ ਜਤਰ ਤਤਰ ਬਰਾਜੇ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਧਾਰ ਮੂਰਤ ਜੋ ਨਾਦ ਸੇਖ ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵੇਸਾ ਹੋਈ ਫੈਲੇ ਉਹ ਨਾਗ ਨਾਮ ਕਾਮਹੀਨ ਪੇਖਤ ਨਾਮ ਨਹਿ ਜਾਹੇ ਸਰਬ ਮਾਨ ਸਰਬ ਧਰਮਾਨ ਸਦੈਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੇਂਦ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਨਹਿ ਅੰਤ ਕੁਬਰ ਏਕ ਦੇਵ ਪੇਵ ਨਾ ਜਾਣੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸ ਜਾਨੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਜਕਰ ਬਕਰ ਫਿਰ ਚਦਰ ਜਾਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾ ਪਈ ਜੇ ਜਾਪ ਆਦਿ ਦੇਵ ਨਾਦ ਮੂਰਤ ਥਾਪਿ ਸਭੇ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਯਮ ਭਵਗਣ ਭਜਨ ਹਾਰ ਕਾਲਹੀਨ ਕਲਾ ਸੰਯੁਕਤ ਕਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਹਿਤ ਪੂਤਾ ਲੱਖ ਬੇਸ ਅੰਗ ਰਾਗ ਨਾ ਰੰਗ ਜਾਗ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀਕਾ ਨਾ ਸਦੇਕ ਪੁਰਖ ਵਤੂਤ ਹੈ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕੋ ਸਰਬ ਕੋ ਪ੍ਰਤ ਪਾਰੂ ਸਰਬਗੰਤਾ ਸਰਬਹੰਤਾ ਸਰਬ ਦਿਆਨ ਪੇਖੋ ਸਰਬ ਸ਼ਾਸਤ੍ਰ ਨਾ ਜਾਣਹੀ ਜੇ ਰੂਪ ਰੰਗ ਅਰ ਦੇਖੋ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਪਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤ੍ਰ ਨਾ ਆਵਈ ਬਹੁ ਚਿਤ ਮਦ ਭਾਰ ਛੰਦ ਦਉ ਪ੍ਰਸਾਦ ਗੁਣਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਰਦਿਨ

ਕਾਲੂ ਅਨਭੂਤ ਅੰਗ ਅਪਾਪੰਗ ਗਾਤਮਿਤ ਅਪਾਰ ਗੁਣਗਨ ਉਧਾਰ ਮੁਣਗਨ ਪ੍ਰਣਾਮ ਨਿਰਪੈਨੇ ਕਾਮ ਅਤ ਦੁੱਧ ਪ੍ਰਚੰਡ ਮਿਤ ਗਾਤ ਅਖੰਡ ਅਲਿਸ਼ਟ ਕਰਮ ਅਦ੍ਰਿਸ਼ਟ ਧਰਮ ਸਰਬ ਪ੍ਰਣਾਢਿਆ ਅਣ ਜੜ ਬਾਢਿਆ ਚਾਚਰੀ ਛੰਦ ਤਉ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਅਪਾਰੇ ਹਰਿਅੰਗ ਹਰਿਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆਏ ਚਤੁਰ ਚੱਕਰ ਦਾਨੇ ਆਏ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੀ ਅਜਨਮੰਗ ਅਜਾਈ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਦੇਸਾ ਦ੍ਰਿਸਾ ਕ੍ਰਿਸਾ ਏ ਭਗਵਤੀ ਛੰਦ ਤਉ ਪ੍ਰਸਾਦ ਕਥ ਤੇ ਕਿਹਾ ਸ਼ਜ ਦੇਸਾ ਕਿਹਾ ਪਿਜ ਬੇਸਾ ਕਿਹਾ ਗੰਜ ਕਰਮ ਹੈ ਕਿਹਾ ਪੰਜ ਪਰਮ ਹੈ ਕਿਹਾ ਪਿਜ ਲੋਕ ਹੈ ਕਿਹਾ ਦਿੱਤ ਸੁੱਕ ਹੈ ਕਿਹਾ ਭੂਤ ਵਰਣ ਹੈ ਕਿਵੇਂ ਭੂਤ ਕਰਨਾ ਹੈ ਕਿ ਰਾਜੰਗ ਪ੍ਰਭਾਏ ਕਿ ਧਰਮੰਗ ਤੁਜਾਏ ਕਿ ਅਸ਼ੋਕ ਵਰਣ ਹੈ ਕਿ ਸਰਬਾ ਵਰਣ ਹੈ ਕਿ ਜਗਤੰਗ ਗ੍ਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਾਉ ਰੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਕਹਿ ਦੀਨਾ ਹੈ ਕਿ ਰੋਜੀ ਰਜਾ ਕਰ ਹੀ ਮੈਂ ਰਹਾ ਗਏ ਕਿ ਪਾਕ ਬੇਐਵ ਹੈ ਕਿ ਗੈ ਬੁਲਗੈਵ ਹੈ ਕਿ ਆਪ ਬੋਲ ਗੁਨਾਹ ਹੈ ਕਿ ਸ਼ਾਹ ਨਿਸ਼ਾਹ ਹੈ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਰਹਿੰਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀਆਂ ਹੈ ਕਿ ਸਰਬੰਗ ਦਲੀਆਂ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਹੈ ਕਿ ਸਰਬੱਤਰ ਗੌਨ ਹੈ ਕਿ ਸਰਬੱਤਰ ਪਾਵਨ ਹੈ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਪੇਸ਼ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ ਕਿ ਸਰਬੱਤਰ ਦੀਨਾ ਹੈ ਕਿ ਸਰਬੱਤਰ ਲੀਨਾ ਹੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਪਾਹੋ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਪੇਸ਼ ਹੈ ਕਿ ਸਰਬੱਤਰ ਕਲ ਹੈ ਕਿ ਸਰਬੱਤਰ ਪਲ ਹੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜ ਹੈ ਕੇ ਸਰਬੱਤਰ ਰਾਜ ਹੈ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣ ਹੈ ਕੇ ਸਰਬੱਤਰ ਪ੍ਰਾਣ ਹੈ ਕੇ ਸਰਬੱਤਰ ਦੇਸ ਹੈ ਕੇ ਸਰਬੱਤਰ ਪੇਸ ਹੈ ਕੇ ਸਰਬੱਤਰ ਮਾਨਿਆ ਹੈ ਸਦੈਵ ਪ੍ਰਧਾਨੇ ਹੈ ਕੇ ਸਰਬੱਤਰ ਜਾਪਿਆ ਹੈ ਕੇ ਸਰਬੱਤਰ ਥਾਪਿਆ ਹੈ ਕੇ ਸਰਬੱਤਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪੁਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਗਊ ਨ ਦੇਖਿਤ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਗਏ ਮਾਤੇ ਮਤੰਗ ਚਰ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਗੁਰ ਤੇ ਪੌਣ ਕੇ ਗੌਣ ਕੋ ਜਾਤ ਨਵਾਰੀ ਭਾਰੀ ਭਜਾਨ ਕੇ ਭੂ ਭਲੀ ਵੇ ਦੁਨਿਆਵ ਸੀਸ ਨਾ ਜਾਤ ਵਿਚਾਰੀ ਤੇ ਪਏ ਤੋ ਕਾਮ ਪਏ ਭੂ ਬਦੰਤ ਕੋ ਨੰਗ ਹੀ ਪਾਏ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜ ਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੈ ਹਜਰਾਜ ਹਰਿਆਰੀ ਭੂਤ ਭਵਿਖ ਭਗਵਾਨ ਕੇ ਬੂਬਦ ਕੌਣ ਕਨੇ ਨਹੀਂ ਜਾਤ ਵਿਚਾਰੀ ਸਰੀ ਪਦ ਸਰੀ ਭਗਵਾਨ ਭਜੇ ਬਿਨਾਂਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾਏ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਵਾਨ ਸਵਾਨ ਕੇ ਪੇਖਾਏ ਪੌਣ ਆਹਾਰ ਜਦੀ ਅਧਾਰ ਸਭ ਸਭ ਚਾਰ ਹਜ਼ਾਰ ਕੇ ਦੇਖਾਏ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾਲ ਲਿਖਾਏ ਸ਼ੁੱਧ ਸੁਭਾਦ ਰੰਤ ਦਵਾਹਾ ਸੁਦਾਸ ਨਾਦਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਧਿਅਮ ਨੰਗਨ ਮਾਨ ਮਲੈਂਗੇ ਸ੍ਰੀ ਪਾਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਪਰਿਆਰ ਵਿਚਾਰੇ ਸਾਰ ਕੇ ਸਾਰ ਬਸਈਆ ਤੋਰ ਤਦੇਸ ਮਲੈਂਦ ਮਵਾਸਨ ਮਾਧਿਅਮ ਜਾਣ ਕੇ ਮਾਨ ਮਲਈਆ ਗਾੜੀ ਗਡਾਨ ਕੋ ਤੋੜਨ ਹਾਰ ਸੁਵਾਦਨੀ ਜਗ ਚਾਰ ਰਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਗਣੇਸ਼ ਦਵਈਆ ਦਾਨ ਬਦੇ ਬਨੰਦ ਸਾਚਰ ਭੂਤ ਭਵਿਖ ਭਗਵਾਨ ਜਪੈਂਗੇ ਜੀਤ ਜੀਤ ਸਰਮੈ ਸਰਮੈ ਪਾਲੀ ਪਲਮ ਸਭ ਸਭ ਜਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨਵੇਂਦਰ ਗਜਿੰਦਰ ਨਰਾਤ ਭਜੋਨ ਤਰਲ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾ ਦਿਕਦਾਨ ਅਨੇਕ ਸੁਅੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਦ ਅੰਤ ਬਸੇ ਜਮ ਭਾਸ ਭਰੈਂਗੇ ਜੇ ਨਾਰ ਸਰੀ ਪਦ ਕੇ ਪ੍ਰਸੈ ਪਾਗ ਤੇ ਨਰ ਫੇਰ ਨਾ ਦੇ ਤਰੈਂਗੇ ਕਹਾਂ ਪਇਓ ਜਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੁ ਬੈਠ ਗਏ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਨੀ ਪ੍ਰਭ ਪਾਇਓ ਕਾਹੂ ਲੈ ਪਾਨ ਬੂਝ ਦਰ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਬਾਜੀ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਨਵਾਇਓ ਕੋ ਬਦਾਨ ਕੋ ਪੂਜਿਤ ਹੈ ਬਸ ਕੋ ਮਰਦਾਨ ਕੋ ਪੂਜਨ ਤਾਇਓ ਕੂਰ ਕਰਿਆ ਔਰ ਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਕਿਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ

ਕਉ ਆਸ਼ਿੰਗ ਰਹੇ ਪੂਰਨ ਹੋਏ ਮਾਰੀ ਆਸਾ ਦੌਰ ਭਜਨ ਕੀ ਰਹੇ ਪਿਆਸਾ ਤੁਮ ਹੈ ਸ਼ਾਡ ਕੋਈ ਅਬਰ ਨਾ ਤਿਆਹੂੰ ਜੋ ਅਬਰ ਚਾਹੂੰ ਸੁਤਮ ਤੇ ਪਾਊਂ ਸੇਵਕ ਸੇਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਮਾਰੇ ਪਛਾ ਸਰੀ ਅਸਤੋਜੂ ਕਰਿਓ ਰੱਛਾ ਰਾਖ ਲੇਹ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਇਆ ਦੇ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੁਦ ਕਰਖ ਕਰੈ ਕਰਤਾਰ ਪ੍ਰਜਾ ਦਰਦ ਤਵ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰੇ ਤਿੰਦਰਾਲਮ ਜਾਣਤ ਵੇਦ ਵੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਬੇਬ ਨ ਪਾਵਤ ਭੇਦਾ ਤਾਂ ਕੋ ਕਰ ਪਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਣਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਪਾਂਡਜ ਜੇਰ ਸੇਤ ਯਕੀਨੀ ਉਤਪਜ ਖਾਨ ਬਾਹੋਰ ਰਚ ਦੀਨੀ ਕਹੁ ਭੂਲ ਰਾਜਾ ਹਵ ਬੈਠਾ ਕਹੁ ਸਿਮਟ ਭਯੋ ਸੰਕਰੈ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਜਾਮ ਪਵ ਆਦਿ ਜੁਗਾਦ ਸਰੂਪ ਸੁਜਾਮ ਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾਰਿਆ ਸਿੱਖ ਸੰਗਰੋ ਦੁਸ਼ਟ ਜੇ ਤੇ ਉਠ ਬਦਤ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤਾ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤੁਮ ਕੇ ਦਿਨ ਪੁਰਖ ਜਵਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਦਵ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਖਿਆ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿ ਰਿਹੋ ਤਾਂ ਕਿ ਤਾਪ ਤਨ ਕਮੋ ਹਰਿਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਏ ਉਬਾਰਾ ਜੈਨ ਨਾਰੁ ਨਾਮ ਤਿਆਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ ਦੋ ਤਾਂ ਗਾਵ ਹਰੀ ਕੇ ਰਾਮ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾਂ ਸਭ ਬਜਾਈਆਂ ਸਦਾ ਗੁਰਬਾਣ ਕੀਤਾ ਗੁਰਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੇ ਬਨ ਦੇਹ ਨਮਾਣੀ ਦੇ ਨਮਾਣੀ ਲਵੇ ਵਾਜੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾ ਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਜਨ ਸਾਰਿਆ ਅੰਦਰੋ ਜਿਨ ਕੰਮ ਉਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਪ੍ਰਹਿਦਾ ਦਿਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਤ ਗੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂ ਗੁਰ ਕਹੋ ਕੋ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਗੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਪਲਾਇਆ ਮਾਇਆ ਤਮੋਣੀ ਕਿਨੈ ਕੀਤੀ ਜਿਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ।

ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਖਿੱਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ, ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਜਿਤ ਕਰਿਆ ਨਾ ਦਵਾਜੇ। ਸਾਚੀ ਲਿਵੈ ਮਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਵਾਜੋਂ, ਕਿਆ ਕਰੇ ਵਿਚਾਰੀਆ, ਤੁਧ ਬਾਦ ਸਿਮਰਤ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਸਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਵਾਜੋਂ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਗਾਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਗਲੇ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਦੁੱਟਾ, ਤਿੰਨ ਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ, ਪਾਵੇ ਤਾਂ ਸੂਈ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੂਲੇ ਫਿਰਦ ਹੈ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਪਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ, ਹੋ ਅਗਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਗਥ ਕੇਰੀ ਗਤ ਦੁਆਰੇ ਪਾਈ ਹੈ, ਤਨ ਮਾਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤ ਹੋ ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ ਚਦਰਾਈ ਗਿਣੈ ਨਾ ਪਾਇਆ, ਚਦਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜੇ ਨੇਤ ਪਰਮ ਪਲਾਇਆ, ਮਾਇਆ ਤਾਂ ਮੋਹਣੀ ਜਨਮ ਕੀਤੀ ਜਿਨ ਠਗੋਲੀ ਪਾਈ ਆ, ਗੁਰਬਾਣ ਕੀਤਾ ਦਿਸੇ ਬਿਟੋ ਜਨਮ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਦਰਾਈ ਗਿਣੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਗ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ, ਜਨ ਜਗ ਤੋਂ ਪਾਇਆ, ਕਹੇ ਨਾਨਕ ਦੂਸਰਾ ਕੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਡੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਘੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਈ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀਏ ਤੇ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਅਰਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇ ਮੈਂ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਤਿਆਵੇ, ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਗਿਣੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿੰਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਧਿਆਇਆ। ਕਰਮੀ ਸਹਿਜਨਾ ਉਪਜਾਏ ਬਣ ਸਜ, ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤੇ ਸੰਜਮ ਰਾਏ, ਕਰਮ ਕਮਾਏ
ਸਹਿਸਾ ਜੀਉ ਮਲੀਣ ਹੈ ਕਥਨ ਦੁਤਾ ਜਾਈ ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹਉ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਾਹਿਬ ਉਪਜਾਏ ਸਹਿਸਾ ਬਜਾਈ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ ਜਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੁਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਹੋ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੈ ਕੋਈ ਪੁੱਛੋ ਭਵਿਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਸਗੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਹਿਰ ਲੈ ਮਾਇਆ ਬੋਲਣ ਪਏ ਰਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਦਾ ਪੇ ਗੁੰਬਰਦਾਏ ਗੁੰਬਰਦਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਵਾਜੋ ਤਤੈ ਸਾਰ ਨਾ ਜਾਣੀ ਇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਹੀ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਸਹਿ ਜਿਨ੍ਹਾਂ ਲਿਵ ਲਾਗੀ ਦਿਨ ਵਿੱਚ ਮਾਇਆ ਪਾਇਆ ਹਰਿ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਵਿਟੋ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੇ ਮਿਲੈ ਜਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਈ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰਿ ਆਪ ਮੁੱਲ ਕਹਿ ਪਾਗ ਦਿਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਉ ਲਾ ਘਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੂਆ ਵਣਜਾਰਾ ਹੀ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਏ ਉਰਦ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਸਤਿਗੁਰ

ਕਾਂਦਰਾ ਸਾਹਿਬ ਵਿਸਰੈ ਜਾਰ ਵਸੈ ਮਨ ਆਏ। ਏ ਸ੍ਰੀ ਰਾਮ ਮੇਰੇ ਹਰ ਤੁਮਾਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰਜਾ ਪਏ ਅਨ ਹੱਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਏ ਸ੍ਰੀ ਰਾਮ ਮੇਰੇ ਆ ਇਸ ਜਗ ਮੈਂ ਆਏ ਕਹਿ ਕਿਆ ਦੁੱਧ ਕਰਮ ਕਮਾਇਆ ਕਿ ਕਰਮ ਕਮਾਇਆ ਦੁੱਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋਂ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬੈਨੂ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਵੇ ਕਾ ਹਰ ਕਹਿ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਇਹਦੇ ਬਦਰੈਟ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਈ ਸਾਚਾ ਸੁਣਦਿਆਂ ਨੂੰ ਬਿਠਾਈ ਸਰੀਰ ਲਾਈ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਰੱਖ ਵਡਾਣੀ ਤਾਂ ਕੀਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਵਾਜਾ ਪਵਣ ਮਜਾਇਆ। ਇਹ ਸਾਚਾ ਸੁਹਿਲਾ ਸਚੈ ਕਰ ਗਾਵ, ਗਾਵ ਤਾਂ ਸੁਹਿਲਾ ਕਰ ਸਚੈ, ਜਿੱਥੇ ਸਦਾ ਸਚ ਤਿਆਵੇ। ਸਚੋ ਤਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬਜਾਵੇ। ਇਹ ਸਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾ।

ਦਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਰਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਸ਼ਰਨਾਈ ਨਾਨਕ ਉਧਰੇ ਪ੍ਰਭ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਇਹ ਵਿਧ ਮਨ ਮੈਂ ਪਾਵੋ ਗੁਰ ਪੂਰਾ ਭਿਸ਼ਿਓ ਵਡ ਭਾਗੀ।

0: वाहगुरु जी का खालसा, वाहगुरु जी की फतेह। परम सम्मान योग कवल छत्र के मालक युग युग अचल सतगुरु साहिब श्री गुरु ग्रंथ साहिब महाराज जी के पाव पवित्र हजूरी अंदर सोभाई मान कोई बैठे गुरमुख प्यारे सतसंगी जनों, आप जी ने हजूर की पावन पवित्र इलाही गुरबाणी का कीर्तन करने की है। कीर्तन एक ऐसी परमेश्वर की निर्मूलक दात है जिसनू मेरे अकाल पुरख वाहगुरु ने कीर्तन की दात दे दी। संसार इस कीमती हीरे की कोई भी कीमत जोड़ा है वो अदा नहीं कर सकता। बेकीमत कह सकते हैं कि जिस भी कीमत कोई ना पा सके। बड़े प्यारे वचन आए ने गुरुदेव के इतिहास अंदर, कथा के कीर्तन का आप की बड़ा सुमेल एकाग्रता वक्त ने थोड़ी दे। गुरु अर्जन साहब ने पूछा कि महाराज कीर्तन कथा इन्हों का दोनों का आपसी क्यों जहा संबंध है। हजूर ने वचन किया, उदाहरण दिखी, कह लगे प्यारिया जिमें मां से पुत्र का रिश्ता है इस तरह कीर्तन से कथा का आपसी रिश्ता है। सहज समझाते हैं, कह लगे कीर्तन पुत्र है कथा माएं ते शायद इस कथा का भरता कौन है। पर कथा हो गए गुरु दी, कथा हो गए परमेश्वर दी। ते मैं अर्ज कई बार कर चुका हाँ, कथा असल विच है ही वो जेड़ी कथा सिमरन बन गई, जेड़ी कथा गुरु के चरणों में धू के खिंच के ले गए। शायद ने क्या कह लगे कथा माएं कीर्तन पुत्र है। ते अगला सवाल सी फिर कीर्तन का बापू कौन है, दा पिता कौन है, ते कथा का भरता कौन है। क्योंकि इसी पत्ना सुभाषमान है पुत्र जोड़ा वो अनु पता हुए मेरा बाप कौन है। जे कथा मां है कीर्तन पुत्र है ते हजूर ने बड़े सोहने वचन कह कह लगे प्यारिया जिमें इसी का भरता है वो सुख दिए, जिमें बच्चे का बाप है वह खुश हूं। इस तरह याद रखी कथा का भरता पति या प्रेम, कीर्तन का पिता ही प्रेम। जे प्रेम है तो कथा कीर्तन दोनों प्रवान ने, जे प्यारा प्रेम नहीं तो फिर केवल फोकी की गल है। फिर तो कोई गावे राजी नादी बेदी बहु भांत कर नहीं, हर हर की जय राम राजे जिन्हें अंतर कपट विकार है तिना रोए क्या कीजे। प्रेम के नाल दोनों प्रवान आपने कीर्तन सरवण किया। आओ गुरु तेग बहादुर जी के पावन पवित्र बचना की विचार गुरु बख्शिश नाल आपां ने करनी। सतगुरु गुरु तेग बहादुर जी कृपा करो, अंदर में एकाग्रता टिकाव बख्शो ता जो हजूर आप के पावन पवित्र बचन बड़े प्यार अदब के नाल इन्हां दी विचार कर सकी। कृपा करो साध संगत जी, आप अतीत बख्शो और उच्चारण करो जी सतनाम श्री वाहे गुरु जी। करो कृपा साधु सवारो, फिर उच्चारण करो जी सतनाम श्री वाहे गुरु जी। सतगुरु गुरु तेग बहादुर महाराज जिन्हों के पवित्र शलोक आप विचार में पैया, ਉਸ ਤੋਂ ਪਹਿਲਾਂ ਸੰਖੇਪ ਦੀ ਅੱਜ ਦੇ ਦਿਨ ਸੰਬੰਧੀ ਅਰਜ਼ ਕਰਦੇ ਹਾਂ। ਮੰਦਰ ਦਾ ਮਸ਼ੀਨਾ ਬਤੀਤ ਹੋਇਆ ਤੇ ਸਮੇਂ ਦੀ ਵੰਡ ਮੁਤਾਬਕ ਅੱਜ ਪੋਹ ਦਾ ਮਸ਼ੀਨਾ ਆਰੰਭ ਪਿਆ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ 2-12 ਮਾਹ ਸਾਨੂੰ ਬਖਸ਼ਿਸ਼ ਕੀਤੇ। ਇੱਕ ਤਾਂ 12 ਮਾਹ ਗੁਰੂ ਗ੍ਰੰਥ ਸਾਹਿਬ ਦੇ ਤੁਖਾਰੀ ਰਾਗ ਜਿਸ ਨੂੰ ਉਚਾਰਨ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਤੇ ਦੂਸਰਾ 12 ਮਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਝ ਰਾਗ ਦੇ ਅੰਦਰ ਜਿਸ ਨੂੰ ਉਚਾਰਨ ਕਰਨ ਵਾਲੇ ਨੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ। ਯਾਦ ਰੱਖਣਾ ਖਾਸ ਦੇ ਮਹੀਨੇ ਵਿੱਚ ਅੱਗ ਦੀ ਗਰਮੀ ਹੈ, ਪੋਹ ਦੇ ਮਹੀਨੇ ਵਿੱਚ ਅੱਗ ਦੀ ਸਰਦੀ ਹੈ। ਜਦੋਂ ਹਾਰ ਦੇ ਮਹੀਨੇ ਵਿੱਚ ਅੱਗ ਦੀ ਗਰਮੀ ਪੈਂਦੀ ਹੈ, ਹਜ਼ੂਰ ਕਹਿੰਦੇ ਉਦੋਂ ਵੀ ਬਨਸਪਤੀ ਕੁਮਲਾ ਜਾਂਦੀ ਹੈ, ਫਲਾਂ ਦਾ ਰਸ ਸੁੱਕਣਾ ਸ਼ੁਰੂ ਹੋ ਜਾਂਦਾ। ਉਸ ਗਰਮ ਲੂ ਦੇ ਨਾਲ ਚਾਰ ਸਵੇਰੇ ਕੇਵਲ ਮੁਰਝਾ ਕੇ ਨਜ਼ਰ ਆਉਂਦੀ ਹੈ, ਤੇ ਜੇ ਅੱਗ ਦੀ ਗਰਮੀ ਬਨਸਪਤੀ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ ਕੇਵਲ ਮੁਰਝਾ ਕੇ ਉਹਨਾਂ ਦੇ ਸਾਹਮਣੇ ਲੈਂਦੀ ਹੈ, ਉਹ ਅੱਗ ਦੀ ਗਰਮੀ ਵਿੱਚ ਸੁੱਕ ਜਾਂਦੇ ਨੇ, ਰੁੱਖੇ ਹੋ ਜਾਂਦੇ ਨੇ। ਤੇ ਯਾਦ ਰੱਖੀ ਪੋਹ ਦਾ ਮਹੀਨਾ ਵੀ ਇਹੀ ਕੰਮ ਕਰਦਾ ਹੀ, ਉਦੋਂ ਅੱਗ ਦੀ ਗਰਮੀ ਰਸ ਚੁਕਾ ਦਿੰਦੀ ਹੈ, ਤੇ ਹੁਣ ਜਦੋਂ ਕੱਕਰ ਪੈਂਦਾ ਸਾਗ ਇਹ ਵੀ ਸਭ ਕੁਝ ਦਿੰਦਾ, ਕਿਉਂਕਿ ਅੱਗ ਦੀ ਸਰਦੀ ਵੀ ਰਸ ਚੁਕਾ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਵੇਂ ਹਾਰ ਦਾ ਮਹੀਨਾ ਅੱਗ ਦੀ ਲੂ ਚੱਲੇ ਉਹ ਬਨਸਪਤੀ ਦੇ ਰਸ ਨੂੰ ਸੁਖਾਉਂਦਾ ਹੈ, ਪੋਹ ਦਾ ਮਹੀਨਾ ਅੱਗ ਦਾ ਕੱਕਰ ਉਹ ਵੀ ਬਨਸਪਤੀ ਦੇ ਰਸ ਨੂੰ ਸੁਕਾ ਦਿੰਦਾ ਹੈ। ਪਰ ਯਾਦ ਰੱਖੀ ਹਾਰ ਦੀ ਗਰਮੀ ਕੇਵਲ ਉਹਨਾਂ ਨੂੰ ਪਾਉਂਦੀ ਹੈ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਵਰ ਪਤੀ ਦਾ ਪਿਆਰ ਨਸੀਬ ਨਹੀਂ ਹੋਇਆ, ਤੇ ਪੋਹ ਦੇ ਵਿੱਚ ਕੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਪੋਹ ਦੇ ਮਹੀਨੇ ਵੀ ਆਪਣੇ ਸਤ ਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਦਿੱਤੇ। ਹਜ਼ੂਰ ਦਾ ਬਚਨ ਸੀ ਪੜ੍ਹਨੇ ਸਹਿਜ ਕਿੰਨੇ ਆਸਾਰ ਤਪੰਦਾ ਟਿਕ ਲੱਗਾ। ਮੈਂ ਕਰਕੇ ਅਰਜ਼ ਕੀਤੀ ਅੱਜ ਦੀ ਸਰਦੀ ਦਾ ਮਹੀਨਾ, ਹਾਰ ਦਾ ਅੱਜ ਦੀ ਗਰਮੀ ਦਾ। ਹਜ਼ੂਰ ਕਹਿੰਦੇ ਆਸਾਰ ਤਪੰਦਾ ਟਿਕ ਲੱਗਾ ਹਰ ਨਵਾਂ ਨਾ, ਜਿਨ੍ਹਾਂ ਪਾਸ ਜਿਨ੍ਹਾਂ ਕੋਲ ਪਤੀ ਪਰਮੇਸ਼ਵਰ ਦਾ ਨਾਮ ਨਹੀਂ ਉਹਨਾਂ ਨੂੰ ਹਾਰ ਦਾ ਮਹੀਨਾ ਦੁਖਦਾਈਏ। ਤੇ ਸਤਿਗੁਰੂ ਫਿਰ ਪੋਹ ਵਿੱਚ ਤਾਂ ਸਰਦੀ ਬੜੀ ਹੈ, ਤੇ ਹਜ਼ੂਰ ਅੱਜ ਕਹਿਣ ਲੱਗੇ ਸੱਜਣੋ ਭਾਵੇਂ ਅੱਗ ਦਾ ਕੋਰਾ ਪੈਣਾ ਇਸ ਮਹੀਨੇ ਵਿੱਚ, ਪਰ ਪੋਹ ਸੁਖਾਰ ਨਾ ਲਿਆ ਪਈ। ਸੁਖਾਰ ਦਾ ਅਰਥ ਇੱਥੇ ਕੱਕਰ ਹੈ। ਸਾਹਿਬ ਕਹਿ ਰਹੇ ਨੇ ਪੋਹ ਸੁਖਾਰ ਨਾ ਲਿਆ ਪਈ, ਕੰਠ ਮਿਲਿਆ ਹਰ ਨਾ, ਕਿ ਜਿਨ੍ਹਾਂ ਦੇ ਗਲੇ ਪਰਮੇਸ਼ਵਰ ਦੇ ਚਰਨਾਂ ਨਾਲ ਜਾਂ ਜਿਨ੍ਹਾਂ ਨੂੰ ਮਾਲਕ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਉਹਨਾਂ ਨੂੰ ਕਦੀ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ, ਕਿਉਂਕਿ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ। ਕਹਿੰਦੇ ਉਹਨਾਂ ਦਾ ਮਨ ਮੇਰੇ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਜਿੰਨਿਆ ਗਿਆ, ਤੇ ਉਹਨਾਂ ਅੰਦਰ ਇੱਕੋ ਤੜਫੇ ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਆਪਣੀ ਚਰਨ ਚਰਨ ਦੀ ਸਾਨੂੰ ਪ੍ਰੀਤ ਬਖਸ਼। ਇੱਥੇ ਚੱਕਰ ਦਾ ਮਤਲਬ ਹੈ ਮਾਇਆ ਦੀ, ਮਾਇਆ ਦਾ ਝੱਖੜ। ਤੇ ਕਦੀ ਤੱਕੋ ਜਦੋਂ ਅੱਜ ਦੀ ਗਰਮੀ ਪੈਂਦੀ ਹੈ ਜੇਠ ਹਾੜ ਵਿੱਚ, ਉਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸੀਤ ਵਿੱਚ ਰੇਤਾ ਪੈਂਦਾ ਹੈ, ਸੂਰਜ ਵੀ ਅੱਗ ਬਖੇਰਦਾ ਪਿਆ, ਪਰ ਤੱਤੀ ਤਵੀ ਤੇ ਬੈਠੇ ਵੀ ਉਹ ਠੰਡੇ ਤੇ ਜਿੱਥੇ ਰੱਬ ਤੇ ਬਾਣੀ ਦੇ ਗੀਤ ਅਲਾਪਦੇ ਨੇ, ਤੇ ਉੱਥੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਹੈ। ਪੋਹ ਦਾ ਮਹੀਨਾ ਹੈ, ਕੋਰਾ ਪੈਂਦਾ ਪਿਆ, ਤੇ ਉਦੋਂ ਠੰਡਾ ਬੁਰਜੇ, ਤੇ ਇਸੇ ਮਹੀਨੇ ਵਿੱਚ ਠੰਡੜੇ ਬੁਰਜੇ ਦਾਦੀ ਮਾਂ ਆਪਣੇ ਮਸੂਮ ਬੱਚਿਆਂ ਨੂੰ, ਪੋਤਿਆਂ ਨੂੰ ਲੈ ਕੇ ਬੈਠੀਏ। ਉੱਧਰ ਗੁਰੂ ਅਰਜਨ ਸਾਹਿਬ ਨੂੰ ਗਰਮੀ ਪੁੱਜਣੀ ਮੁਲਾਕਤੀ, ਤੇ ਇੱਧਰ ਅੱਗ ਦਾ ਕੋਰਾ, ਪੋਹ ਦੇ ਮਹੀਨੇ ਦੀ ਠੰਡ ਗੁਰੂ ਅਰਜਨ ਸਾਹਿਬ ਦੀ ਸੰਤਾਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਦੀ ਵੀ ਮੁਲਾਕਤੀ, ਜਿਨ੍ਹਾਂ ਦਾ ਕਿਰਦਾਰ ਮਾਲਕ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ। ਮੈਂ ਇਸ ਕਰਕੇ ਸੰਗਰਾਂਦ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੁੰਦਾ ਹਾਂ, ਸਿੱਖ ਸੰਗਰਾਂਦ ਦਾ ਪੁਜਾਰੀ ਨਹੀਂ, ਭਾਵਾਂ ਕਿ ਅੱਜ ਲੋਕ ਪੁਜਾਰੀ ਬਣ ਚੁੱਕੇ ਨੇ। ਉਹ ਕਿਵੇਂ? ਆਪਾਂ ਦੇਖਦੇ ਹਾਂ ਗੁਰੂ ਘਰ ਆਉਂਦੇ ਹਾਂ ਸੰਗਰਾਂਦ ਵਾਲੇ ਦਿਨ, ਕੇਵਲ ਅਸੀਂ ਮਕੀਨਾ ਸੁਣਾਂਗੇ ਕਿ ਭਾਈ ਸਾਹਿਬ ਤੋਂ ਮਹੀਨਾ ਸੁਣ ਲਈਏ, ਕਿਸੇ ਸੇਵਾਦਾਰ ਤੋਂ ਮਹੀਨਾ ਸੁਣੀਏ, बस नमस्कार की थी से वापस चले गए। गुरु ग्रंथ साहब एक उसे कर्म का नहीं सिखाते, संक्रांत असली शब्द एवे संक्रांत। बारह राशियां ने बारह महीने ने सूरज एक राशि विचो निकल के जदों दूसरी राशि में प्रवेश करता है उस दिन संक्रांत होती। सतगुरु ने बारह महीने में दिते ते बारह महीनों के अंदर हजूर ने, मैं इसे पहला भी अर्ज कर चुका कि हर महीने भी दसिया सिखा तू कमाई की करनी है, तू चेत विच की करना है, बरसात विच की करना है, जेत विच की करना है। जे तू एक एक महीने विच गुरु का एक एक बचन भी कमा लै ना ते प्यारे फगन का महीना आउंदिया ते तेरा मन जिहड़ा आनंद नाल भरपूर हो जाए। सतगुरु कृपा करे सानू इन्नी कु समझ पै जाए मैनू भी नाल कि आप गुरु ग्रंथ साहब की बाणी के सिद्धांत को समझ सकीए। केवल सूरज की पूजा वर ना पईए, ओदी पूजा करिए जिहड़ा सूरज नूं भी रोशनी देण वाला, ओदे चरणां नाल जुड़िए जिन्हें सानू एक समा दिता है। साध संगत गुरु तेग बहादुर जी के दो श्लोक आप जी ने सरवण किए। पहला बचन साहब ने किया है जैसे जलते बुद्ध बुदा, बुद्ध बुदा का अर्थ है पानी का बुलबुला, जल का अर्थ पानी। जैसे जलते बुद्ध बुदा, जिमें पानी के बेच छोटे छोटे बुलबुले पैदा हो गए ने। साहब कहने उपजे पानी विचों बुलबुला उपजे का अर्थ पैदा होता है, बिरस है, ते उसके पानी के पच के वह खत्म हो जाता है, वह बिरस जाता है। ते शायद कहने नीत नीत करते रोज तू अखा न तकना पे, जैसे जलते बुद्ध बुदा उपजे बिरस है नीत। शायद गुरु तेग बहादुर जी कहने जग रचना कैसे रची कहो नानक सुन नीत, कहने हो मेरे मित्र इस गल के ध्यान अपने पले बन लै। जिन्हें पानी विच बुलबुले पैदा होंदे ने ते वेखदियां वेखदियां वह बिरस जांदे ने, मेरे अकाल पुरख वाहिगुरु ने संसार की रचना भी एक पानी के बुलबुले की तरह की। इस तो ज्यादा इहदी हस्ती नहीं तां गुरु ग्रंथ साहिब ज्यादातर गुरु तेग बहादुर जी ने यह प्रमाण दिते। पानी आपा तक नहीं, सतगुरु ने बड़ी रमन भरपूर बचन कहे। जदों बुलबुले का जन्म नहीं ना होया, दरिया में टको या पानी की आड़ भर के जाती हो, बरसात पैंदी हो, जदों बुलबुले का जन्म नहीं होया उदों भी पानी सी, ते जदों ये बुलबुला बन गए कुछ समय के लिए साडियां अखां नूं नजर आया, ते बुलबुला बन के भी पानी है। ते ध्यान रखना जदों बुलबुले ने बिरस जाना फर्क के फिर भी पानी का पानी रहे, ये पहला भी पानी सी, बुलबुला बनेगा ता भी पानी है। ते जे उस बुलबुले ने बिरस जाना है ते गुरु तेग बहादुर जी कहने ता भी पानी है। ते हे प्यारे तू एक गल ध्यान न समझ कि बुलबुला बनिया क्यों ने। साहब कहने हवा का दोष, हवा के भरन करके पानी विच बुलबुला पैदा हो गया है। जिन्नी देर तक उस पानी के विच हवा टिकी है उन्नी देर तक वह बुलबुला वक्त प्रतीत हुंदा है, पर जदों उस बुलबुले के विचों हवा निकल जाए परत के वह पानी विच लीन हो जाता है। समझ ही नहीं पैंदी कि कहड़ी थां ते बुलबुला बनिया सी ते कहड़े पानी विचों बनिया सी। गुरु तेग बहादुर जी कहिंदे ने तू अपनी वक्री हस्ती मत कायम कर, तू तो एक पानी के बुलबुले की तरह जिन्हें पानी विच हवा भरी जाए ते बुलबुला बनता है, निकल जाए तो पानी का पानी रह जाता है। ऐ मनुख तू एक बुलबुल है, वाहगुरु ने तेरे अंदर सवासा की हवा भर दिती, मता तू मान करके अपनी वक्री हस्ती कायम कर लै। जदों तेनू तन ए बुलबुला नहीं मिलिया उदों भी तू जीव आत्मा सें परमात्मा भी अंश सें, ते कल जदों आ हवा निकल गई ना अंदर सवास खत्म हो गए प्यारिया पर के फिर भी तू रब की अंश है। एदा मतलब शरीर तो पहला भी वाहगुरु है, हुण भी तेरे अंदर ओदी जोत है। ते जिस दिन इस बुलबुले ने बिलकना उस दिन तो बाद याद रखी फिर केवल पानी का पानी रहे। गुरु ग्रंथ साहिब ने ऐसे बचन किया है। भगत नामदेव जी का एक बचन आता है, उन्होंने चार की गिनती की, पानी ते पानी विचों उठिया हुई तरंगा लहर, ते तीसरी गिनती की उन्होंने बुलबुले की आ झग की, ਤੇ ਚੌਥੀ ਗਿਣਤੀ ਉਹਨਾਂ ਨੇ ਕੀਤੀ ਹੈ ਸਮੁੰਦਰ ਦੀ। ਕਹਿੰਦੇ ਯਾਦ ਰੱਖ, ਸਮੁੰਦਰ ਇੱਕ ਹੈ, ਜਦੋਂ ਉਹਦੀਆਂ ਲਹਿਰਾਂ ਟਕਰਾਉਂਦੀਆਂ ਨੇ ਉਹਦੇ ਵਿੱਚੋਂ ਝੱਗ ਬਣ ਜਾਂਦੀ ਹੈ। ਉਹਦੇ ਲਈ ਸਾਹਿਬ ਨੇ ਸ਼ਬਦ ਫੇਨ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਨੇ, ਉਹੀ ਪਾਣੀ ਹੈ। ਤੇ ਜਦੋਂ ਉਹ ਕਿਤੇ ਜਵਾਰ ਭਾਟਾ ਹੁੰਦਾ ਤੇ ਲਹਿਰਾਂ ਉੱਪਰ ਨੂੰ ਉੱਠਦੀਆਂ ਨੇ, ਉਹੀ ਪਾਣੀ ਲਹਿਰਾਂ ਦਾ ਰੂਪ ਹੈ, ਉਹੀ ਪਾਣੀ ਝੱਗ ਦਾ ਰੂਪ ਹੈ, ਉਹੀ ਪਾਣੀ ਬੁਲਬਲੇ ਦਾ ਰੂਪ ਹੈ। ਇਹ ਤਿੰਨ ਅਵਸਥਾਵਾਂ ਵਿੱਚ ਪਾਣੀ ਹੈ। ਤੇ ਜਦੋਂ ਸ਼ਾਂਤ ਹੋ ਜਾਂਦਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿੰਦਾ। ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਜੈ ਤੇ ਜਲ ਤੇ ਬੁਧਬੁਧਾ ਉਪਜੈ ਦਿਲ ਸਹਿ ਨੀਤ। ਭਗਤ ਨਾਮਦੇਵ ਜੀ ਕਹਿ ਰਹੇ ਨੇ, ਜਲ ਤਰੰਗ ਅਰ ਫੇਨ ਬੁਧਬੁਧਾ, ਜਲ ਤੇ ਧਿੰਨ ਨਾ ਹੋਈ, ਜਲ ਤਰੰਗ ਪਾਣੀ ਦੀਆਂ ਲਹਿਰਾਂ, ਅਰ ਫੇਨ ਫੇਨ ਦਰ ਤੇ ਝੱਗ, ਬੁਧਬੁਧਾ ਪਾਣੀ ਦੇ ਬੁਲਬਲੇ, ਜਲ ਤਰੰਗ ਅਰ ਫੇਨ ਬੁਧਬੁਧਾ, ਜਲ ਤੇ ਧਿੰਨ ਨਾ ਹੋਈ, ਇਹ ਪਰਪੰਚ ਪਾਲ ਬ੍ਰਹਮ ਕੀ ਲੀਲਾ, ਵਿਚਰਤ ਆਣ ਨਾ ਕੋਈ, ਇਹਦੇ ਲਈ ਦੂਜਾ ਕੋਈ ਨਹੀਂ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਆਪ ਲੀਲਾ ਬਣਾਈ ਹੋਈ। ਇਸ ਮਨੁੱਖ ਦੀ ਹਸਤੀ ਕੀ ਹੁਣ ਪਾਣੀ ਦਾ ਬੁਲਬੁਲ ਹੈ। ਕਈ ਵਾਰੀ ਮਨ ਸੋਚਦਾ ਕਿ ਐਵੇਂ ਆਪਾਂ ਆਪਣੀ ਵੱਖਰੀ ਖੋਜ ਕਾਇਮ ਕਰੀ ਬੈਠੇ ਹਾਂ, ਸਤਿਗੁਰੂ ਕਿਤੇ ਤੇ ਕਹਿਣਗੇ ਮਿੱਟੀ ਦਾ ਭਾਂਡਾ ਹੈ, ਤੇ ਸਾਹਿਬ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਬਸ ਥੋੜੀ ਜਿਹੀ ਠੋਕਰ ਲੱਗਣ ਦੀ ਦੇਰ, ਇੰਨੇ ਵਿੱਚ ਹੀ ਉਹਦਾ ਕੰਮ ਹੋ ਜਾਂਦਾ। ਸਾਹਿਬ ਕਹਿੰਦੇ ਪਾਣੀ ਦਾ ਬੁਲਬੁਲ ਹੈ, ਐਵੇਂ ਮਾਣ ਕਰੀ ਬੈਠਾ, ਵਿੱਚੋਂ ਹਵਾ ਨਿਕਲੀ ਫਿਰ ਪਾਣੀ ਦਾ ਰੂਪ ਬਣ ਜਾਣਾ। ਪਰ ਸਾਹਿਬ ਕਹਿੰਦੇ ਆਪਣੀ ਵੱਖਰੀ ਹੋਣ ਤਾਂ, ਕਿਉਂਕਿ ਗੁਰੂ ਦੀ ਮੱਤ ਨਹੀਂ ਲਈ। ਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਭਟਕਦਾ ਹੈ, ਸਤਿਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਦੀ ਸਮਝਣੀ ਪੈਂਦੀ। ਗੁਰਦੇਵ ਨੇ ਬੜੇ ਪਿਆਰੇ ਬਚਨ ਕੀਤੇ ਨੇ ਭਾਈ ਗੁਰਦਾਸ ਨੇ, ਕਹਿੰਦੇ ਆਪਾਂ ਕਾਗਜ਼ ਦੀ ਪਤੰਗ ਬਣਾਉਂਦੇ, ਉਸ ਪਤੰਗ ਨੂੰ ਬੱਚੇ ਅਸਮਾਨ ਵਿੱਚ ਉਡਾਉਂਦੇ, ਦੋ ਬੱਚੇ ਦੇ ਹੱਥ ਵਿੱਚ। ਤੇ ਭਾਈ ਸਾਹਿਬ ਕਹਿੰਦੇ ਨੇ ਪਤੰਗ ਉੱਡਦੀ ਕਿਤੇ ਆਪਣੇ ਪਈਏ ਡੋਰ ਤੇ, ਤੇ ਅੱਗੋਂ ਉੱਤਰ ਮਿਲਦਾ ਨਹੀਂ। ਇਸ ਪਤੰਗ ਦਾ ਅਸਮਾਨ ਵਿੱਚ ਉੱਡਣ ਦਾ ਇੱਕੋ ਕਾਰਨ ਹੈ, ਕਦੀ ਇਹ ਖੱਬੇ ਨੂੰ ਹੁੰਦੀ ਹੈ, ਕਦੀ ਸੱਜੇ ਨੂੰ ਹੁੰਦੀ ਹੈ। ਇਹ ਪਤੰਗ ਅਸਮਾਨ ਵਿੱਚ ਉੱਡ ਕੇ ਵੀ ਟਿਕਦੀ ਨਹੀਂ। ਤੇ ਪੁੱਛਿਆ ਇਹਨੂੰ ਉੱਡਣ ਦਾ ਜਾਂ ਉਡਾਣ ਦਾ ਕਾਰਨ ਕੀ ਹੈ, ਤੇ ਉਹਨਾਂ ਨੇ ਕਿਹਾ ਹਵਾ ਹੈ, ਹਵਾ ਕਰਕੇ ਕੇਵਲ ਪਤੰਗ ਉੱਡਦੀ ਹੈ, ਤੇ ਜਾਂ ਹਵਾ ਸ਼ਾਂਤ ਹੋ ਜਾਏ ਤੇ ਪਤੰਗ ਨੇ ਕਿੰਨਾ ਉੱਡ ਲੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਸੂਤਰ ਦਾ ਧਾਗਾ ਲੈ ਲਓ, ਉਹਦੇ ਥੱਲੇ ਇੱਕ ਲਾਟੂ ਬੰਨ ਲਓ, ਤੇ ਸੂਤਰ ਦੇ ਧਾਗੇ ਨੂੰ ਮਰੋੜੀ ਦੇ ਦਿਓ ਚੰਗੀ ਤਰ੍ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ ਪਰਤ ਕੇ ਉਸ ਧਾਗੇ ਦੇ ਇੱਕ ਸਿਰੇ ਨੂੰ ਪਕੜ ਲਓ, ਮਰੋੜੀ ਨੂੰ ਛੱਡੋ, ਤੇ ਉਹ ਜਿਹੜਾ ਲਾਟੂ ਥੱਲੇ ਬਣਿਆ ਨਾ, ਉਹ ਧਾਗੇ ਦੀ ਮਰੋੜੀ ਕਰਕੇ ਬੜੀ ਤੇਜ਼ ਰਫ਼ਤਾਰ ਨਾਲ ਘੁੰਮਦਾ, ਤੇ ਕਹਿੰਦੇ ਉਨੀ ਦੇਰ ਤੱਕ ਘੁੰਮੇਗਾ ਜਿੰਨੀ ਦੇਰ ਤੱਕ ਧਾਗੇ ਦੇ ਵੱਟ ਪੈ ਰਹਿੰਦੇ ਨੇ, ਤੇ ਜਦੋਂ ਧਾਗੇ ਦੇ ਵੱਟ ਮੁੱਕ ਜਾਣ ਉਹ ਲਾਟੂ ਘੁੰਮਣ ਵਾਲਾ ਵੀ ਟਿਕ ਜਾਂਦਾ। ਤੀਜਾ ਵਚਨ ਸ੍ਰੀ ਮਾਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਸੋਨੇ ਵਿੱਚ ਹੋਵੇ ਮੈਲ, ਉਹਨੂੰ ਕੁਠਾਲੀ ਵਿੱਚ ਪਾ ਕੇ ਤਪਾਈ ਜਾਓ, ਤੇ ਉਸ ਸੋਨੇ ਨੇ ਤਪੀ ਜਾਣਾ। ਉਸ ਦਿਨ ਵੀ ਇੱਥੇ ਅਰਜ ਕੀਤੀ ਸੀ, ਤੇ ਜਦੋਂ ਉਹਦੀ ਮੈਲ ਫੜ ਗਈ, ਉਹਦੇ ਅੰਦਰੋਂ ਮੈਲ ਖਤਮ ਹੋ ਗਈ, ਤੇ ਪਰਤ ਕੇ ਉਹੀ ਸੋਨਾ ਜਿਹੜਾ ਕੁਠਾਲੀ ਵਿੱਚ ਟਿਕ ਜਾਂਦਾ ਹੈ। ਕਹਿੰਦੇ ਜਿਵੇਂ ਹਵਾ ਹੋਵੇ ਤੇ ਪਤੰਗ ਭਟਕਦੀ ਹੈ, ਧਾਗੇ ਨੂੰ ਵੱਟ ਆਏ ਹੁਣ ਤਾਂ ਲਾਟੂ ਤੜਕਦਾ ਹੈ, ਜੇ ਕਿਤੇ ਸੋਨੇ ਵਿੱਚ ਮੈਲ ਹੋਵੇ ਤੇ ਸੋਨਾ ਤੜਕਦਾ ਹੈ। ਤੇ ਸੱਜਣਾ ਮਨ ਵੀ ਤਾਂ ਹੀ ਵੱਖਰੀ ਹੋਂਦ ਕਰੀ ਬੈਠਾ ਕਹਿ, ਕਿਉਂਕਿ ਇਹਦੇ ਅੰਦਰ ਭੈੜੀ ਮੱਤ ਤੇ ਦੁਬਦਾ ਪਈ ਹੋਈ। ਜੇ ਇਹਦੇ ਅੰਦਰ ਗੁਰੂ ਦੀ ਮੱਤ ਆ ਜਾਏ ਤੇ ਇੱਕ ਦੀ ਚੇਤ ਲੈ ਲੈ, ਤੇ ਇਹ ਮਨ ਇੰਨਾ ਕੁ ਟਿਕ ਜਾਏ ਜਿਹੜਾ ਹੁਣ ਝੱਕ ਮਾਰਦਾ ਹਰ ਵਕਤ, ਤੇ ਇਹ ਬੁਲਾਇਆ ਨੀ ਕਿਸੇ ਦਾ ਬੋਲੇਗਾ। ਭਾਈ ਸਾਹਿਬ ਦਾ ਇੱਕ ਬਿਰਤ ਆਉਂਦਾ, ਕਹਿਣ ਲੱਗੇ ਪਵਨ ਗਮਨ ਜੈਸੇ ਉਡਿਆ ਗੁਡਿਆ ਉੱਡਤ ਰਹੇ, ਜਿਵੇਂ ਹਵਾ ਦਾ ਝੌਂਕਾ ਆਵੇ ਤੇ ਪਤੰਗ ਉੱਡਦੀ। ਕਹਿਣ ਲੱਗੇ ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਕਦੀ ਹਵਾ ਤੋਂ ਬਿਨਾਂ ਗੁੱਡੀ ਉੱਡੇਗੀ ਨਹੀਂ। ਕਹਿਣ ਲੱਗੇ ਕਿ ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਜਿਵੇਂ ਧਾਗੇ ਦੀ ਮਰੋੜੀ ਨਾਲ ਲਾਟੂ ਘੁੰਮਦਾ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਉਹ ਦੋਰ ਦਾ ਵੱਟ ਖਤਮ ਹੋ ਜਾਏ ਤੇ ਇਹ ਜਿਹੜਾ ਲਾਟੂ ਖਤਮ ਟਿਕ ਜਾਂਦਾ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ ਭਾਈ ਸਾਹਿਬ ਨੇ ਅਖੀਰ ਵਿੱਚ ਜਿਹੜੀ ਗੱਲ ਕਹੀ ਮੈਂ ਸੰਖੇਪ ਤੱਕ ਵਾ ਲਾਵਾਂ। ਕਹਿਣ ਲੱਗੇ ਦੁਰਮਤ ਸੁਭਤਾ ਭਟਕਤ ਚਤਰ ਕੁੰਟ, ਚਾਰ ਚੇਰੇ ਭਟਦਾ ਇਹ ਭੈੜਾ ਮਨ, ਤੇ ਜਦੋਂ ਗੁਰਮਤ ਏਕ ਟੇਕ ਮੋਨ ਨਾ ਬਖਤ ਹੈ, ਜਦੋਂ ਗੁਰੂ ਕੀ ਮੱਤ ਦੀ ਟੇਕ ਲੈ ਲੈਂਦਾ ਫਿਰ ਪਿਆਰਿਆ ਇਹ ਮਨ ਸ਼ੁੱਧ ਸੋਨੇ ਦੀ ਤਰ੍ਹਾਂ ਟਿਕ ਜਾਏ, ਇਹ ਪਤੰਗ ਦੀ ਤਰ੍ਹਾਂ ਉੱਡੇਗਾ ਨਹੀਂ। ਇਹ ਲਾਟੂ ਦੀ ਤਰ੍ਹਾਂ ਘੁੰਮੇਗਾ ਨਹੀਂ, ਵੱਖਰੀ ਹੋਣ ਇਸ ਕਰਕੇ ਕਿਉਂਕਿ ਅੰਦਰ ਭੈੜੀ ਮੱਤ ਚੁੱਕੀ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸੀ ਖੇਡ ਹੈ, ਮਨ ਨੂੰ ਲੱਗਦੀ ਨਹੀਂ ਨਾ, ਆਪਾਂ ਆਪਣੇ ਘਰਾਂ ਵਿੱਚ ਤੱਕਣੇ ਹਾਂ, ਇੱਕ ਦੀ ਮੌਤ ਹੁੰਦੀ ਹੈ ਤੇ ਦੂਜੇ ਨੂੰ ਪਤਾ ਵੀ ਹੈ ਕਿ ਜਿਸ ਰਾਹ ਅੱਜ ਇਹ ਤੁਰਿਆ ਕੱਲ ਨੂੰ ਮੈਂ ਵੀ ਚਲੇ ਜਾਣਾ। ਪਰ ਦੇਖੋ ਮਨ ਕਿੰਨਾ ਕੁ ਨਿਡਰ ਤੇ ਵਿਵਾਹ ਕੇ ਆਪਣੇ ਘਰ ਵਿੱਚੋਂ ਅਰਥੀ ਪੁੱਛਣ ਦੇ ਬਾਵਜੂਦ ਵੀ ਇਹਨੂੰ ਪਤਾ ਨਹੀਂ ਲੱਗਦਾ ਕਿ ਜੇ ਇੱਕ ਪਾਣੀ ਦਾ ਬੁਲਬੁਲਾ ਅੱਜ ਬਿਰਕ ਗਿਆ ਕੱਲ ਨੂੰ ਮੈਂ ਵੀ ਬਿਰਕ ਜਾਣਾ। ਪਰ ਪਤਾ ਨਹੀਂ ਫਿਰ ਵੀ ਮਾਣ ਕਰਕੇ ਆਪਣੇ ਆਪ ਨੂੰ ਹੋਂ ਵਿੱਚ ਲਪੇਟੀ ਰੱਖਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇਸ ਬੁਲਬਲੇ ਦੀ ਗੱਲ ਕਰਦਿਆਂ ਬੜੇ ਪਿਆਰੇ ਬਚਨ ਕਹਿ, ਗੁਰੂ ਤੇਗ ਬਹਾਦਰ ਜੀ ਦਾ ਵੀ ਇੱਕ ਬਚਨ ਆਉਂਦਾ, ਕਹਿੰਦੇ ਸਾਧੋ ਰਚਨਾ ਰਾਮ ਬਣਾਈ, ਇੱਕ ਜਿਲਸ ਹੈ ਇੱਕ ਅਸਰ ਮਨ ਹੈ, ਅਚਰਜ ਲਕਿਓ ਨਾ ਜਾਈ। ਦੇਖੋ ਮੇਰੇ ਵਾਹਿਗੁਰੂ ਨੇ ਕਿਹੋ ਜੀ ਰਚਨਾ ਬਣਾ ਦਿੱਤੀ, ਇੱਕ ਬਿਰਸੇ ਉਸੇ ਘਰ ਵਿੱਚ ਇੱਕ ਦੀ ਮੌਤ ਵੀ ਹੁੰਦੀ ਹੈ ਤੇ ਜਿਹੜਾ ਮਰੇ ਕੋਈ ਦੀ ਅਰਥੀ ਚੋਕੇ ਲਿਜਾਂਦਾ ਪਿਆ ਉਹ ਸਮਝਦਾ ਮੈਂ ਸਦਾ ਲਈ ਕਾਇਮ ਰਹਿ ਜਾ। ਇੱਕ ਬਿਰਸ ਹੈ ਇੱਕ ਅਸਰ ਮਨ ਹੈ, ਅਚਰਜ ਲਕਿਓ ਨਾ ਜਾਈ। ਪਰ ਗੁਰੂ ਤੇਗ ਬਹਾਦਰ ਜੀ ਤੁਸੀਂ ਕੀ ਦੁਨੀਆਂ ਨੂੰ ਤੱਕਦੇ ਹੋ? ਤੇ ਸਾਹਿਬ ਕਹਿੰਦੇ ਜੋ ਦੀਪ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਛਾਈ ਜਿਵੇਂ ਬਦਲਾਂ ਦੀ ਛਾਂ ਨੇ ਸਦਾ ਲਈ ਟਿਕੇ ਨਹੀਂ ਰਹਿਣਾ। ਐ ਗੁਰੂ ਕੇ ਸਿੱਖਾ ਐਸ ਪਾਣੀ ਦੇ ਗੁਲਗੁਲੇ ਨੇ ਸਦਾ ਲਈ ਟਿਕੇ ਨਹੀਂ ਰਹਿਣਾ। ਜੋ ਦੀਪ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਲ ਕੀ ਛਾਈ ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਚਰਨਾਈ। ਕਹਿੰਦੇ ਮੈਂ ਦੁਨੀਆਂ ਨੂੰ ਝੂਠੀ ਸਮਝ ਕੇ ਉਹਦੇ ਚਰਨਾਂ ਨੂੰ ਜੁੜਿਆ ਵਾ ਜਿੰਨੇ ਬੁਲਬਲੇ ਨੂੰ ਪਹਿਰਾ ਕੀਤਾ ਹੋਵੇ। ਮੈਂ ਅਰਜ ਕਰ ਰਿਹਾ ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਦੇਖ ਮਨਾ ਅਸੀਂ ਲੋਕ ਵੀ ਮਨਾਉਂਦੇ ਹਾਂ ਯਾਦ ਆਮ ਤੌਰ ਤੇ ਮਾਤਾ ਪਿਤਾ ਦੀ, ਦਾਦੀ ਦਾਦੇ ਦੀ, ਬਜ਼ੁਰਗਾਂ ਦੀ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਕਦੀ ਮੇਰੀ ਤਰ੍ਹਾਂ ਯਾਦ ਮਨਾਈ? ਪੁੱਛਿਆ ਕਿਵੇਂ? ਇੱਥੇ ਵੀ ਆਪਾਂ ਤੱਕਦੇ ਹਾਂ ਕਿ ਕਬਰ ਅਸਥਾਨ ਵਿੱਚ ਲੋਕ ਆਪਣੇ ਬਜ਼ੁਰਗਾਂ ਦੀ ਕਬਰ ਤੇ ਫੁੱਲ ਰੱਖਦੇ, ਇਹਦਾ ਮਤਲਬ ਉਹਨਾਂ ਨੂੰ ਸਤਿਕਾਰ ਆਪਣੇ ਵੱਲੋਂ ਅਦਬ ਸਮਰਪਿਤ ਕਰਦੇ ਨੇ। ਪਰ ਬਾਬਾ ਫਰੀਦ ਕਹਿੰਦੇ ਨੇ ਜਦੋਂ ਮੈਂ ਆਪਣੇ ਅੰਮਾ ਤੇ ਅੱਬਾ ਦੀ ਕਬਰ ਕੋਲੋਂ ਨਿਕਲਣਾ ਵਾ ਨਾ, ਮੈਂ ਫੁੱਲ ਨਹੀਂ ਰੱਖਦਾ। ਕਹਿੰਦੇ ਨੇ ਮੈਂ ਕਬਰ ਕੋਲ ਖਲੋ ਇੱਕ ਗੱਲ ਪੁੱਛਣਾ ਵਾ ਕਿ ਕਦੀ ਉਹ ਸਮਾਂ ਸੀ ਇਸ ਅੰਮਾ ਨੇ ਜਨਮ ਦਿੱਤਾ ਤੇ ਆਪਣੀ ਗੋਦ ਵਿੱਚ ਰੱਖ ਕੇ ਮੈਨੂੰ ਲੋਰੀਆਂ ਦਿੱਤੀਆਂ, ਅੱਖਾਂ ਤੋਂ ਦੂਰ ਨਾ ਹੋਣ ਦਿੱਤਾ, ਤੇ ਇਸ ਅੱਬਾ ਨੇ ਦਿਨ ਰਾਤ ਮੇਰੀ ਸੰਭਾਲ ਕੀਤੀ, ਪਰਵਰਿਸ਼ ਕੀਤੀ ਤੇ ਆਪਣੀ ਸਭ ਕੁਝ ਖਰਚ ਕਰ ਦਿੱਤਾ ਕੇਵਲ ਇਸੇ ਕਿ ਮੇਰਾ ਪੁੱਤਰ ਸਿਆਣਾ ਸੂਝਵਾਨ ਹੋਵੇ ਲਾਇਕ ਹੋਵੇ। ਤੇ ਕਿੰਨੇ ਸਿਰ ਮੈਂ ਪੁੱਛਣਾ ਵਾ ਉਹ ਮਨਾ ਜਨਮ ਦੇਣ ਵਾਲੀ ਮਾਂ, ਪਰਵਰਿਸ਼ ਕਰਨ ਵਾਲਾ ਅੱਬਾ ਬਾਪੂ ਦੋਨੋਂ ਕਬਰ ਵਿੱਚ ਪਏ ਨੇ ਤੇ ਇਹਨਾਂ ਦੇ ਵੱਡੇ ਵਡੇਰੇ ਵੀ ਇਹਨਾਂ ਤੋਂ ਪਹਿਲਾਂ ਚਲੇ ਗਏ। ਉਹ ਪਾਣੀ ਦੇ ਬੁਲਬਲਿਆ ਜੇ ਤੈਨੂੰ ਜਨਮ ਦੇਣ ਵਾਲੇ ਵੀ ਰਹੇ ਤੇ ਚੇਤੇ ਰੱਖੀ ਜਿਨ੍ਹਾਂ ਨੂੰ ਤੂੰ ਜਨਮ ਦੇਣਾ ਤੇ ਇੱਕ ਦਿਨ ਇਹਨਾਂ ਨੇ ਤੈਨੂੰ ਅੱਗੇ ਤੋਰਦੇ, ਤੂੰ ਇਸ ਪਾਣੀ ਦਾ ਬੁਲਬਲਾ ਇਸ ਤੋਂ ਜ਼ਿਆਦਾ ਨਹੀਂ। ਤਾਂ ਹੀ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਫਰੀਦਾ ਕਿੱਥੇ ਪੈਂਦੇ ਮਾਪਿਆਂ, ਕਿੱਥੇ ਨੇ ਤੇਰੇ ਮਾਂ ਬਾਪ ਜਿੰਨੀ ਤੂੰ ਜਣਿਓ ਏ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਤੈ ਪਾਸੋਂ ਉਹ ਲੱਗ ਗਏ, ਤੇਰੇ ਕੋਲੋਂ ਧੱਕੇ ਨਾ ਚਲੇ ਗਏ, ਤੂੰ ਅਜੇ ਨਾ ਪਤੀਣੇ ਹੋਏ। ਉਹ ਕਠੋਰ ਮਣਾ ਘੱਟੋ ਘੱਟ ਕਬਰ ਸਥਾਨ ਵਿੱਚ ਅੰਮਾ ਤੇ ਅੱਬਾ ਦੀ ਕਬਰ ਨੂੰ ਬੇਨਤੀ ਪਤੀਜ ਦਾ ਕਿ ਇੱਕ ਦਿਨ ਤੂੰ ਵੀ ਇਸੇ ਰਸਤੇ ਤੇ ਜਾਣਾ। ਖੈਰ ਮੈਂ ਅਰਜ਼ ਕਰ ਰਿਹਾ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ, ਕਿ ਜਿਵੇਂ ਪਾਣੀ ਵਿੱਚੋਂ ਬੁਲਬਲੇ ਪੈਦਾ ਹੁੰਦੇ ਨੇ ਦੇਖਦੇ ਹਾਂ ਉਪਜਦੇ ਨੇ ਪਰਤ ਕੇ ਫਿਰ ਬਿਰਸ ਜਾਂਦੇ ਨੇ, ਪੈਦਾ ਹੁੰਦੇ ਨੇ ਫਿਰ ਆਲੋਪ ਹੋ ਜਾਂਦੇ ਨੇ, ਇਹਨਾਂ ਦੀ ਹਸਤੀ ਕਿੰਨੀ ਹੋਵੇ ਖਾਸ ਸੰਗਤ। ਪਰ ਬੁਲਬਲੇ ਵਿੱਚ ਤਾਂ ਇੱਕ ਅਜੇ ਗੁਣ ਹੈ, ਉਹ ਹੱਸਦਾ ਆਉਂਦਾ ਹੱਸਦਾ ਹੀ ਰਹਿੰਦਾ ਤੇ ਹੱਸਦਾ ਹੀ ਚਲਾ ਜਾਂਦਾ। ਇੱਕ ਮਨੁੱਖ ਐਸਾ ਵਿਰਲੇ ਨੇ ਜਿਹੜੇ ਆਉਂਦਿਆਂ ਹੱਸਦੇ ਨੇ, ਜਿਹੜੇ ਧਿਆਨ ਰੱਖਿਆ ਸੰਸਾਰ ਵਿੱਚ ਵੀ ਹੱਸਦੇ ਨੇ ਤੇ ਜਾਣ ਲੱਗਿਆਂ ਵੀ ਹੱਸਦੇ ਨੇ। ਪਰ ਬੰਦਾ ਐਸਾ ਜਦੋਂ ਜਨਮ ਲਿਆ ਉਦੋਂ ਵੀ ਰੋਂਦਾ ਹੈ ਤੇ ਜਦੋਂ ਜ਼ਿੰਦਗੀ ਬਤੀਤ ਕਰਦਾ ਉਦੋਂ ਵੀ ਰੋਂਦਾ ਹੈ, ਤੇ ਜਾਣ ਲੱਗਿਆਂ ਚਿੱਤ ਨਹੀਂ ਕਰਦਾ, ਜਾਣ ਲੱਗਿਆਂ ਵੀ ਰੋਂਦਾ ਹੀ ਜਾਂਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ, ਕੁਝ ਐਸੇ ਨੇ ਜਿਹੜੇ ਹੱਸਦੇ ਹੁੰਦੇ ਨੇ ਬੁਲਬਲੇ ਦੀ ਤਰ੍ਹਾਂ ਹੱਸਦੇ ਚਲੇ ਜਾਂਦੇ ਨੇ। ਕਾਰਨ ਕੀ ਹੈ? ਜਦੋਂ ਤਾਂ ਬੁਲਬਲਾ ਆਪਣੀ ਵੱਖਰੀ ਹਸਤੀ ਸਮਝਦਾ ਉਦੋਂ ਉਹਦੇ ਪੱਲੇ ਰੋਣਾ ਪੈਂਦਾ, ਤੇ ਜਦੋਂ ਬੁਲਬੁਲਾ ਸਮਝਦਾ ਕਿ ਮੈਂ ਤਾਂ ਮਰਨਾ ਹੀ ਨਹੀਂ ਕਿਉਂਕਿ ਜਿਸ ਪਾਣੀ ਵਿੱਚੋਂ ਪੈਦਾ ਹੋਇਆ ਕੱਲ ਨੂੰ ਇਹਨੇ ਆਪਣੀ ਗੋਦ ਵਿੱਚ ਲੈ ਲੈਣਾ, ਮੈਨੂੰ ਕੀ ਰੋਣ ਦੀ ਲੋੜ ਹੈ, ਜਿਹਨੇ ਪੈਦਾ ਕੀਤਾ ਇਹਨੇ ਸਮੇਟ ਲੈਣਾ, ਰੋਣਾ ਉਹਨਾਂ ਦੇ ਪੱਲੇ ਨੇ ਜਿਹੜੇ ਸਮੁੰਦਰ ਤੋਂ ਆਪਣੇ ਆਪ ਵੱਖ ਸਮਝਦੇ। ਸਾਹਿਬ ਕਹਿੰਦੇ ਉਹ ਕਦੀ ਨਹੀਂ ਰੋਂਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਰੰਕਾਰ ਸਾਗਰ ਦੀ ਅੰਤ ਸਮਝਿਆ, ਰੋਣਾ ਕੇਵਲ ਉਹਨਾਂ ਦੇ ਪੱਲੇ ਜਿਹੜੇ ਨਿਰੰਕਾਰ ਤੋਂ ਵੱਖ ਹੋ ਜਾਂਦੇ। ਸ਼ਾਇਦ ਇਹੀ ਕਾਰਨ ਦੌਲਤਾਂ ਦਾਈ ਜਦੋਂ ਪਹਿਲਾਂ ਦੀਦਾਰ ਕਰਦੀ ਨਾ ਮੇਰੇ ਗੁਰੂ ਨਾਨਕ ਦਾ, ਤੇ ਜਾਣ ਲੱਗਿਆ ਇੱਕ ਗੱਲ ਕਹਿੰਦੀ ਸੀ, ਬਾਬਾ ਕਾਲੂ ਤੁਸੀਂ ਕਦੀ ਵੀ ਕਿਸੇ ਗਰੀਬ ਨੂੰ ਮੋੜਿਆ ਨਹੀਂ, ਜੇ ਰੱਬ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਮੋੜੀ ਨਾ। ਤੇ ਜਦੋਂ ਮੇਰੇ ਬਾਬਾ ਜੀ ਦਾ ਆਗਮਨ ਹੋਇਆ ਨਾ ਤੇ ਸਾਹਿਬ ਰੋਏ ਨਹੀਂ, ਮੁਸਕਰਾਏ ਨੇ। ਤੇ ਯਾਦ ਰੱਖਣਾ ਸਿੱਖ ਇਤਿਹਾਸ ਵਿੱਚ ਗੁਰੂ ਨਾਨਕ ਦੇ ਇਸ ਧਰਮ ਵਿੱਚ ਸਭ ਤੋਂ ਪਹਿਲੀ ਜਿਹੜੀ ਕਿਰਪਾ ਲਈ ਇੱਕ ਮੁਸਲਮਾਨ ਔਰਤ ਜਿਹਦਾ ਨਾਂ ਦੌਲਤਾਂ ਦਾਈ, ਸਭ ਤੋਂ ਪਹਿਲੀ ਬਖਸ਼ਿਸ਼ ਨਾਲ ਇਹ ਨਿਵਾਜੀ ਗਈ। ਆਈ ਬਾਹਰ ਤੇ ਬਾਬਾ ਜੀ ਨੂੰ ਦਿੱਤੀ ਵਧਿਆਈ, ਵਧਾਈ ਬਾਬਾ ਕਾਲੂ ਜੀ ਨੂੰ ਕੁਝ ਦੇਣ ਲੱਗੇ ਤੇ ਅੱਗੋਂ ਕਹਿੰਦੇ ਹੱਥ ਨਾਲ ਕਹਿ ਦਿੱਤਾ ਕਿ ਰਹਿਣ ਦੇ, ਮੈਂ ਕਿਹਾ ਮੈਂ ਤਾਂ ਬਹੁਤ ਰੱਜੀ। ਬਾਬਾ ਜੀ ਨੇ ਸਮਝਿਆ ਸ਼ਾਇਦ ਇਹ ਘੱਟ ਦੌਲਤ ਤੇ ਤਾਂ ਗੁੱਸਾ ਕਰਦੀ, ਕਹਿਣ ਲੱਗੇ ਨਹੀਂ ਤੂੰ ਜੋ ਕਹੇਗੀ ਮੈਂ ਤੇਰੀ ਝੋਲੀ ਭਰ ਦਿਆਂਗਾ, ਤੂੰ ਮੰਗ ਤਾਂ ਸਹੀ, ਅੱਜ ਇੰਨੇ ਤੇ ਸਬਰ ਕਰ। ਉਹਦੀਆਂ ਅੱਖਾਂ ਵਿੱਚ ਪਾਣੀ ਸੀ, ਕਹਿਣ ਲੱਗੀ ਬਾਬਾ ਕੀ ਤੂੰ ਮੈਨੂੰ ਦਏਗਾ, ਮੇਰੀ ਝੋਲੀ ਭਰੀ ਗਈ। ਕਹਿਣ ਲੱਗੇ ਕਿੰਨੇ ਤੇਰੀ ਝੋਲੀ ਭਰੀ, ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਪੁੱਛਿਆ ਕਿਵੇਂ, ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ ਹੈ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰ। ਉਹਦੀਆਂ ਅੱਖਾਂ ਵਿੱਚ ਪਾਣੀ ਸੀ, ਕਹਿਣ ਲੱਗੀ ਬਾਬਾ ਕੀ ਤੂੰ ਮੈਨੂੰ ਦਏਗਾ, ਮੇਰੀ ਝੋਲੀ ਭਰੀ ਗਈ। ਕਹਿਣ ਲੱਗੇ ਕਿੰਨੇ ਤੇਰੀ ਝੋਲੀ ਭਰੀ, ਕਹਿਣ ਲੱਗੀ ਤੇਰੇ ਘਰ ਵਿੱਚ ਆਏ ਹੋਏ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਖਤਮ ਕਰ ਦਿੱਤੀ, ਮੇਰੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ ਹੈ। ਪੁੱਛਿਆ ਕਿਵੇਂ, ਕਹਿਣ ਲੱਗੀ ਅੱਜ ਤੱਕ ਰੋਂਦਿਆਂ ਨੇ ਤਾਂ ਬੜਿਆਂ ਨੇ ਜਨਮ ਲਿਆ ਹੈ, ਪਰ ਅੱਜ ਪਹਿਲਾ ਦਿਨ ਹੈ ਜਿਹੜਾ ਸੰਸਾਰ ਤੇ ਆਇਆ ਤੇ ਜਨਮ ਸਾਰ ਮੁਸਕਰਾਇਆ ਹੈ। ਇਹਦਾ ਮਤਲਬ ਸੀ ਰੋਂਦੇ ਬੜੇ ਆਏ, ਰੋਂਦੇ ਬੜੇ ਗਏ, ਅੱਜ ਦੁਨੀਆਂ ਤੇ ਉਹ ਆ ਗਿਆ ਜਿਹੜੇ ਰੋਂਦਿਆਂ ਦੇ ਅੱਥਰੂ ਪੂੰਜ ਕੇ ਉਹਨਾਂ ਨੂੰ ਮੁਸਕਰਾਹਟ ਦੀ ਦਾਤ ਦੇ ਕੇ ਜਾਏ। ਸਾਹਿਬ ਕਹਿੰਦੇ ਨੇ ਇੱਕ ਗੱਲ ਸਮਝ ਲੈ, ਬੁਲਬੁਲਾ ਹੱਟਦਾ ਜਾਂਦਾ ਹੀ, ਪਰ ਉਹਨੂੰ ਪਤਾ ਮੈਂ ਸਮੁੰਦਰ ਵਿੱਚ ਪੈਦਾ ਹੋਇਆ, ਇਹਦੇ ਵਿੱਚ ਲੀਨ ਹੋਣਾ। ਸਾਹਿਬ ਕਹਿ ਰਹੇ ਨੇ ਜੈਸੇ ਜਲ ਤੇ ਗੁਦਗੁਦਾ ਉਪਜੈ ਦਿਲ ਤੈ ਨੀਤ, ਜਗ ਰਚਨਾ ਤੈਸੇ ਰਤੀ ਕਉ ਨਾਨਕ, ਹੁਣ ਨੀਤ ਮੇਰੇ ਮਿੱਤਰ ਧਿਆਨ ਨਾਲ ਸੁਣ ਲੈ। ਅਗਲਾ ਬਚਨ ਕੀਤਾ ਕਹਿੰਦੇ ਨੇ ਜਿਹੜੇ ਜਗਤ ਵਿੱਚ ਰਹਿ ਕੇ ਆਪਣੀ ਵੱਧ ਹੋਂਦ ਸਮਝਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕਹਿੰਦੇ ਨੇ ਸਿਰਫ ਪ੍ਰਾਣੀ ਕਛੂ ਨਾ ਚੇਤਈ, ਪ੍ਰਾਣੀ ਦਰ ਤੇ ਪ੍ਰਾਣਾਂ ਦੇ ਆਸਰੇ ਚੱਲਣ ਵਾਲਾ, ਕਛੂ ਨਾ ਚੇਤਈ ਦਾ ਅਰਥ ਹੈ ਮੇਰੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਇਹ ਸ਼ਲੋਕ ਗੁਰੂ ਸਾਹਿਬ ਦੇ ਇਹਨਾਂ ਸ਼ਲੋਕਾਂ ਵਿੱਚ ਦੋ ਵਾਰੀ ਆਉਣਾ ਤੇ ਥੋੜਾ ਜਿਹਾ ਫਰਕ ਪੈਣਾ, ਧਿਆਨ ਰੱਖਣਾ ਇੱਕੋ ਜਿਹੇ ਸਾਰੇ ਭਾਵ ਅਰਥ ਇੱਕੋ ਹੀ ਨੇ। ਇਸੇ ਵਿੱਚ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਗ, ਤੇ ਅੱਗੇ ਜਾ ਕੇ ਸ਼ਲੋਕ ਆਉਣਾ ਪ੍ਰਾਣੀ ਰਾਮ ਨਾ ਚੇਤਈ ਮਨ ਮਾਇਆ ਕੈ ਅੰਗ। ਸਾਹਿਬ ਜੀ ਨੇ ਮਦ ਮਾਇਆ ਕੈ ਅੰਗ ਉੱਤੇ ਇਹ ਬਚਨ ਆਉਣੇ ਨੇ। ਗੁਰੂ ਤੇਗ ਬਹਾਦਰ ਜੀ ਕਿੰਨ ਉਹ ਪ੍ਰਾਣਾਂ ਦੇ ਆਸਰੇ ਤੁਰਨ ਵਾਲੇ, ਮਦ ਮਾਇਆ ਤੇ ਅੰਗ, ਮਦ ਦਰਸ ਮੈਂ ਨਸ਼ਾ, ਦੌਲਤ ਦੇ ਨਸ਼ੇ ਵਿੱਚ ਤੂੰ ਇੰਨਾ ਤੂੰ ਅੰਨਾ ਹੋ ਚੁੱਕਾ ਹੈ, ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕੀਤਾ। ਸਾਹਿਬ ਨੇ ਤੇ ਸ਼ਬਦ ਮਦ ਵਰਤੇ, ਵੈਸੇ ਮਦ ਦਾ ਅਸਰੀ ਅਰਥ ਹੁੰਦਾ ਸ਼ਰਾਬ, ਮਦ ਦਾ ਅਸਰੀ ਅਰਥ ਹੁੰਦਾ ਨਸ਼ਾ। ਸਾਹਿਬ ਕਹਿੰਦੇ ਨੇ ਮਾਇਆ ਵਿੱਚ ਇੰਨਾ ਤੂੰ ਨਸ਼ਾ ਹੀ ਹੋ ਗਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਕਦੀ ਯਾਦ ਨਹੀਂ ਕੀਤਾ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਤੇ ਧਰਮ ਦੀ ਦੁਨੀਆਂ ਵਿੱਚ ਇਹ ਖਿਆਲ ਪ੍ਰਚਲਿਤ ਹੈ। ਆਮ ਤੌਰ ਤੇ ਕਿ ਲੋਕ ਉਦਾਹਰਣ ਵੀ ਦਿੰਦੇ ਆ ਕਬੀਰ ਸਾਹਿਬ ਦੀ ਕਿ ਭਗਤੀ ਕਰਨ ਵਾਲਾ ਨਾ ਮਾਇਆ ਦੇ ਨੱਕ ਤੇ ਕੰਨ ਨੂੰ ਵੱਢ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਆਉਂਦਾ ਨਾ ਕਿ ਨਾਕੋ ਕਾਤੀ ਕਾਨੋ ਕਾਤੀ ਕਾਪ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਯਾਦ ਰੱਖਣਾ ਜੇ ਭਗਤ ਦੇ ਵੱਸ ਆ ਜਾਏ ਮਾਇਆ ਉਹ ਨੱਕ ਤੇ ਕੰਨ ਨੂੰ ਕੱਟ ਦਿੰਦਾ ਮਾਇਆ ਦੇ ਨੂੰ, ਤੇ ਇਹਦੇ ਵੀ ਕੋ ਅੰਤਰੀਵ ਅਰਥ ਨੇ। ਖੈਰ ਮੈਂ ਅੱਗੇ ਤੁਰਾਂ, ਕਹਿਣ ਲੱਗੇ ਉਹ ਨੱਕ ਤੇ ਕੰਨ ਕੱਟ ਦਿੰਦਾ, ਤੇ ਕਹਿੰਦੇ ਜੇ ਕੋਈ ਮਾਇਆ ਦੇ ਕਾਬੂ ਆ ਜਾਏ ਤੱਕ ਕਰਦੀ ਇਹ ਵੀ ਘੱਟ ਨਹੀਂ ਗੁਜ਼ਾਰਦੀ ਇਹ ਬੰਦੇ ਦੇ ਸੰਧਿਆ ਸੰਧਿਆ ਉਹਨੂੰ ਅੱਖਾਂ ਤੋਂ ਅੰਨਿਆ ਕਰ ਦਿੰਦੀ ਤੇ ਕੰਨਾਂ ਤੋਂ ਗੋਲੀਆਂ ਕਰ ਦਿੰਦੀ। ਸਤਿਗੁਰੂ ਕੀ ਬਾਣੀ ਵਿੱਚ ਬਚਨ ਹੁੰਦਾ ਹਜ਼ੂਰ ਦਾ, ਮਹਾਰਾਜ ਕਹਿੰਦੇ ਜਦੋਂ ਭਗਤ ਦੇ ਵੱਸ ਆਈ ਉਹਨੇ ਦਬਾ ਦਿੱਤਾ ਤੇ ਜਦੋਂ ਇਹਨੇ ਕਿਸੇ ਨੂੰ ਵੱਸ ਕਰ ਲਿਆ, ਬੰਦੇ ਦੀਆਂ ਅੱਖਾਂ ਹੈ ਪਰ ਅੱਖਾਂ ਹੋਣ ਦੇ ਬਾਵਜੂਦ ਵੀ ਅੰਨਾ, ਕੰਨ ਹੈ ਪਰ ਕੰਨ ਹੋਣ ਦੇ ਬਾਵਜੂਦ ਵੀ ਸੁਣਦਾ ਨਹੀਂ ਪਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਾਇਆ ਧਾਰੀ ਆਪ ਅੰਨਾ ਬੋਲਾ, ਉਹਨੇ ਇੰਨਾ ਤੋਂ ਅਸਰ ਕਰ ਦਿੱਤਾ, ਅੱਖਾਂ ਤੋਂ ਅੰਨਿਆ ਕਰ ਦਿੱਤਾ ਤੇ ਕਹਿਣ ਲੱਗੇ ਕੰਨਾਂ ਤੋਂ ਬੋਲਾ ਕਰ ਦਿੱਤਾ। ਅੱਖਾਂ ਨਾਲ ਸਭ ਕੁਝ ਦੇਖਦਾ ਪਿਆ ਕਿ ਗਿਰ ਜਾਣਾ ਪਰ ਦੇਖਦਿਆਂ ਹੋਇਆਂ ਵੀ ਇਹਨੂੰ ਲੱਗਦੀ ਨਹੀਂ, ਕੰਨਾਂ ਨਾਲ ਰੋਜ਼ ਗੁਰੂ ਕੇ ਬਚਨ ਸੁਣਦਾ ਪਰ ਸੁਣ ਕੇ ਗਿਰਦੇ ਕਮਾਉਂਦਾ ਨਹੀਂ। ਸਾਹਿਬ ਕਹਿੰਦੇ ਮਾਇਆ ਧਾਰੀ ਆਪ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਟੋਲਾ, ਉਹ ਇਹਨਾਂ ਨੂੰ ਆਪਣੀ ਗੱਲ ਹੀ ਸੁਣਾਉਣ ਵਾਸਤੇ ਤਿਆਰ ਹੈ, ਦੂਜੇ ਦੀ ਗੱਲ ਸੁਣਨ ਨੂੰ ਤਿਆਰ ਹੈ। ਮਾਇਆ ਧਾਰੀ ਦਾ ਇੱਕ ਲੱਛਣ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਪਿਆਰਿਓ, ਮਾਇਆ ਮਾੜੀ ਨਹੀਂ ਪਰ ਮਾਇਆ ਦਾ ਮਤ ਮਾੜਾ ਹੈ, ਨਸ਼ਾ ਮਾੜਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਗੁਰੂ ਤੇਗ ਬਹਾਦਰ ਜੀ ਨੇ ਕਹਿਣ ਲੱਗੇ ਜੋਗਨ ਧਨ ਪ੍ਰਗਟਾ ਕਹਿ ਮਤ ਮੈਂ ਐਨ ਸਦਾ ਹੈ ਦੀਵਾਨਾ। ਬੰਦਾ ਜਵਾਨੀ ਦੇ ਨਸ਼ੇ ਵਿੱਚ, ਵਡਿਆਈ ਦੇ ਨਸ਼ੇ ਵਿੱਚ ਤੇ ਦੌਲਤ ਦੇ ਨਸ਼ੇ ਵਿੱਚ ਚੂਰ ਰਹਿੰਦਾ, ਇੱਥੋਂ ਤੱਕ ਕਿ ਇੰਨਾ ਕੁ ਅੰਨਾ ਹੋ ਜਾਂਦਾ ਉਹ ਗੁਰੂ ਨੂੰ ਵੀ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਾਇਆ ਧਾਰੀ ਅਬ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋਲ ਰੋਲ ਘਟੋਲਾ। ਸ਼ਾਇਦ ਕਹਿੰਦੇ ਆਪਣੀ ਸੁਣਾਉਣ ਦੀ ਕੋਸ਼ਿਸ਼ ਕਰਦਾ ਪਰ ਦੂਜੇ ਦੀ ਸੁਣਦਾ ਨਹੀਂ, ਇਹਨੂੰ ਕੀ ਦੁੱਖ ਹੈ, ਕੇਵਲ ਆਪਣੀ ਸੁਣਾਏਗਾ। ਕਦੀ ਤੱਕੋ ਐਮਨਾ ਬਾਦ ਦੀ ਧਰਤੀ ਤੇ ਇੱਕ ਮਾਇਆ ਧਾਰੀ ਏ, ਉਸ ਦੇ ਹਾਕਮ ਦਾ ਅੱਗੋਂ ਅਹਿਲਕਾਰ ਏ, ਕਰਦਾ ਉਹ ਬ੍ਰਹਮ ਭੋਜੇ, ਸਾਧੂ ਸੰਤ ਉਹਦੇ ਘਰ ਆ ਕੇ ਭੋਜਨ ਛਕਦੇ ਨੇ, ਪਰ ਉਹ ਇੱਕ ਗੱਲ ਕਹਿੰਦਾ ਹੈ ਭੋਜਨ ਜਿਉ ਜਾਂ ਮਰਜ਼ੀ ਛਕੋ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਗੱਲ ਤੁਹਾਨੂੰ ਮੇਰੀ ਸੁਣਨੀ ਪਏਗੀ, ਆਪਣੀ ਨਹੀਂ ਸੁਣਾਉਣੀ। ਪਰ ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਕਹਿਣ ਲੱਗੇ ਸਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਅੱਜ ਤੱਕ ਤੂੰ ਕੇਵਲ ਆਪਣੀ ਸੁਣਾਉਂਦਾ ਹੈ ਤੇ ਯਾਦ ਰੱਖ ਮੈਂ ਤੇਰਾ ਬ੍ਰਹਮ ਭੋਜਨੀ ਛੱਡਣ ਆਇਆ, ਮੈਂ ਕੇਵਲ ਤੇਰੇ ਬੋਲੇ ਕੰਨਾਂ ਵਿੱਚ ਆਪਣੀ ਗੱਲ ਸੁਣਾਉਣ ਆਇਆ, ਕਿਉਂਕਿ ਤੂੰ ਦੂਜੇ ਦੀ ਅੱਜ ਤੱਕ ਸੁਣੀ ਨਹੀਂ ਨਾ, ਮੈਂ ਤੈਨੂੰ ਸੁਣਾਉਣ ਆਇਆ। ਤੇ ਉਹਨੇ ਪਹਿਲੀ ਇੱਕ ਗੱਲ ਕੀ, ਕਹਿਣ ਲੱਗਾ ਬਾਬਾ ਜੀ ਇਹ ਭੋਜਨ ਛਕੋ। ਸਾਹਿਬ ਨੇ ਕਿਹਾ ਨਹੀਂ, ਕਹਿੰਦਾ ਇਸ ਪ੍ਰਸ਼ਾਦੇ ਨਾਲ ਕੀ ਵਿਗੜਦਾ। ਗੁਰਦੇਵ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ ਭਾਗੋ, ਵਿਗੜਦਾ ਕੁਝ ਨਹੀਂ, ਕਿੱਕਰ ਦੇ ਬੀਜ ਨੂੰ ਕਦੀ ਕੰਡੇ ਨਹੀਂ ਹੁੰਦੇ, ਹੱਥ ਦੀ ਤਰੀ ਤੇ ਭਾਵੀ ਮਣੀ ਦੋ ਬੀਜ ਵਿੱਚੋਂ ਕਦੀ ਨਹੀਂ ਕੰਡੇ ਨਿਕਲ ਕੇ ਖੁੱਬਦੇ। ਕਹਿਣ ਲੱਗੇ ਕੰਡਿਆਂ ਦਾ ਜਨਮ ਉਦੋਂ ਹੁੰਦਾ ਜਦੋਂ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ। ਇਹ ਤੇਰੇ ਸਵਾਦ ਇਸ ਭੋਜਨ ਮਾਲੇ ਨਹੀਂ, ਜੀਵ ਲਈ ਸਵਾਦੀ ਨੇ, ਪਰ ਪਿਆਰਿਆ ਜਦੋਂ ਤੂੰ ਗੁਰੂ ਗੁਰੂ ਜਪਦੇ ਨਾ ਫਿਰ ਉਦੋਂ ਤੇਰੇ ਵਰਗਿਆਂ ਦਾ ਭੋਜਨ ਕੰਡਿਆਂ ਦੀ ਤਰ੍ਹਾਂ ਚੁੱਭਦਾ। ਸਾਹਿਬ ਨੇ ਮੇਰੇ ਪੁੱਤਰ ਕਰ ਦਿੱਤਾ, ਫਿਰ ਉਹਨੂੰ ਸੁਣਾ ਦਿੱਤਾ ਕਿ ਇਹ ਮਾਇਆ ਧਾਰੀ ਅੱਜ ਤੱਕ ਤੂੰ ਕੇਵਲ ਲੋਕਾਂ ਨੂੰ ਸੁਣਾਇਆ ਹੈ, ਅੱਜ ਮੇਰੀ ਵੀ ਗੱਲ ਸੁਣ ਲੈ। ਤੇ ਉਹਨੇ ਪੁੱਛਿਆ ਫਿਰ ਮਹਾਰਾਜ ਕੀ ਸੁਣਾ, ਉੱਥੇ ਹਜ਼ੂਰ ਨੇ ਕਿਹਾ ਕਿ ਸਜਣਾ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਬ ਪੀਵੈ ਮਾਨਸ ਤਿਨ ਕਿਉਂ ਨਿਰਮਲ ਪੀਤ। ਪਰ ਸਾਹਿਬ ਕਹਿੰਦੇ ਸੁਣਦਾ ਨਹੀਂ। ਇੱਕ ਵਿਦਵਾਨ ਨੇ ਨਾ ਬੜਾ ਪਿਆਰਾ ਬਚਨ ਕੀਤਾ, ਭਾਵੇਂ ਉਹਨੇ ਗਾਹਕਾ ਵਿਅੰਗ ਨਹੀਂ ਦਿੱਤੀ ਹੈ ਵਿਅੰਗ ਵਾਲੀ, ਪਰ ਗੱਲ ਉਹ ਸਪਸ਼ਟ ਇਹ ਕਰਦਾ ਪਿਆ ਕਿ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਧਿਆਨ ਰੱਖਣਾ ਉਹ ਦੂਜੇ ਦੀ ਨਹੀਂ ਜੇ ਸੁਣਦਾ ਕੇਵਲ ਆਪਣੀ ਸੁਣਾਉਂਦਾ। ਸਾਡੇ ਸਮਾਜ ਵਿੱਚ ਤੱਕੀਏ ਜਾਂ ਕਿਤੇ ਰਾਜ ਪਦਵੀ ਵੱਲ ਤੱਕੋ, ਖੈਰ ਮੈਂ ਉੱਧਰ ਨਾ ਤੁਰਾਂ, ਬਾਣੀ ਵੱਲ ਆਵਾਂ ਕਿ ਹਰ ਇੱਕ ਮਾਇਆ ਧਾਰੀ ਦਾ ਮਤਲਬ ਹੀ ਇਹਦੇ ਜਿਹਦੇ ਅੰਦਰ ਪਕੜੇ। ਸ਼ਾਇਦ ਕਹਿੰਦੇ ਉਹ ਆਪਣੀ ਸੁਣਾਉਂਦਾ ਦੂਜੇ ਦੀ ਸੁਣਦਾ ਨਹੀਂ। ਇੱਕ ਵਿਦਵਾਨ ਹੋਇਆ ਰੂਮੀ, ਉਹਨੇ ਬੜੀ ਸੋਹਣੀ ਗਾਥਾ ਦਿੱਤੀ, ਗੱਲ ਉਹਨੇ ਵਿਅੰਗ ਨੇ ਕਈ ਪਰ ਕਮਾਲ ਕਰ ਦਿੱਤੀ ਸਮਝਾਉਣ ਬਾਰੇ। ਕਹਿੰਦਾ ਇੱਕ ਵਾਰੀ ਕੋਈ ਮਨੁੱਖ ਬੋਲਾ ਸੀ ਤੇ ਉਹਨਾਂ ਆਪਣਾ ਮਿੱਤਰ ਉਹਦਾ ਬਿਮਾਰ ਸੀ ਤੇ ਉਹਦਾ ਪਤਾ ਪੁੱਛਣ ਗਿਆ। ਹੁਣ ਹੈ ਬੋਲਾ, ਉਹਨੇ ਪਹਿਲਾਂ ਤਿੰਨ ਸਵਾਲ ਤਿਆਰ ਕਰ ਲਏ ਵੀ ਜਦੋਂ ਮੈਂ ਉਹਦੀ ਮੰਜੀ ਕੋਲ ਜਾਵਾਂਗਾ ਨਾ ਤੇ ਤਿੰਨ ਸਵਾਲ ਮੈਂ ਕਰਨੇ ਨੇ ਤੇ ਪਹਿਲਾ ਸਵਾਲ ਮੈਂ ਉਹਦੇ ਤੋਂ ਪੁੱਛਾਂਗਾ ਮਿੱਤਰਾ ਕੀ ਹਾਲ ਹੈ। ਕਹਿੰਦਾ ਮੈਨੂੰ ਸੁਣਾਈ ਤੇ ਦੇਣਾ ਨਹੀਂ, ਚਲੋ ਜੋ ਮਰਜ਼ੀ ਕਹੇਗਾ ਚੰਗਾ ਕਹੇਗਾ, ਮੈਂ ਇੱਕੋ ਗੱਲ ਕਹਿ ਦੇਣਾ ਰੱਬ ਦਾ ਸ਼ੁਕਰ। ਤਿੰਨ ਸਵਾਲ ਤਿਆਰ ਕੀਤੇ ਉਸ ਗੋਰੇ ਨੇ ਕਿ ਪਹਿਲੀ ਗੱਲ ਮੈਂ ਪੁੱਛਾਂਗਾ ਤੇਰਾ ਹਾਲ ਕੀ ਹੈ, ਉਹ ਦੱਸੇਗਾ ਮੈਂ ਚੰਗਾ ਨਾ ਕਹਾਂਗਾ ਵੀ ਰੱਬ ਦਾ ਸ਼ੁਕਰ ਹੈ। ਕਹਿੰਦਾ ਦੂਜਾ ਸਵਾਲ ਮੈਂ ਨਾਲ ਹੀ ਕਰਾਂਗਾ ਪਿਆਰਿਆ, ਕਿਹੜਾ ਵੈਦ ਹਕੀਮ ਹੈ ਜਿਹਦੇ ਤੋਂ ਦਵਾਈ ਲੈਣਾ? ਕਹਿੰਦਾ ਉਹ ਦੱਸੇਗਾ, ਮੈਂ ਕਹਿ ਦੇਵਾਂਗਾ, ਬਸ ਕਮਾਲ ਹੀ ਹੋ ਗਈ, ਇਹਦੇ ਵਰਗਾ ਕੋਈ ਹੈ ਹੀ ਨਹੀਂ। ਤੇ ਤੀਜਾ ਸਵਾਲ ਕਰਾਂਗਾ, ਦਵਾਈ ਕਿਹੜੀ ਖਾਣਾ ਪਈ? ਜਦੋਂ ਦਵਾਈ ਦਾ ਨਾਂ ਲਏਗਾ, ਮੈਂ ਕਹਾਂਗਾ ਬਸ ਇਹਦੇ ਵਰਗੀ ਦਵਾਈ ਤਾਂ ਦੁਨੀਆਂ 'ਚ ਮਿਲਦੀ ਨਹੀਂ। ਉਹ ਕਹਿੰਦੇ ਨੇ ਗਿਆ ਹੈ ਸੀ ਬੋਲਾ, ਕੇਵਲ ਸੁਣਾਉਣਾ ਜਾਣਦਾ ਸੀ, ਸੁਣਨਾ ਆਉਂਦਾ ਹੀ ਨਹੀਂ ਸੀ। ਰੂਮੀ ਲਿਖਦਾ ਜਾਂਦਿਆਂ ਸਰ ਪੁੱਛਦਾ ਮਰੀਜ਼ ਨੂੰ ਕੀ ਹਾਲ ਹੈ? ਉਹ ਬੜਾ ਥੱਕਿਆ ਪਿਆ ਸੀ ਵਿਚਾਰਾ, ਦੁਖੀ ਹੋ ਗਿਆ ਸੀ ਰੋਗ ਤੋਂ। ਕਹਿਣ ਲੱਗਾ ਕੀ ਹਾਲ ਹੈ? ਉਹਨੇ ਇੱਕੋ ਗੱਲ ਸੀ, ਮਰ ਗਏ। ਇਹ ਤਾਂ ਸਮਝਿਆ ਨਾ ਉਹਨੇ ਮੈਨੂੰ ਕਿਹਾ, ਕਹਿੰਦਾ ਰੱਬ ਦਾ ਸ਼ੁਕਰ, ਕਿਉਂਕਿ ਬੋਲਾ ਹੈ ਨਾ ਸੁਣ ਨਹੀਂ ਸਕਦਾ। ਪਹਿਲਾ ਸਵਾਲ ਕਰਦਾ ਹਾਲ ਸੀ, ਉਹ ਕਹਿੰਦਾ ਮਰ ਗਿਆ, ਕਹਿੰਦਾ ਰੱਬ ਦਾ ਸ਼ੁਕਰ ਹੈ। ਦੂਜਾ ਸਵਾਲ ਕਰਦਾ ਵੈਦ ਕੌਣ ਨਹੀਂ? ਉਹ ਕਿਹਾ ਪਿਆ ਸੀ ਪਹਿਲੇ ਦੁਖੀ ਸੀ, ਕਹਿਣ ਲੱਗਾ ਜਲਦੂਤ, ਕਹਿੰਦਾ ਇਹੋ ਜਿਹਾ ਵੈਦ ਰੱਬ ਹਰ ਇੱਕ ਨੂੰ ਬਖਸ਼ੇ, ਕਿਉਂਕਿ ਉਹ ਕੇਵਲ ਸੁਣਾਣੀ ਜਾਣਦਾ। ਤੀਜਾ ਉਹਨੇ ਸਵਾਲ ਕੀਤਾ ਦਵਾਈ ਕਿਹੜੀ ਖਾਣਾ? ਤੇ ਰੂਮੀ ਲਿਖਦਾ ਵਕਿਆ ਪਿਆ ਸੀ, ਕਹਿੰਦਾ ਦਵਾਈ ਕਾਹਦੀ ਖਾਣੀ ਹੈ, ਜ਼ਹਿਰ ਪੀਣ ਲੱਗਾ। ਕਹਿੰਦਾ ਸੱਜਣਾ ਇਹ ਦਵਾਈ ਖਾਣ ਵਾਲੇ ਛੇਤੀ ਤੰਦਰੁਸਤ ਹੋ ਜਾਂਦੇ। ਉਹਨੇ ਕਿਹਾ ਵੀ ਬੋਲਾ ਕੇਵਲ ਸੁਣਾ ਰਿਹਾ, ਸੁਣਦਾ ਨਹੀਂ। ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਧਾਰੀ ਬੋਲਾ ਉਹ ਵੀ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਨੂੰ ਆਪਣੀ ਸੁਣਾਉਣੀ ਚਾਹੁੰਦਾ। ਇਹੀ ਕਾਰਨ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਕੀ ਲੋੜ ਹੈ, ਦਾ ਮਤਲਬ ਗੁਰੂ ਜੀ ਨਹੀਂ ਸੁਣਨੀ ਚਾਹੁੰਦੇ, ਆਪਣੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਪੁੱਛਾਂਗੇ ਨਿਤਨੇਮ ਦਾ ਕਿਲਾ ਦੇ ਥੱਲੇ ਬੈਠ ਕੇ ਲੰਗਰ ਛਕਣ ਦਾ ਕੀ ਮਹਾਤਮੇ, ਕੀ ਲੋੜ ਪੈ ਗਈ ਇਸ ਤਰ੍ਹਾਂ? ਇਹਦਾ ਮਤਲਬ ਉਹ ਮਨਾ ਤੂੰ ਕੇਵਲ ਆਪਣੀ ਸੁਣਾਉਣ ਮੈਂ ਗੁਰੂ ਦੀ ਗੱਲ ਸੁਣਦੇ ਹੀ ਨਹੀਂ। ਹਜ਼ੂਰ ਨੂੰ ਫਿਰ ਪੁੱਛਿਆ ਕਬੀਰ ਸਾਹਿਬ ਨੂੰ ਕਿ ਜਿਹੜਾ ਬੰਦਾ ਅੰਨਾ ਹੋ ਚੁੱਕਾ ਮਾਇਆ ਦੇ ਨਸ਼ੇ ਵਿੱਚ, ਉਹਦੇ ਉੱਤੇ ਕੋਈ ਅਸਰ ਹੈ ਬਾਣੀ ਦਾ? ਤੇ ਕਬੀਰ ਸਾਹਿਬ ਨੇ ਬੜੇ ਕਮਾਲ ਦੀ ਗੱਲ ਕਹੀ। ਹੁਣ ਕਈ ਵਾਰੀ ਅਸੀਂ ਸਵਾਲ ਕਰਨੇ ਆ ਨਾ ਵੀ ਬਾਣੀ ਇੰਨੇ ਲੋਕ ਪੜ੍ਹਦੇ ਨੇ, ਅਖੰਡ ਪਾਠ ਚੱਲਦੇ ਨੇ, ਅਸਰ ਕਿਉਂ ਨਹੀਂ? ਤੇ ਭਗਤ ਸਾਹਿਬ ਨੇ ਇੱਕੋ ਸਲੋਕ ਵਿੱਚ ਉੱਤਰ ਦੇ ਦਿੱਤਾ, ਕਹਿੰਦੇ ਨੇ ਬਾਂਸ ਦੀ ਪੋਰੀ ਦੀ ਬੰਸਰੀ ਬਣਦੀ ਹੈ, ਤੇ ਬੰਦਾ ਆਪਣੇ ਲਬਾਂ ਨਾਲ ਲਾ ਕੇ ਬੁੱਲਾਂ ਨਾਲ ਲਾ ਕੇ ਫੂਕ ਮਾਰਦਾ, ਤੇ ਕਹਿੰਦੇ ਭਾਵੇਂ 100 ਸਾਲ ਤੱਕ ਉਸ ਬਾਂਸ ਵਿੱਚ ਫੂਕਾਂ ਮਾਰਦੇ ਰਹੋ ਤੇ ਫੂਕ ਮਾਰ ਕੇ ਦੇਖੋ, ਬਾਂਸ ਵਿੱਚ ਕਦੀ ਵੀ ਫੂਕ ਨਹੀਂ ਟਿਕਦੀ। ਇੱਕ ਪਾਸੋਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਜਿਵੇਂ ਬਾਂਸ ਦੀ ਪੋੜੀ ਵਿੱਚ ਕਦੀ ਹਵਾ ਨਹੀਂ ਟਿਕਦੀ। ਤੇ ਸੱਜਣਾ ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਉਹਦੇ ਅੰਦਰ ਛੇਤੀ ਕੀਤੀ ਆ ਗੁਰੂ ਦੀ ਗੱਲ ਵੀ ਨਹੀਂ ਉੱਠੇਗੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇਗਾ ਸੱਚਾ ਗੁਰੂ ਉੱਥੇ? ਜੋ ਸਿੱਖਾਂ ਮੈਂ ਚੂਕ, ਤੇ ਜੇ ਕਮਾਣ ਵਾਲੀ ਅੱਗੋਂ ਗੁਰੂ ਨੂੰ ਸੁਣਾਉਣ ਆ ਜਾਣ। ਤੇ ਸਾਹਿਬ ਕਹਿੰਦੇ ਨੇ ਅੰਧੇ ਏਕ ਨਾ ਲਾ ਗਈ, ਜੋ ਬਾਂਸ ਲਗਾਈਏ ਫੂਕ, ਜੋ ਹੁਣ ਬਾਂਸ ਵਿੱਚ ਫੂਕ ਮਾਰੀ ਜਾਂ ਉਹਦਾ ਕੋਈ ਅਸਰ ਹੈ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਪ੍ਰਾਣੀ ਕਛੂ ਨਾ ਚੇਤਈ ਮਤ ਮਾਇਆ ਤੈ ਅੰਧ। ਹੇ ਪ੍ਰਾਣੀ, ਤੂੰ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਹੈ, ਕਦੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਕੀਤਾ? ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਾਂਦਾ ਜਿਹੜਾ ਇਸ ਦੌਲਤ ਨੂੰ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਸ਼ੇ ਵਿੱਚ ਖਚਕ ਨਹੀਂ ਹੁੰਦਾ? ਤੁਲਸੀ ਨੇ ਇੱਕ ਗੱਲ ਕਹੀ, ਉਹ ਕਹਿੰਦਾ ਵਾਹਿਗੁਰੂ ਐਸੋ ਕੋ ਜਨਮਿਓ ਜਗ ਮਾਹੀ, ਕੋਈ ਜੰਮਦਾ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਤ ਮਦਮਾਹੀ, ਜਿਹੜਾ ਪ੍ਰਭਤਾ ਲੈ ਕੇ ਕਦੀ ਹੰਕਾਰੀ ਨਹੀਂ ਹੁੰਦਾ ਮੇਰੇ ਗੁਰੂ ਗ੍ਰੰਥ ਸਾਹਿਬ। ਇਹ ਕਾਰਨ ਜਦੋਂ ਹੱਥਾਂ ਦੀ ਸੇਵਾ ਵਰਤਦੇ ਨੇ ਨਾ, ਇਹਦਾ ਮਤਲਬ ਹੀ ਇਹ ਵੇ ਕਿ ਸੱਜਣਾ ਤੇਰੀ ਮਾਇਆ ਤੇਰਾ ਘਰ ਤਾਂ ਸਫਲ ਹੋਵੇਗਾ ਜੇ ਤੂੰ ਸਤਿਗੁਰੂ ਦੇ ਚਰਨਾਂ ਨੂੰ ਆਪਣੇ ਤਨ ਮਨ ਧਨ ਸਮਰਪਿਤ ਕਰ ਦੇਵੇਂ। ਪਰ ਸਾਹਿਬ ਕਹਿੰਦੇ ਨੇ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ, ਪਰ ਦੇਖ ਮਾਇਆ ਵੀ ਉਹਦੇ ਵਾਸਤੇ ਦੁਖਦਾਈ ਬਣ ਗਈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਰੁਬਾਈ ਬੜੀ ਸੋਹਣੀ, ਸਵਾਲ ਉੱਠਦਾ ਕਿ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਤੇ ਮਾਇਆ ਕਦੋਂ ਦੁਖਦਾਈ ਬਣਦੀ ਹੈ? ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ, ਕਹਿੰਦੇ ਨੇ ਕਦੀ ਅੰਗੂਰਾਂ ਦੀਆਂ ਬੇਲਾਂ ਕੱਟੀਆਂ ਨੇ? ਦੇਖ ਉਹਨਾਂ ਅੰਗੂਰਾਂ ਦੀਆਂ ਬੇਲਾਂ ਨੂੰ ਰੱਬ ਨੇ ਮਿੱਠੇ ਅੰਗੂਰ ਲਾਏ ਨੇ, ਤੇਰੇ ਤਨ ਵਾਸਤੇ ਤੈਨੂੰ ਖੁਰਾਕ ਦਿੰਦੇ ਨੇ, ਤੇਰੇ ਜਿਸਮ ਲਈ ਲਾਭਕਾਰੀ ਨੇ, ਵਾਹਿਗੁਰੂ ਨੇ ਦਾਖਾਂ ਬਣਾਈਆਂ ਨੇ, ਤੇਰੇ ਤਨ ਨੂੰ ਤੰਦਰੁਸਤੀ ਦਿੰਦੀਆਂ ਨੇ। ਕਹਿੰਦੇ ਰੱਬ ਨੇ ਤਾਂ ਉਹਨਾਂ ਵਿੱਚ ਰਸ ਭਰਿਆ ਕਿ ਬੰਦਿਆ ਤੂੰ ਖਾ ਕੇ ਤੇਰੇ ਤਨ ਵਿੱਚ ਕੋਈ ਤਾਕਤ ਆਵੇ, ਤੂੰ ਗੁਰੂ ਗੁਰੂ ਜਪ ਸਕੇ। ਤੇ ਜੇ ਹੁਣ ਉਸ ਵੇਲਾ ਨਾਲ ਉਹ ਅੰਗੂਰ ਤੋੜੇ ਤੇ ਪਰਤ ਕੇ ਮੱਤ ਵਿੱਚ ਪਾ ਕੇ ਉਹਨਾਂ ਨੂੰ ਸਰਕਾ ਦੇ, ਪਹਿਲਾਂ ਕੱਤੀ ਸ਼ਰਾਬ ਬਣਾਏ ਤੇ ਪਰਤ ਕੇ ਉਹਨਾਂ ਅੰਗੂਰਾਂ ਦੇ ਰਸ ਦੀ ਸ਼ਰਾਬ ਕੱਢ ਕੇ ਪੀ ਕੇ ਤੇਰੀ ਮੱਤ ਮਾਰੀ ਜਾਏ, ਇਹਦੇ ਵਿੱਚ ਰੱਬ ਦਾ ਕੀ ਦੋਸ਼ ਹੈ? ਉਹਨੇ ਤਾਂ ਅੰਗੂਰ ਦਿੱਤੇ ਸਨ, ਪਰ ਵਰਤੋਂ ਕਰਨ ਦੀ ਤਾਂ ਜਾਂਚ ਤੈਨੂੰ ਆਉਣੀ ਚਾਹੀਦੀ ਸੀ ਨਾ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਦਾਖਾਂ ਤੇ ਅੰਗੂਰੀ ਸ਼ੀਸ਼ੇ, قدرت آپ بنائے، واحگرو نے انگوروں سے داساں آپ بنائیاں نے، داساں تے انگوری شیشے قدرت آپ بنائے، کہن لگے میٹھے رتن بھر بھر کے ویلا گل لٹکائے، توں توڑ مت وچ پائے رکھ رکھ کے ترکائے، دکھ دیوے دارو کچھ وچوں پی کے جدو تینوں دارو نے دتا دکھ، کہن لگے دکھ دیوے دارو کچھ وچوں پر کسے دا قصور نہیں، توں ان آپ چوائے توں آپ تا انہاں وچوں اس رس نوں ترکا ترکا کے دارو چا بنائے۔ سر کتنے مایا کجراں نے، ویگرو دے گھر تک تیرے لیے سہایک ہو سکتی ہے، پر کنا کوئی چنگا بندہ ہوئے جہاں مایا نو پیروں کی ایک سواری بنائے تے جہدے سر دا بھار بن جا پیارے وہ منزل تے پہنچے گا۔ تم شاید کہ پرانی کچو نہ چیتے مت مایا تے اندھ، مایا کے نشے بھی مت ہویا بندہ کبھی اکال پرست ویگرو نو چیتے نہیں کرتا۔ شاید جی کہتے ہیں پھر ہوں پیے کہ وہ اخیرلے سمے تے کو نانک بن ہر بھجن پر تاہ جم فنگ وہ گلے جمع کی پائی پائی جاتی۔ ستگرو نے کرپا کر کے سکھ نو یہ تک جگ دیتی ہے۔ شاید کہتے ہیں جدو کہ پڑھنی ہے شاید میں اسے پرمان کو دتا ہوئے، شاید جی کہ تن کا سادہ پیدا مایا سب دیتا ہے، جو نام ہر راتے تن کے گھر مندر نہر سرائی سب دیتا ہے، جن گرمت سیوک سکھ ابھیاگت جائے ورساتے گرو بخشش کرے۔ پیارو یہ نشے مست نہ ہوئیے، ستگرو بخشش کرے آپ نام بانی سمرن نہ جڑیے، جتنا گرو کے شبد نہ جڑا گے نا اپنے اندروں گرو کرپا کرد ہے اونی داتا دی بخشش کر کے اپنی چرن چرن بخش دے نے، تے جدن یہ مد آ گیا پیاریا اس دن گرو دے نال تیری بننی نہیں، کیونکہ گرو نال تا بنتا ہی ہوے جڑا نمانا تے نتانا بن جاتا ہے۔ بڑے پیارے بچن گرو انگد صاحب دے جیون وچ ملدے نے۔ حضور کھڈور سن ایک زمیندار نوں مرغی دا روپ سی، تے یاد رکھنا گرو انگد صاحب دی نظر وچ اینی سمرتھا سی۔ ابھی عام طور سے حکم نامے وقت جدو آپ پڑھ رہے ہیں سو کہو تال گر تیری ہے، این سہج چھپائے درشن پرسے ہیں گرو کا جنم مرن دکھ جائے، کہ گرو انگد صاحب کی اس وچ سب تو اخیرلا ہوئی ہے۔ دھیان رکھنا گرو انگد صاحب جدو پڑھ چرنا وچ آیا نام او دا سی ملوکا پنڈ دا چوکری نو مرگی دا روگ ہے غریب، آیا مہاراج مینوں مرگی دا دورہ پیندا ہے۔ صاحب نے کیا کھانا کی ہے، کہنا میں دارو پینا۔ صاحب کہنا انہوں چھڑ دے تے مرگی تینوں چھڑ دے گی، باقی رب دی کرپا ہوئی مرگی چھڑ گئی، ہن پرت کے آئی دولت۔ دولت نے کیا سجنا سواد تائیں جے اچا چبارا ہوئے گھر وچ نو
1: کیبو دی رنگیلی۔

0: 3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਗ੍ਰੰਥ ਸਾਹਿਬ ਏਕਤਾ, ਧਰਮ ਨਿਰਪੇਖਤਾ ਅਤੇ ਇਨਸਾਨੀ ਭਾਈਚਾਰੇ ਦਾ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਦੇ ਰਚਯਿਤਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਸਮੇਂ ਗੁਰੂ ਸਾਹਿਬਾਂ ਦੇ ਨਾਲ ਨਾਲ ਮੁਸਲਿਮ ਪੀਰ ਫਕੀਰਾਂ, ਹਿੰਦੂ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਗੁਰੂ ਸਾਹਿਬਾਂ ਦੇ ਕੁੱਲ ਸਨਮਾਨ ਦੇ ਕੇ ਜਿੱਥੇ ਊਚ ਨੀਚ ਦੇ ਬਿੰਬ ਭੇਜ ਮਿਟਾਏ, ਉਸਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਰੱਬੀ ਨੂਰ ਤੇ ਰੂਹਾਨੀ ਗਿਆਨ ਦਾ ਉਹ ਵਿਸ਼ਾਲ ਸਾਗਰ ਬਣਾ ਦਿੱਤਾ, ਜਿਸ ਵਿੱਚ ਡੁੱਬੀ ਲਾ ਕੇ ਕੋਈ ਵੀ ਮਨੁੱਖ ਸਰਵ ਸਾਂਝੇ ਰੱਬ ਦੀ ਬਖਸ਼ਿਸ਼ ਪਾ ਸਕਦਾ ਹੈ।

ਬਾਦਸ਼ਾਹ ਉਹਨਾਂ ਤੋਂ ਬਾਅਦ ਚੌਂਦਾਂ ਦੇ ਵਿੱਚ ਜਿਹੜੇ ਆਏ ਉਹ ਕਿੰਨੇ ਕੁ ਸਨ ਉਹਨਾਂ ਦੇ ਕੀ ਨਾਮ ਸਨ ਉਹ ਦੱਸੇ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਕਦੇ ਜੇ ਬਾਦਸ਼ਾਹ ਆਪ ਮੇਰੀ ਕਿਰਪਾ ਕਰੋ ਤੇ ਉਹਨਾਂ ਦੇ ਵਿੱਚੋਂ ਕੁਛ ਨਾਮ ਮੈਂ ਬਿਆਨ ਕਰ ਸਕਦਾ।

ਦਾ ਨਾਮ ਛੋਡੀ ਰਾਏ ਕਰਕੇ ਰੱਖਿਆ ਜੀ। ਇਹ ਦੱਸੋ ਪਿਤਾ ਲਿਖਦੇ ਨੇ ਇਹ ਛੋਡੀ ਅੰਤ ਇੱਥੋਂ ਸ਼ੁਰੂ ਹੁੰਦੀ। ਛੋਡੀ ਰਾਏ ਦੇ ਦੋ ਪੁੱਤਰ ਹੋਏ ਜਿਨ੍ਹਾਂ ਦਾ ਨਾਮ ਮਿੱਠੀ ਰਾਏ ਤੇ ਜਗਤ ਰਾਏ ਹੋਇਆ। ਛੋਡੀ ਰਾਏ ਦੇ ਮਨ ਅੰਦਰ ਆਪਣਾ ਅਪਰਾਧ ਨੂੰ ਲੈ ਜਾ ਗਿਆ। ਆਖਦਾ ਮੈਂ ਪੰਜਾਬ ਤੇ ਹਮਲਾ ਬੋਲਾਂਗਾ, ਆਪਣੇ ਵੱਡੇ ਪੁੱਤਰ ਨੂੰ ਅਮਰਕੋਟ ਦਾ ਰਾਜਾ ਸਾਹਬਤਾ, ਛੋਟੇ ਪੁੱਤਰ ਨੂੰ ਸਿੱਧਾ ਸਲਾਹ ਬਣਾ ਕੇ ਪੰਜਾਬ ਤੇ ਹਮਲਾ ਬੋਲਣ ਵਾਸਤੇ ਤਿਆਰ ਹੋ ਗਿਆ। ਉਸ ਵਕਤ ਪੰਜਾਬ ਦੀ ਗੱਡੀ ਤੇ ਕੌਣ ਰਾਜ ਕਰ ਰਿਹਾ?

ਟੁਕਰਾਏ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਪ੍ਰਸੰਨਤਾ ਦੇ ਵਿੱਚ ਆ ਕੇ ਉਸਨੇ ਆਪਣਾ ਰਾਜਪਾਲ ਸਾਰਾ ਬੇਦੀਆਂ ਨੂੰ ਸੌਂਪ ਦਿੱਤਾ। ਜਦੋਂ ਬੇਦੀਆਂ ਦੇ ਪਾਸ ਰਾਜਪਾਲ ਆਇਆ ਤੇ ਬੇਦੀ ਬੜੇ ਖੁਸ਼ ਹੋਏ ਕਿ ਸਾਨੂੰ ਰਾਜਪਾਲ ਮਿਲਿਆ।

ਸੰਸਾਰ ਸੰਭਾਲ ਬ੍ਰਿਤ ਪਾਲਣਾ ਕਰਦਾ, ਨਿਤਾਂ ਪ੍ਰਤੀ ਉਹਨਾਂ ਦੀ ਸੰਭਾਲਣਾ ਕਰਦਾ। ਇੱਕ ਗੁਣਨੀ ਮੂਰਖ ਜਾਤਾ ਰੇ, ਖਿਆਲ ਕਰਿਓ ਜੀ ਉਹ ਗੁਣ ਅਵਗੁਣ ਨਹੀਂ ਵੇਖਦਾ। ਅੱਜ ਜੇ ਕਿਸੇ ਕੋਲ ਦਾਤ ਲੈਣ ਜਾਈਏ, ਕੋਈ ਦਾਤ ਮੰਗੀ, ਉਹ ਪਹਿਲੇ ਵੇਖਦਾ ਇਸ ਯੋਗ ਹੈ ਵੀ ਇਹ ਕਿ ਨਹੀਂ, ਜੋ ਇਹਨੂੰ ਮੈਂ ਦੇ ਰਿਹਾ ਮੈਨੂੰ ਵਾਪਸ ਦੇਵੇਗਾ ਕਿ ਨਹੀਂ। ਉਹ ਪਹਿਲੇ ਇਸ ਗੱਲ ਨੂੰ ਸੋਚੇਗਾ, ਪਹਿਲੇ ਇਸ ਗੱਲ ਦੀ ਵਿਚਾਰ ਕਰੇਗਾ। ਪਰ ਹੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ, ਤੂੰ ਇੱਕ ਐਸਾ ਦਾਤਾ ਹੈ ਕਿ ਦਾਨ ਦੇਣ ਲੱਗੇ ਆ, ਦਾਤ ਦੇਣ ਲੱਗੇ ਆ, ਨਾ ਕਿਸੇ ਕੋਲ ਪੁੱਛਣਾ ਤੇ ਨਾ ਕਦੀ ਪਛਤਾਉਣਾ। ਦੇ ਨਾ ਪਛਤਾਉਂਦਾ, ਉਹ ਦੇ ਕੇ ਪਛਤਾਉਂਦਾ ਨਹੀਂ। ਕਹਿੰਦੇ ਨੇ ਸਾਹਿਬ ਉਹਦੇ ਅੰਦਰ ਇਹੀ ਤੇ ਇੱਕ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਸ ਮਾਲਕ ਦੀ ਇਹ ਵਡਿਆਈ ਹੈ, ਉਹ ਜਦੋਂ ਦਾਤ ਦਿੰਦਾ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ, ਉਹ ਦਾਤ ਉਹਦੀ ਝੋਲੀ ਪਾ ਦਿੰਦਾ ਹੈ। ਇਸ ਲਈ ਇਹ ਦਾਤਾ ਤੂੰ ਸਭ ਤੋਂ ਵੱਡਾ ਹੈ। ਸੱਚਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਸੱਚਾ ਦਾਤਾ ਇੱਕ ਹੈ। ਕੁਝ ਦਾਤਾਂ ਦਾ ਜ਼ਿਕਰ ਹੈ ਕਿ ਪਰਮਾਤਮਾ ਨੇ ਕਿਹੜੀਆਂ ਕਿਹੜੀਆਂ ਦਾਤਾਂ ਸਾਡੀ ਝੋਲੀ ਪਾਈ।

ਖਾਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ। ਦੁਨੀਆਂ ਦੇ ਰਸ ਭੋਗਣ ਵਾਸਤੇ ਦਿੱਤੇ ਇਹ ਵੀ ਉਹਦੀ ਦਾਤ ਹੈ। ਪਰ ਵੇਖੋ ਮਨੁੱਖ ਨੇ ਕੀ ਕੀਤਾ, ਜਿਨ ਦੀਆ ਤੋ ਚਿਤ ਨਾ ਆਵੇ, ਜਿਹਨੇ ਦਿੱਤਾ ਇਹਨੂੰ ਚੇਤੇ ਨਹੀਂ ਰੱਖਦਾ, ਉਹਨੂੰ ਮਨ ਚ ਨਹੀਂ ਵਿਸਾਰਦਾ। ਪਸ਼ੂ ਹੌਂਕਰ ਜਾਣੀ ਪਸ਼ੂ ਦੀ ਨਿਆਈ, ਪਸ਼ੂ ਨੂੰ ਜਿੰਨਾ ਮਰਜ਼ੀ ਖਵਾ ਲਓ ਆਕਰ ਛੜ ਜ਼ਰੂਰ ਮਾਰਦਾ, ਉਸਦੇ ਕੀਤੇ ਨੂੰ ਨਹੀਂ ਜਾਣਦਾ। ਕਹਿੰਦੇ ਨੇ ਇਸੇ ਤਰ੍ਹਾਂ ਹੇ ਮਨੁੱਖ, ਜਿਸ ਪਰਮਾਤਮਾ ਕੋਲੋਂ ਤੂੰ ਦਾਤਾਂ ਲਈਆਂ ਉਹਨੂੰ ਕਦੀ ਚਿਤਾਰਿਆ ਨਹੀਂ, ਉਹਨੂੰ ਕਦੀ ਯਾਦ ਨਹੀਂ ਕੀਤਾ, ਕਰੀਏ ਵੀ ਕੀ, ਮਨੁੱਖ ਦੀ ਫਿਤਰਤ ਹੀ ਐਸੀ। ਕੀ ਕਰਦਾ ਜੀ, ਦਾਤ ਪਿਆਰੀ ਵਿਸਰਿਆ ਥਾ ਤਾਰਾ, ਉਹਦੀ ਦਾਤ ਨੂੰ ਪਿਆਰੀ ਕਰਕੇ ਮੰਨ ਲਿਆ, ਦਾਤਾਰ ਨੂੰ ਵਿਸਾਰ ਦਿੱਤਾ। ਮਨੁੱਖ ਦਾਤਾਰ ਦੀ ਬਜਾਏ ਦਾਤਾਂ ਦੇ ਨਾਲ ਜੁੜ ਗਏ। ਆ ਵੇਖੋ ਦਾਤਾਂ ਦੇ ਪਿੱਛੇ ਭੱਜਾ ਫਿਰਦਾ, ਇਹਨੂੰ ਦਾਤ ਦੀ ਲੋੜ ਹੈ ਜਿੱਥੋਂ ਮਰਜ਼ੀ ਮਿਲੇ। ਤੂੰ ਕਹਿ ਦੇਣਾ ਫਲਾਣੀ ਜਗ੍ਹਾ ਆਹ ਚੀਜ਼ ਮਿਲਦੀ ਹੈ, ਉੱਥੇ ਪਹੁੰਚ ਦੇਵੇ, ਉੱਥੇ ਪਹੁੰਚ ਕੇ ਦਾਤ ਮੰਗਣੀ ਸ਼ੁਰੂ ਕਰ ਦੇਵੇਗਾ। ਪਰ ਦਾਤਾਰ ਵੱਲ ਨਹੀਂ ਜੁੜਦਾ ਉਹ, ਬਈ ਦਾਤਾਂ ਸਾਰੀਆਂ ਮਿਲ ਜਾਂਦੀਆਂ ਨੇ ਜੇ ਦਾਤਾਰ ਮਿਲ ਜਾਏ। ਕੁਝ ਵਿਚਾਰਾਂ ਸਤਿਗੁਰੂ ਨੇ ਹੋਰ ਕਹੀਆਂ ਨੇ,

0: ਦੁੱਧ ਹੁਣ ਦਾਤਾਂ ਦਾ ਜ਼ਿਕਰ ਹੈ ਕਿਹੜੀ ਕਿਹੜੀ ਦਾਤ
1: ਤਾਨ ਤਨ ਤਨ ਦੀਏ ਤੀਨੀ ਰਸ ਭੋਗ ਗ੍ਰਹਿ ਮੰਦਰ ਰਸ ਅਸ ਦੀਏ।

ਸਤਿਗੁਰ ਸੱਚ ਦਾਤਾਰ ਹੈ। ਜਿਹੜਾ ਸਤਿਗੁਰ ਦਾਤਾ ਹੈ ਨਾ, ਉਹਨੇ ਇਹ ਦਾਤਾਂ ਬਖਸ਼ੀਆਂ ਨੇ, ਇੱਕ ਤੇ ਅਮੋਲਕ ਜੀਵਨ ਦਿੱਤਾ ਜਿਹਦਾ ਕੋਈ ਮੁੱਲ ਨਹੀਂ, ਫਿਰ ਇਹਦੇ ਨਾਲ ਮੋਹ ਅੱਖੀ ਨੱਕ ਕੰਨ ਕਰ, ਜਿਹਨੇ ਮੂੰਹ ਦਿੱਤਾ ਬੋਲਣ ਵਾਸਤੇ, ਅੱਖਾਂ ਦਿੱਤੀਆਂ ਵੇਖਣ ਵਾਸਤੇ, ਨਾਸਕਾਂ ਦਿੱਤੀ ਸੁਣਨ ਵਾਸਤੇ, ਕੰਨ ਦਿੱਤੇ ਸੁਣਨ ਵਾਸਤੇ, ਹੁਣ ਖਿਆਲ ਕਰਿਓ ਇਹਨਾਂ ਵਿੱਚੋਂ ਇੱਕ ਵੀ ਚੀਜ਼ ਨਾ ਹੋਵੇ ਕਿ ਮਨੁੱਖ ਦੀ ਜ਼ਿੰਦਗੀ ਹੈ, ਬਿਲਕੁਲ ਅਧੂਰ ਹੈ। ਆਪਾਂ ਵਿਚਾਰ ਇਸ ਗੱਲ ਦੀ ਕਰਨੀ ਹੈ ਕਿ ਵਾਹ ਦਾਤਾ, ਜੋ ਦਾਤ ਤੂੰ ਦੇ ਸਕਣਾ ਕੋਈ ਹੋਰ ਨਹੀਂ ਦੇ ਸਕਦਾ। ਮੂੰਹ ਬੋਲਣ ਵਾਸਤੇ ਨਾ ਹੋਵੇ ਸਾਡਾ ਕਿਸੇ ਨਾਲ ਸੰਬੰਧ ਨਹੀਂ ਜੁੜ ਸਕਦਾ, ਅੱਖਾਂ ਵੇਖਣ ਵਾਸਤੇ ਨਾ ਹੋਣ ਅਸੀਂ ਸੰਸਾਰ ਨਹੀਂ ਵੇਖ ਸਕਦੇ, ਨਾਸਕਾ ਸੁਣਨ ਵਾਸਤੇ ਨਾ ਹੋਵੇ ਅਸੀਂ ਮਹਿਸੂਸ ਨਹੀਂ ਕਰ ਸਕਦੇ, ਕੰਨ ਸੁਣਨ ਵਾਸਤੇ ਨਾ ਹੋਣ ਤੇ ਅਸੀਂ ਕੁਝ ਸੁਣ ਨਹੀਂ ਸਕਦੇ। ਇਹ ਪ੍ਰਮਾਤਮਾ ਇਹ ਸਭ ਦਿੱਤੀਆਂ ਤੇਰੀਆਂ ਦਾਤਾਂ ਨੇ, ਤੇਰਾ ਕੋਟਾਨ ਕੋਟ ਧੰਨਵਾਦ ਹੈ, ਨਹੀਂ ਤੇਰੇ ਵਰਗਾ ਕੋਈ ਦਾਤਾ ਮੈਂ ਸੰਸਾਰ ਵਿੱਚ ਵੇਖੇ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਹੀ ਅਗਿਣਤ ਭਰੇ ਭੰਡਾਰ, ਉਹਦੇ ਭੰਡਾਰ ਭਰੇ ਪਏ ਨੇ ਹੇ ਮਨੁੱਖ, ਦੇਂਦਾ ਦੇ ਲੈਂਦੇ ਥੱਕ ਪਾਸ, ਉਸਨੇ ਦਾਤ ਦਿੰਦਿਆਂ ਨਹੀਂ ਉਹ ਥੱਕਣਾ, ਤੂੰ ਦਾਤਾਂ ਲੈ ਲੈ ਕੇ ਥੱਕ ਜਾ। ਇਸ ਲਈ ਉਸ ਦਾਤੇ ਦੀ ਵਡਿਆਈ ਕਰਦੇ ਹੋਏ ਸਤਿਗੁਰੂ ਬਾਣੀ ਅੰਦਰ ਉਪਦੇਸ਼ ਦਿੰਦੇ ਸਾਨੂੰ ਸਮਝਾ ਰਹੇ ਨੇ। ਇੱਕ ਜੇਕਰ ਤੁਹਾਡੀ ਚੋਰੀ ਹੋਰ ਪਾਵਾਂ, ਇੱਕ ਰਾਜਾ ਸੀ ਤੇ ਰਾਜੇ ਦੀ ਨਗਰੀ ਵਿੱਚ ਅੱਡਦੀ ਗਰੀਬੀ, ਉਸ ਗਰੀਬੀ ਨੂੰ ਵੇਖ ਕੇ ਇੱਕ ਦਿਨ ਸੋਚਿਆ ਵਿਚਾਰ ਕੀਤਾ ਕਿਉਂ ਨਾ ਐਸਾ ਹੋਵੇ ਕਿ ਜੋ ਧਨ ਦੌਲਤ ਜੋ ਦਾਤਾ ਮੇਰੇ ਕੋਲ ਨੇ ਮੈਂ ਆਪਣੀ ਪ੍ਰਜਾ ਵਿੱਚ ਵੰਡ ਦੂੰ, ਮੇਰੀ ਪ੍ਰਜਾ ਵੀ ਸੁਖੀ ਰਹੇ, ਇਹ ਵੀ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ, ਮੇਰੇ ਕੋਲ ਪਿਆ ਸਮਾਨ ਕਾਹਦੇ ਵਾਸਤੇ ਕਿਸੇ ਦੇ ਕੰਮ ਆ ਜਾਏ। ਲਓ ਜੀ ਰਾਜੇ ਨੇ ਅਨਾਊਂਸਮੈਂਟ ਕਰਾਈ ਇੱਕ ਦਿਨ ਮਿੱਥਿਆ ਕਿ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮਹਿਲਾਂ ਦੇ ਦਰਵਾਜ਼ੇ ਖੁੱਲ ਜਾਣਗੇ, ਜਿਸ ਨੂੰ ਜੋ ਚਾਹੀਦਾ ਜਿਹੜੀ ਦਾਤ ਚਾਹੀਦੀ ਹੈ ਜਿਹੜੀ ਵਸਤ ਚਾਹੀਦੀ ਹੈ ਆ ਕੇ ਲੈ ਜਾ। ਨਗਰ ਵਿੱਚ ਅਨਾਊਂਸਮੈਂਟ ਹੋ ਗਿਆ, ਦਿਨ ਮਿੱਥਿਆ ਗਿਆ। ਖੈਰ ਉਹ ਦਿਨ ਆ ਗਏ ਜਿਸ ਦਿਨ ਮਹਿਲ ਦੇ ਦਰਵਾਜ਼ੇ ਖੁੱਲਣੇ ਸਨ, ਸਾਰਾ ਦਿਨ ਖੁੱਲਣ ਤੋਂ ਬਾਅਦ ਜਿਸ ਨੂੰ ਜੋ ਚਾਹੀਦਾ ਆ ਕੇ ਲੈ ਜਾਏ, ਉਹ ਦਿਨ ਆ ਗਏ। ਲਓ ਜੀ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਖੁੱਲਿਆ ਮਹਿਲ ਦਾ ਦਰਵਾਜ਼ਾ, ਕੀ ਵੇਖਿਆ ਕਿ ਅੱਗੇ ਇੱਕ ਮਨੁੱਖ ਖੜਾ ਸੀ ਮਹਿਲ ਦੇ ਦਰਵਾਜ਼ੇ ਸਾਹਮਣੇ, ਇੱਕ ਮਨੁੱਖ ਖੜਾ ਸੀ। ਅੰਦਰ ਆ ਗਿਆ, ਅੰਦਰ ਆ ਕੇ ਉਹਨੇ ਮਹਿਲ ਦੇ ਵਿੱਚ ਝਾਤ ਮਾਰ ਕੇ ਵੇਖਿਆ, ਤਰ੍ਹਾਂ ਤਰ੍ਹਾਂ ਦਾ ਸਮਾਨ, ਬੇਸ਼ੁਮਾਰ ਕੀਮਤੀ ਦਾਤਾਂ ਪਈਆਂ ਹੋਈਆਂ, ਕਿਸੇ ਚੀਜ਼ ਦੀ ਕਮੀ ਨਹੀਂ। ਹਰ ਦਾਤ ਵੱਲ ਚਾਤੀ ਮਾਰ ਕੇ ਇੱਕ ਪਾਸੇ ਖੜਾ ਹੋ ਗਿਆ। ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਤਿਵੇਂ ਤਿਵੇਂ ਦੁਨੀਆ ਲੋਕ ਆਉਂਦੇ ਗਏ, ਦੁਪਹਿਰਾਂ ਹੋਈਆਂ, ਹੁਣ ਧੱਕੇ ਵੱਜਣ ਲੱਗ, ਕਿਉਂਕਿ ਹਰ ਕੋਈ ਦਾਤ ਦਾ ਭੁੱਖਾ ਹੈ, ਦਾਤ ਲੈ ਕੇ ਤੁਰਿਆ ਜਾ ਰਹੇ। ਹੁਣ ਸਾਡੇ ਵੀ ਤਾਂ ਇੰਜ ਹੀ ਹੁੰਦਾ, ਅੰਮ੍ਰਿਤ ਵੇਲੇ ਕੋਈ ਗੁਰੂ ਕਾ ਸਿੱਖ ਗੁਰੂ ਘਰ ਆਉਂਦਾ, ਜਦੋਂ ਦਿਨ ਚੜ੍ਹ ਜਾਏ ਜਾਂ ਦੁਪਹਿਰਾਂ ਹੋ ਜਾਣ ਫਿਰ ਕਿਤੇ ਜਾ ਕੇ ਗੁਰੂ ਘਰ ਰੌਣਕ ਹੁੰਦੀ ਹੈ, ਨਹੀਂ ਤੇ ਕੌਣ ਆਉਂਦਾ ਅੰਮ੍ਰਿਤ ਵੇਲੇ। ਪਰ ਦਾਤ ਲੈਣ ਵਾਲੇ ਉਹ ਅੰਮ੍ਰਿਤ ਵੇਲੇ ਉੱਠਦੇ, ਅੰਮ੍ਰਿਤ ਵੇਲੇ ਜਾਗਦੇ ਨੇ, ਕਿਸ ਵੇਲੇ ਮਾਲਕ ਦੇ ਦਾਤਾਂ ਵੰਡਣ ਦਾ ਸਮਾਂ ਹੈ। ਜਿਸ ਨੇ ਇਸ ਵੇਲੇ ਦਾਤ ਝੋਲੀ ਪਵਾ ਲਈ ਉਹਦੇ ਪੈ ਜਾਣੀ ਹੈ, ਤੇ ਖਾਲੀ ਝੋਲੀ ਰਹਿ ਜਾਏ। ਲੋ ਜੀ ਲੋਕ ਕੁਠਾਰਾਂ ਦੇ ਵਿੱਚੋਂ ਸਮਾਨ ਲੈ ਲੈ ਵਾਪਸ ਮੁੜਦੇ ਨੇ, ਥਾਵਾਂ ਪਈਆਂ, ਰਾਤ ਹੋਣ ਲੱਗੀ। ਇੱਕ ਅਹਿਲਕਾਰ ਨੇ ਜਾ ਕੇ ਰਾਜੇ ਨੂੰ ਆਖਿਆ, ਰਾਜਨ ਗੱਲ ਸਮਝ ਨਹੀਂ ਆਈ, ਇੱਕ ਪ੍ਰਾਣੀ ਸਵੇਰ ਦਾ ਆਇਆ, ਇਹ ਚਾਹੁੰਦਾ ਤੇ ਹੁਣ ਤੱਕ ਕਈ ਕੁਝ ਲੈ ਜਾਂਦਾ, ਪਰ ਇਹ ਸਭ ਪਾਸੇ ਚਾਬੀ ਮਾਰ ਕੇ ਇੱਕ ਪਾਸੇ ਜਾ ਕੇ ਖੜਾ ਹੋ ਗਿਆ, ਤੁਸੀਂ ਇਹਨੂੰ ਪੁੱਛੋ ਤੇ ਸਹੀ ਇਹਨੂੰ ਕੀ ਚਾਹੀਦਾ। ਖਿਆਲ ਕਰੋ ਜੀ, ਰਾਜੇ ਨੇ ਆ ਕੇ ਇਸ ਵਿਅਕਤੀ ਇਸ ਮਨੁੱਖ ਇਸ ਪ੍ਰਾਣੀ ਨੂੰ ਪੁੱਛ ਕੀਤੀ, ਭਾਈ ਪਤਾ ਲੱਗਾ ਤੂੰ ਸਵੇਰ ਦਾ ਆਏ। ਜਿਸ ਵੇਲੇ ਮਹਿਲ ਦੇ ਦਰਵਾਜ਼ੇ ਖੁੱਲੇ ਨੇ ਉਸ ਵੇਲੇ ਦਾ ਆ ਕੇ ਤੂੰ ਖੜਾ, ਪਰ ਲੈ ਵੀ ਕੁਝ ਨਹੀਂ ਗਿਆ,
ਤੈਨੂੰ ਕੀ ਚਾਹੀਦਾ? ਕਹਿੰਦੇ ਰਾਜਨ ਜੋ ਮੈਨੂੰ ਚਾਹੀਦਾ ਦੇਂਗਾ। ਕਹਿੰਦਾ ਮੈਂ ਵਚਨ ਦਿੱਤਾ ਕਿ ਜਿਸ ਨੂੰ ਜੋ ਚਾਹੀਦਾ, ਜਿਸ ਨੂੰ ਹੱਥ ਲਾਵੇਗਾ ਉਹ ਦਾਤ ਉਹਦੀ ਝੋਲੀ ਪਾ ਦਿੱਤੀ ਜਾਵੇਗੀ। ਤੂੰ ਹੱਥ ਤੇ ਲਾ, ਤੈਨੂੰ ਚਾਹੀਦਾ ਕੀ? ਕਹਿੰਦੇ ਨੇ ਆਖਿਰ ਕੀ ਹੋਇਆ? ਇਸ ਵਿਅਕਤੀ ਨੇ, ਇਸ ਮਨੁੱਖ, ਇਸ ਪ੍ਰਾਣੀ ਨੇ ਰਾਜਨ ਦੀ ਬਾਂਹ ਫੜ ਲਈ, ਰਾਜੇ ਦੀ ਬਾਂਹ ਫੜ ਲਈ। ਜਦੋਂ ਬਾਂਹ ਫੜ ਕੇ ਕਹਿੰਦਾ ਚੱਲ ਮੇਰੇ ਨਾਲ, ਰਾਜਾ ਬੜਾ ਹੈਰਾਨ ਹੋਇਆ। ਕਹਿੰਦਾ ਭੋਲਿਆ, ਤੈਨੂੰ ਜਿਹੜੀ ਦਾਤ ਚਾਹੀਦੀ ਹੈ ਉਹ ਦਾਤ ਲੈ, ਤੂੰ ਮੇਰੀ ਬਾਂਹ ਫੜ ਲਈ ਹੈ। ਕਹਿ ਲੱਗਾ ਹਾਂ ਰਾਜਨ, ਤੂੰ ਆਪੇ ਤੇ ਆਖੇ, ਜਿਸ ਦਾਤ ਨੂੰ ਹੱਥ ਲਾਵੇਗਾ ਉਹ ਮਿਲੇਗੀ। ਖਿਆਲ ਕਰ, ਤੂੰ ਦਾਤ ਵੰਡਣ ਵਾਲਾ ਦਾਤਾਰ ਹੈ। ਮੈਨੂੰ ਦਾਤਾਂ ਨਹੀਂ ਚਾਹੀਦੀਆਂ, ਮੈਨੂੰ ਦਾਤਾ ਚਾਹੀਦਾ। ਜਦੋਂ ਦਾਤੇ ਦੀ ਹੀ ਬਾਂਹ ਫੜ ਲਈ, ਹੁਣ ਬਾਕੀ ਕੀ ਰਹਿ ਗਿਆ? ਦਾਤਾਂ ਸਭ ਪਿੱਛੇ ਹਨ, ਕਿਉਂਕਿ ਜਿੱਥੇ ਦਾਤਾ ਉੱਥੇ ਦਾਤਾਂ, ਜਿੱਥੇ ਦਾਤਾ ਹੀ ਨਹੀਂ ਉੱਥੇ ਦਾਤਾਂ ਕਿਵੇਂ ਆ ਸਕਦੇ? ਬਸ ਕਿਤਨੀ ਕੋਈ ਗੱਲ ਸਮਝਣ ਵਾਲੀ ਹੈ। ਉਸ ਮਨੁੱਖ ਦੀ ਤਰ੍ਹਾਂ ਉਹਨੇ ਰਾਜੇ ਦੀ ਬਾਂਹ ਫੜ ਲਈ ਕਿ ਤੂੰ ਦਾਤਾ ਵੰਡਣ ਵਾਲਾ ਹੈ, ਤੂੰ ਮੇਰੇ ਕੋਲ ਤੇ ਦਾਤਾ ਸਭ ਮੇਰੇ ਪਿੱਛੇ, ਮੈਨੂੰ ਦਾਤਾ ਨਹੀਂ ਦੀ ਲੋੜ। ਇਸੇ ਤਰ੍ਹਾਂ ਭਾਈ ਆਓ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜ ਲਈ, ਆਪਾਂ ਗੁਰੂ ਦੀ ਬਾਂਹ ਫੜ ਲਈਏ। ਜਿਹਨੇ ਗੁਰੂ ਦੀ ਬਾਂਹ ਫੜ ਲਈ, ਜਿੱਥੇ ਸਤਿਗੁਰ ਹੈ, ਜਿੱਥੇ ਦਾਤਾ ਹੈ, ਉੱਥੇ ਹਰ ਦਾਤ ਆਪਣੇ ਆਪ ਆ ਜਾਂਦੀ, ਉੱਥੇ ਹਰ ਦਾਤ ਆਪਣੇ ਆਪ ਮਿਲ ਜਾਂਦੀ ਹੈ। ਆਪਾਂ ਗੁਰੂ ਦਾ ਲੜ ਫੜਨਾ, ਗੁਰੂ ਦੀ ਬਾਂਹ ਫੜਨੀ ਹੈ, ਫਿਰ ਉਹ ਦਾਤੇ ਦੀ ਗੱਲ ਸਾਡੀ ਸਮਝ ਆ ਜਾਏਗੀ ਕਿ ਦੇਣ ਵਾਲਾ ਇੱਕੋ ਹੀ। ਉਸ ਇੱਕ ਦਾਤੇ ਦਾ ਲੜ ਫੜ ਕੇ

ਕਿਉਂਕਿ ਜਿਹੜੇ ਮੌਤ ਤੋਂ ਡਰਦੇ ਰਹਿੰਦੇ ਨੇ ਉਹ ਰੋਜ਼ ਮਰਦੇ, ਤੇ ਜਿਹੜੇ ਮੌਤ ਨੂੰ ਗਲ ਨਾਲ ਲਾ ਲੈਂਦੇ ਨੇ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ। ਇਸ ਲਈ ਚਾਰ ਪ੍ਰਕਾਰ ਦਾ ਡਰ ਹੈ ਜਿਸ ਕਰਕੇ ਮਨੁੱਖ ਬਹੁਤ ਜਲਦੀ ਡੋਲ ਜਾਂਦਾ ਹੈ। ਸਤਿਗੁਰ ਨੇ ਕਿਹਾ ਨਹੀਂ ਐਸਾ ਕਰਕੇ ਦਿਖਾਇਆ, ਸਤਿਗੁਰ ਸੰਗ ਨਾਹੀ ਮਨ ਡੋਲੇ। ਉਹ ਭਾਈ ਜੇ ਗੁਰੂ ਨਾਲ ਹੈ ਤੇ ਮਨ ਡੋਲਣਾ ਨਹੀਂ ਚਾਹੀਦਾ। ਗੁਰੂ ਨੇ ਮਨ ਨੂੰ ਤੇ ਤਨ ਨੂੰ ਵੱਖਰਾ ਕਰਕੇ ਵਿਖਾ ਦਿੱਤਾ। ਧਰਤੀ ਤਵੀ ਤਪ ਰਹੀ ਹੈ, ਦੇਵ ਉਬਲ ਰਹੀ ਹੈ, ਗਰਮ ਰੇਤਾ ਹੋ ਰਿਹਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਤਵੀ ਤੇ ਆਸਣ ਲਾ ਦਿੱਤੀ। ਜਦੋਂ ਤਵੀ ਦੇ ਉੱਤੇ ਬੈਠ ਗਏ ਨੇ, ਦੇਗ ਵਿੱਚ ਇਸ਼ਨਾਨ ਕਰਕੇ ਰੇਤਾ ਲੱਗਾ ਸੀਸ ਵਿੱਚ ਪੈਣ ਤੇ ਸਾਈ ਮੀਆਂ ਮੀਰ ਆ ਗਏ। ਸਾਈ ਮੀਆਂ ਮੀਰ ਜੀ ਸਤਿਗੁਰ ਦੇ ਮਿੱਤਰ ਸਨ, ਆ ਕੇ ਕਹਿਣ ਲੱਗੇ, ਸਤਿਗੁਰ ਇਹ ਕੀ ਮੈਂ ਨਜ਼ਾਰਾ ਵੇਖ ਰਹੀ, ਪੱਠੀ ਤੇਲੋ ਹੈ ਲਾਲ ਹੋਈ, ਉਸਤੇ ਹੀਰੇ ਦੀ ਸੂਰਤ ਹੈ, ਪਾਨੀ ਦੀ ਅੱਖ ਦਾ ਚਾਨਣ ਹੈ, ਜੇਠੇ ਦੇ ਮਨ ਦੀ ਮੂਰਤ ਹੈ, ਹੈ ਦਿਲ ਗੰਗਾ ਦੀ ਲਹਿਰਾਂ ਦਾ, ਦਿਲ ਤੇ ਚਰਨੀ ਪੈਂਦੇ ਨੇ, ਤੱਕ ਵੇਖ ਵੇਖ ਕੇ ਸੋਹਣੇ ਨੂੰ ਤੇ ਰਮਜਾਂ ਵਾਲੇ ਕਹਿੰਦੇ ਨੇ, ਕਿ ਸੂਰਜ ਦੀ ਤਪਦੀ ਲੋਹ ਤੇ ਵੀ ਕਿ ਬੈਠਾ ਏ ਚੰਨ ਪਾਨੀ ਦਾ, ਨਹੀਂ ਨਹੀਂ ਖਾਰੇ ਚੜਿਆ ਨੀਂਗਰ ਚੰਦ ਕੁਰਬਾਨੀ, ਕਿ ਉੱਠ ਕੇ ਅੱਗ ਦੀਆਂ ਲਾਟਾਂ ਨੇ ਪਰਵਾਰਿਆ ਚੰਨ ਦਾ ਚਿਹਰਾ ਏ, ਨਹੀਂ ਨਹੀਂ ਇਹ ਪਿਆਰੇ ਅਰਜਨ ਦਾ ਚਮ ਚਮ ਪਿਆ ਕਰਦਾ ਤੀਰਾ। ਅਸ਼ਕ ਲੋਕ ਆਖ ਰਹੇ ਨੇ, ਸੂਰਜ ਵਰਗੀ ਤਪਦੀ ਲੋਹ ਤੇ ਗੁਰੂ ਅਰਜਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ, ਹਾਲਤ ਕੀ ਹੈ, ਚਾਰੋ ਤਰਫ ਅੱਗ ਬਰਸੇ, ਸੇਖ ਤਨ ਨੂੰ ਸਾੜਦਾ, ਛਾਲੇ ਛਾਲੇ ਹੋ ਗਿਆ, ਜੁੱਸਾ ਮੇਰੀ ਸਰਕਾਰ ਦਾ ਮੀਆਂ ਮੀਰ ਨਹੀਂ ਵੇਖ ਸਕਦੇ। ਮੀਆਂ ਮੀਰ ਤੜਫ ਕੇ ਕਹਿਣ ਲੱਗਾ, ਸਤਿਗੁਰ ਇਹ ਮੈਂ ਕੀ ਵੇਖ ਰਹੀ, ਕਿਤੇ ਆਪ ਹਰਿਮੰਦਰ ਵਿੱਚ ਇਸ਼ਨਾਨ ਕਰਦੇ ਸੋ, ਤਖ਼ਤ ਤੇ ਬਹਿੰਦੇ ਸੋ, ਸੰਗਤਾਂ ਚੌਰ ਕਰਿਆ ਕਰਦੀਆਂ ਸਨ, ਪਰ ਇਹ ਕੀ ਨਜ਼ਾਰਾ, ਦੇਗ ਵਿੱਚ ਇਸ਼ਨਾਨ ਕੀਤਾ, ਤਵੀ ਤੇ ਬੈਠੇ ਤੇ ਗਰਮ ਰੇਤਾ ਸੀਸ ਵਿੱਚ ਪਵਾ ਰਹੇ ਹੋ। ਸਤਿਗੁਰ ਕਹਿਣ ਲੱਗੇ, ਸਾਈ ਜੀ ਮੇਰੇ ਲਈ ਕੋਈ ਜਾਇਆ, ਅੱਗੇ ਹਰਿਮੰਦਰ ਵਿੱਚ ਇਸ਼ਨਾਨ ਕਰਦਾ ਸਾਂ ਸਰੋਵਰ ਵਿੱਚ ਤੇ ਤਖ਼ਤ ਤੇ ਬਹਿੰਦਾ ਸਾਂ, ਸੰਗਤਾਂ ਚੌਰ ਕਰਦੀਆਂ ਸਨ, ਹੁਣ ਦੇਗ ਵਿੱਚ ਇਸ਼ਨਾਨ ਕੀਤਾ ਹੈ, ਤਵੀ ਤੇ ਬੈਠਾ ਗਰਮ ਰੇਤਾ ਸੀਸ ਵਿੱਚ ਪੈ ਰਿਹਾ, ਮੈਨੂੰ ਇੱਕ ਸਮਾਨ ਹੈ ਨਾ, ਮਨ ਬਲਵਾਨ ਨਹੀਂ ਮਨ ਡੋਲਿਆ, ਤਵੀ ਤੇ ਕੋਈ ਵੀ ਬਹਿ ਸਕਦਾ ਹੈ, ਪਰ ਤਪਦੀ ਤਵੀ ਤੇ ਬਹਿਣਾ ਸਵਾਦ ਤਾਂ ਆਵੇ। ਗੁਰੂ ਅਰਜਨ ਸਾਹਿਬ ਨੇ ਤਵੀ ਤੇ ਬੈਠ ਕੇ ਦੁਨੀਆਂ ਨੂੰ ਵਿਖਾ ਦਿੱਤਾ, ਜੇ ਮਨ ਬਲਵਾਨ ਹੈ ਤੇ ਮਨ ਕਦੀ ਨਹੀਂ ਡੋਲਣਾ। ਇਸ ਲਈ ਭਾਈ ਮਨ ਨੂੰ ਇਤਨਾ ਬਲਵਾਨ ਕਰ। ਹੁਣ ਸਤਿਗੁਰ ਮੀਆਂ ਮੀਰ ਨੂੰ ਕਹਿਣ ਲੱਗੇ, ਤਬ ਗੁਰੂ ਕਿਹਾ, ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਿਹਾ, ਹਮ ਸ਼ਾਂਤ ਹੈ ਹਰੀ ਨਾਮ। ਮੀਆਂ ਮੀਰ ਕੀ ਹੋਇਆ, ਤਨ ਤਪ ਰਿਹਾ, ਇਹ ਅਗਨ ਮੇਰੇ ਤਨ ਨੂੰ ਤਪਾ ਸਕਦੀ ਹੈ ਪਰ ਮਨ ਤੱਕ ਨਹੀਂ ਪਹੁੰਚੀ। ਸਾਦੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਰੂ ਦਾ, ਹੇ ਭਾਈ ਮੇਰੇ ਮਨ ਨੂੰ ਬੜਾ ਸੁੱਖ ਹੈ, ਕਿਉਂਕਿ ਗੱਲ ਹੀ ਸਾਰੀ ਮਨ ਦੀ। ਜਦੋਂ ਮਨ ਬਲਵਾਨ ਹੋ ਜਾਏ, ਮਨ ਵਿੱਚ ਤਾਕਤ ਤੇ ਸ਼ਕਤੀ ਆ ਜਾਏ, ਕਿਸੇ ਪ੍ਰਕਾਰ ਦਾ ਵੀ ਡਰ ਉਸ ਮਨ ਨੂੰ ਡੁਲਾ ਨਹੀਂ ਸਕਦਾ। ਗੁਰੂ ਸਾਹਿਬਾਨ ਨੇ ਇਸ ਸ਼ਬਦ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ, ਪਰ ਆਪਣੇ ਆਪ ਤੇ ਘਟਾ ਕੇ, ਆਪਣੇ ਆਪ ਤੇ ਵਰਤਾ ਕੇ ਇਹ ਗੱਲ ਉਹਨਾਂ ਨੇ ਸਾਨੂੰ ਦਰਸਾਈ ਹੈ ਕਿ ਭਾਈ ਕਿਹਾ ਨਹੀਂ ਕਰਕੇ ਦਿਖਾਏ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਤੇਰੀਆਂ ਸਾਰੀਆਂ ਮਨਸਾ ਪੂਰਨ ਕਰਨ ਵਾਲਾ ਉਹ ਪ੍ਰਮਾਤਮਾ ਹੈ। ਹੇ ਮਨ ਤੂੰ ਡੋਲਣਾ, ਮਨ ਨੂੰ ਇਤਨਾ ਬਲਵਾਨ ਕਰ ਲੈ, ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ। ਬਸ ਉਹਨੂੰ ਯਾਦ ਕਰ, ਉਹਨੂੰ ਚੇਤੇ ਰੱਖ, ਤੇਰੇ ਸਾਰੇ ਦੁੱਖਾਂ ਦਾ ਨਾਸ਼ ਉਹ ਆਪੇ ਕਰ ਦੇਵੇਗਾ।

ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਸਾਹਿਬ ਕਹਿੰਦੇ ਨੇ ਨਾਮ ਨੂੰ ਵਿਸਾਰਨ ਵਾਲਾ ਇਨਸਾਨ ਜੇ ਪਾਪ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ। ਜਿਨ੍ਹਾਂ ਤੋਂ ਨਾਮ ਦੂਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਸਾਹਿਬ ਕਹਿੰਦੇ ਨੇ ਉਹ ਪਾਪ ਕਰ ਰਹੇ, ਉਹ ਪਾਪ ਕਮਾ ਰਹੇ। ਕੌਣ? ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਤੇ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਤਿੰਨਾਂ ਮੁੱਖ ਡਰਾਂ। ਮੈਨੂੰ ਉਹਨਾਂ ਦੇ ਮੁੱਖ ਡਰਾਉਣੇ ਲੱਗਦੇ, ਉਹਨਾਂ ਦੇ ਚਿਹਰੇ ਵੱਲ ਵੇਖ ਕੇ ਡਰ ਤੇ ਪੈ ਆਉਂਦਾ। ਮੈਂ ਉਹਨਾਂ ਦਾ ਚਿਹਰਾ ਹੀ ਨਹੀਂ ਦੇਖਣਾ ਚਾਹੁੰਦਾ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ।

0: ਜੀ ਨਾਨੀ ਨਾਮ ਨੂੰ ਵਿਸਾਰ ਦਿੱਤਾ। ਅਤਿ ਸੁੰਦਰ ਅਤਿ ਸੁੰਦਰ ਹੋ ਗਏ। ਕੁਲੀ ਕੁਲ ਦਾ ਵੀ ਬੜਾ ਉੱਚਾ ਹੋ ਗਿਆ। ਅਤਿ ਸੁੰਦਰ ਕੁਲੀ ਚਤਰ ਸਿਆਣਾ ਵੀ ਬੜਾ ਹੋ ਗਿਆ। ਮੁੱਖ ਗਿਆਨੀ ਧਨਵੰਤ ਮੁੱਖ ਗਿਆਨਵਾਨ ਧਨਵੰਤ ਵੀ ਹੋ ਗਏ। ਕਿਉਂਕਿ ਅੱਡ ਦੇ ਜ਼ਮਾਨੇ ਅੰਦਰ ਅੱਡ ਦੇ ਲੋਕਾਂ ਅੰਦਰ ਧਨੀ ਪੁਰਸ਼ ਨੂੰ ਵਡਿਆਈ ਬਹੁਤ ਹੀ ਮਿਲਦੀ। ਧਨੀ ਪੁਰਸ਼ ਦੇ ਪਾਸ ਨਿਰਧਨ ਆ ਜਾਵੇ, ਬਾਰੀ ਲੱਖ ਦੀ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਕਿਤਨਾ ਨਿਰਧਨ ਨੂੰ ਕੋਈ ਆਦਰ ਨਹੀਂ ਦੇ। ਲੇਕਿਨ ਸਾਹਿਬ ਕਹਿੰਦੇ ਨੇ ਇਤਨਾ ਧਨਵਾਨ ਵੀ ਹੋਵੇ ਇਸ ਦੇ ਬਾਵਜੂਦ, ਅਤਿ ਸੁੰਦਰ ਕੁਲੀ ਚਤਰ ਮੁੱਖ ਗਿਆਨੀ ਧਨਵੰਤ। ਸਾਹਿਬਾਂ ਨੇ ਇੱਕ ਗੱਲ ਵਿੱਚ ਫੈਸਲਾ ਕਰ ਦਿੱਤਾ ਹੈ,
1: ਮਿਰਦਿਕ ਕਹੀਏ ਨਾਨਕਾ।
0: ਇਤਨੀਆਂ ਚੰਗਿਆਈਆਂ ਦੇ ਬਾਵਜੂਦ ਵੀ ਉਸਨੂੰ ਮ੍ਰਿਤਕ ਕਹਿ ਕੇ ਬੁਲਾਇਆ। ਮ੍ਰਿਤਕ ਮੁਰਦੇ ਨੂੰ ਆਖਦੇ, ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਉਸ ਇਨਸਾਨ ਚੱਲਦੇ ਫਿਰਦੇ ਨੂੰ ਮ੍ਰਿਤਕ ਹੀ ਜਾਣੋ, ਮੁਰਦਾ ਹੀ ਸਮਝੋ, ਜਿਸ ਇਨਸਾਨ ਦੇ ਹਿਰਦੇ ਅੰਦਰ ਉਸ ਪ੍ਰਭੂ ਦਾ ਪਿਆਰ ਨਹੀਂ, ਉਸ ਪ੍ਰਭੂ ਦਾ ਨਾਮ ਨਹੀਂ, ਜਿਸ ਹਿਰਦੇ ਨੇ ਨਾਮ ਨੂੰ ਵਿਸਾਰ ਦਿੱਤਾ, ਸਾਹਿਬ ਨੇ ਉਸਨੂੰ ਮ੍ਰਿਤਕ ਕਰਕੇ ਆਖਿਆ ਹੈ।

ਕਨੇਰੇ ਅੱਗੇ ਔਰ ਜਿਨ੍ਹਾਂ ਨੇ ਨਾਮ ਨੂੰ ਵਿਸਥਾਰ ਦਿੱਤਾ ਜੋ ਨਾਮ ਤੋਂ ਬਹੁਣੇ ਨੇ ਸਾਹਿਬ ਬੜਾ ਸੁੰਦਰ ਉਪਦੇਸ਼ ਦਿੰਦੇ ਨੇ ਹੇ ਜੀਵ ਸੰਸਾਰ ਤੇ ਤੇਰਾ ਆਉਣਾ ਨਾਮ ਤੋਂ ਬਿਨਾਂ ਕੀ ਹੈ ਅਣਕ ਬਸ ਸੁੰਦਰ ਪਹਿਰਾ ਹੈ ਕਿਤਨੇ ਸੁੰਦਰ ਤੂੰ ਵਸਤਰ ਪਹਿਨ ਕਰਕੇ ਇਸ ਸਰੀਰ ਨੂੰ ਸਜਾਇਆ ਜੂ ਡਰਨਾ ਖੇਤ ਮਾਹੀ ਡਰਾਇਆ ਇਹ ਇਸ ਤਰ੍ਹਾਂ ਤੇਰਾ ਸਰੀਰ ਹੈ ਜਿਵੇਂ ਕਿ ਜੱਟ ਜੀਵੀ ਦਾਤ ਆਪਣੇ ਖੇਤਾਂ ਅੰਦਰ ਕਿਸੇ ਨੂੰ ਡਰਾਉਣ ਵਾਸਤੇ ਇੱਕ ਪੁਤਲਾ ਖੜਾ ਕਰ ਦਿੰਦਾ ਹੈ ਹੇ ਇਨਸਾਨ ਜੇ ਤੂੰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਤੇਰੀ ਹਾਲਤ ਉਸ ਡਰਾਉਣੀ ਪੁਤਲੇ ਵਰਗੀ ਹੀ ਹੈ ਜੇ ਨਾਮ ਜਪੇਗਾ ਸਿਮਰਨ ਕਰੇਗਾ ਪ੍ਰਭੂ ਦੀ ਤੈਨੂੰ ਪ੍ਰਾਪਤੀ ਹੋਵੇਗੀ।

ਲੋਗਾ ਪਰਮੁਲਾ ਭੁੱਲੋ ਪਾਈ ਲੋਗਾ ਫਰਮੁਲਾ ਭੁੱਲੋ ਪਾਈ ਖਾਲਕ ਖਲਕ ਖਲਕ

ਕਿਸੇ ਨੂੰ ਬੁਰਾ ਕਿਵੇਂ ਕਹਿ ਸਕਣਾ, ਕਿਉਂਕਿ ਤੇਰੇ ਵੱਲੋਂ ਮੈਨੂੰ ਸਿੱਖਿਆ, ਤੇਰੇ ਵੱਲੋਂ ਮੈਨੂੰ ਉਪਦੇਸ਼ ਹੀ ਐਸਾ ਮਿਲ ਰਿਹਾ। ਨਾ ਹਮ ਚੰਗੇ ਆਖੀ ਹੈ, ਬੁਰਾ ਨਾ ਦਿਸੇ ਕੋਈ। ਹੇ ਪ੍ਰਮਾਤਮਾ, ਮੈਂ ਤਾਂ ਜੇ ਆਪਣੇ ਆਪ ਨੂੰ ਚੰਗਾ ਕਹਿਣ ਦੇ ਕਾਬਲ ਨਹੀਂ ਹੋਇਆ, ਕਿਸੇ ਨੂੰ ਬੁਰਾ ਕਿਵੇਂ ਕਹਿ ਸਕਣਾ, ਕਿਸੇ ਨੂੰ ਬੁਰਾ ਕਿਵੇਂ ਵੇਖ ਸਕਣਾ। ਕਿਉਂਕਿ ਪ੍ਰਮਾਤਮਾ, ਜਿੱਧਰ ਵੀ ਮੈਂ ਧਿਆਨ ਮਾਰ ਕੇ ਵੇਖਣਾ, ਉਧਰ ਜੋਤ ਮੈਨੂੰ ਤੇਰੀ ਨਜ਼ਰ ਆਉਂਦੀ ਹੈ।

सबते संभूरे कबीर सबते हम भूरे हम तज पालो।

ਕ੍ਰਿਸ਼ਨ ਜੀ ਦਾ ਖਿਆਲ ਬੜਾ ਸੁੰਦਰ ਯਾਦ ਆਇਆ। ਕ੍ਰਿਸ਼ਨ ਜੀ ਦੇ ਪਾਸ ਬੈਠੇ ਦੁਰਯੋਧਨ ਜੀ, ਸੱਤ ਪੁੱਤਰ ਯੁਧਿਸ਼ਠਿਰ, ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਸੱਤ ਪੁੱਤਰ ਯੁਧਿਸ਼ਠਿਰ ਜਾਓ, ਐਸਾ ਕੋਈ ਇਨਸਾਨ ਲਿਆਓ ਜੋ ਬੜਾ ਹੀ ਬੁਰਾ ਹੋ, ਜਿਸ ਨੂੰ ਕੋਈ ਵੀ ਚੰਗਾ ਨਾ ਕਹਿੰਦਾ। ਦੁਰਯੋਧਨ ਨੂੰ ਆਖਣ ਲੱਗੇ, ਜਾਓ ਕੋਈ ਐਸਾ ਇਨਸਾਨ ਲੈ ਕੇ ਆਓ ਜੋ ਬਹੁਤ ਚੰਗਾ ਤੇ ਬੜਾ ਹੀ ਨੇਕ ਹੋਵੇ, ਸਾਰੇ ਉਹਦੀ ਸ਼ਲਾਘਾ ਕਰਨ। ਤੁਰ ਪਏ। ਕੁਝ ਸਮਾਂ ਬਾਅਦ ਰਹਿ ਖਿਆਲ ਆਇਆ, ਵਾਪਸ ਆ। ਕ੍ਰਿਸ਼ਨ ਜੀ ਨੇ ਪੁੱਛ ਕੀਤੀ, ਕਿਉਂ ਭਾਈ ਇੰਜੀ ਚਲੇ ਆਏ, ਖਾਲੀ ਹੱਥ ਆ ਗਏ? ਤੈਨੂੰ ਭੇਜਿਆ ਸੀ ਕੋਈ ਬੁਰਾ ਇਨਸਾਨ ਲੈ ਕੇ ਆ, ਤੇ ਤੈਨੂੰ ਭੇਜਿਆ ਸੀ ਕੋਈ ਚੰਗਾ ਇਨਸਾਨ ਲੈ ਕੇ ਆ, ਤੁਸੀਂ ਦੋਵੇਂ ਖਾਲੀ ਹੱਥ ਆ ਗਏ, ਉਹ ਕੀ ਕਾਰਨ ਹੈ? ਪੁੱਛ ਕੀਤੀ ਦੁਰਯੋਧਨ ਪਾਸ, ਤੇ ਦੁਰਯੋਧਨ ਕਹਿਣ ਲੱਗਾ, ਮਹਾਰਾਜ ਮੈਂ ਤੁਰਤਾ ਪਿਆ ਸਾਂ ਕੋਈ ਚੰਗਾ ਇਨਸਾਨ ਵੇਖਣ ਲਈ, ਜਦ ਬਾਹਰ ਗਿਆ ਤੇ ਖਿਆਲ ਆਇਆ ਸਭ ਤੋਂ ਚੰਗਾ ਤਾਂ ਮੈਂ ਹੀ, ਮੇਰੇ ਵਰਗਾ ਚੰਗਾ ਕੌਣ ਹੋ ਸਕਦਾ? ਰਾਜਾ ਸਰਮਾਇਆ ਮੇਰੇ ਕੋਲੇ, ਸਭ ਕੁਝ ਮੇਰੇ ਕੋਲੇ, ਮੇਰੇ ਤੋਂ ਚੰਗਾ ਕੋਈ ਨਹੀਂ ਹੋ ਸਕਦਾ। ਤੂੰ ਦੱਸ, ਤੂੰ ਕਿਉਂ ਵਾਪਸ ਆ ਗਏ? ਤੂੰ ਕੋਈ ਬੁਰਾ ਇਨਸਾਨ ਨਹੀਂ ਲੈ ਕੇ ਆਇਆ, ਚੰਗਿਆਈ ਤਾਂ ਨਹੀਂ ਮਿਲੀ, ਬੁਰਿਆਈ ਤਾਂ ਹੋਣੀ ਚਾਹੀਦੀ ਸੀ। ਸੱਚਪੁੱਤਰ ਯੁਧਿਸ਼ਠਿਰ ਕਹਿਣ ਲੱਗਾ, ਮਹਾਰਾਜ ਮੈਂ ਵੀ ਬਾਹਰ ਜਾਣ ਤੋਂ ਪਹਿਲੇ ਇਹੀ ਸੋਚਿਆ ਸੀ ਕੋਈ ਬੁਰਾ ਲਿਆਵਾਂਗਾ, ਲੇਕਿਨ ਨਹੀਂ, ਮੈਂ ਆਪਣੇ ਮਨ ਅੰਦਰ ਚਾਤੀ ਮਾਰ ਕੇ ਵੇਖਿਆ ਕਿ ਮੈਂ ਇਸ ਕਾਬਲ ਹੀ ਨਹੀਂ ਕਿ ਬੁਰਿਆਈ ਵੇਖ ਸਕਾਂ, ਮੈਂ ਤੇ ਆਪ ਬੁਰਾ ਤੇ ਬੁਰਿਆਈ ਕਿਵੇਂ ਲੱਭਾਂਗਾ, ਐਸਾ ਮੇਰੇ ਕੋਲੋਂ ਨਹੀਂ ਹੋ ਸਕਦਾ। ਆ ਕੇ ਉਹਨਾਂ ਨੇ ਕ੍ਰਿਸ਼ਨ ਜੀ ਨੂੰ ਆਖਿਆ, ਕਿਉਂਕਿ ਸਾਡੇ ਮਨਾਂ ਦੇ ਖਿਆਲ ਹੀ ਐਸੇ ਹਨ ਤੇ ਸਤਿਗੁਰੂ ਵੀ ਉਪਦੇਸ਼ ਦਿੰਦੇ ਨੇ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸੇ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਬਾਅਦਬ ਸਤਿਕਾਰ ਸਹਿਤ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਖੰਡ ਹਰਿਮੰਦਰ ਸਾਹਿਬ ਵਿਖੇ ਜੋਗੋ ਜੋਗੇ ਟਲ ਸ਼ਬਦ ਗੁਰੂ ਨੇ ਜੋ ਅੱਜ ਹੁਕਮ ਫੁਰਮਾਨ ਬਖਸ਼ਿਸ਼ ਕੀਤਾ ਹੈ ਰਾਮਕਲੀ ਰਾਗ ਵਿੱਚੋਂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ ਜੀ। ਸ਼ਬਦ ਦਾ ਮੁੱਖ ਭਾਵ ਹੈ ਸੰਤੋ ਗੁਰਮੁਖ ਦੇ ਵਡਿਆਈ। ਇਹ ਸੰਤ ਜਣੋ ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰਮੁਖ ਹੈ ਪਰਮਾਤਮਾ ਉਸ ਨੂੰ ਮਾਣ ਬਖਸ਼ਦਾ ਹੈ ਵਡਿਆਈ ਦਿੰਦਾ ਹੈ। ਮਨੁੱਖ ਦੇ ਥੋੜੇ ਅੰਦਰ ਕੁਛ ਲਾਲਸਾ ਹਨ ਉਹ ਤੇ ਬਹੁਤ ਹਨ ਲੇਕਿਨ ਦੋ ਪ੍ਰਮੁੱਖ ਹਨ। ਇੱਕ ਲਾਲਸਾ ਹੈ ਮੈਂ ਆਨੰਦਿਤ ਰਹਾਂ ਤੇ ਦੂਸਰੀ ਲਾਲਸਾ ਹੈ ਕਿ ਮੈਨੂੰ ਆਦਰ ਮਿਲੇ। ਪਹਿਲੇ ਆਨੰਦਿਤ ਹੋਵਾਂ ਕਦੀ ਪਰੇਸ਼ਾਨੀ ਨਾ ਹੋਵੇ ਕਦੀ ਕੋਈ ਦੁੱਖ ਨਾ ਹੋਵੇ ਕਲੇਸ਼ ਨਾ ਹੋਵੇ ਹਰ ਵੇਲੇ ਆਨੰਦ ਹਰ ਵੇਲੇ ਖੁਸ਼ ਰਹਾਂ ਪ੍ਰਸੰਨ ਰਹਾਂ। ਤੇ ਦੂਸਰੀ ਲਾਲਸਾ ਹੈ ਕਿ ਲੋਕੀ ਵੀ ਆਦਰ ਕਰਨ ਮੇਰਾ ਆਨੰਦ ਕਰ ਮੇਰਾ ਆਦਰ ਮੇਰਾ ਸਨਮਾਨ ਹੋਵੇ ਮੇਰੀ ਵਡਿਆਈ ਹੋਵੇ ਮੇਰੀ ਮਹਿਮਾ ਹੋਵੇ। ਜਿਹੜੇ ਸੱਜਣ ਆਦਰ ਵਾਲੇ ਪਾਸਿਓਂ ਤੁਰੇ ਉਹਨਾਂ ਨੂੰ ਆਦਰ ਵੀ ਨਹੀਂ ਮਿਲਿਆ ਉਹਨਾਂ ਨੂੰ ਆਨੰਦ ਵੀ ਨਹੀਂ ਮਿਲਿਆ ਵਿੱਚ ਹੀ ਰਹਿ ਗਿਆ। ਕਿਉਂਕਿ ਵਡਿਆਈ ਕਰਨ ਵਾਸਤੇ ਕੁਛ ਕਰਨਾ ਪੈਂਦਾ। ਜਿਨ੍ਹਾਂ ਬੰਦਿਆਂ ਦੇ ਕੋਲ ਤਾਣ ਨਹੀਂ ਉਹਨਾਂ ਦਾ ਮਾਣ ਵੀ ਕੋਈ ਨਹੀਂ। ਹੁਣ ਵਡਿਆਈ ਕੋਈ ਤਾਂ ਕਰੇਗਾ ਜੇ ਉਸ ਨਾਲੋਂ ਕੋਈ ਵੱਡਾ ਹੋਵੇ ਦੂਸਰੇ ਨਾਲੋਂ ਮੇਰੇ ਕੋਲ ਧਨ ਜ਼ਿਆਦਾ ਹੋਵੇ ਉਹ ਤਾਂ ਆਖੇਗਾ ਵੱਡਾ ਦੂਸਰੇ ਨਾਲੋਂ ਪਦਵੀ ਜ਼ਿਆਦਾ ਹੋਵੇ ਤਾਂ ਵੱਡਾ ਦੂਸਰੇ ਨਾਲੋਂ ਅਕਲ ਜ਼ਿਆਦਾ ਹੋਵੇ ਤਾਂ ਵੱਡਾ ਹੈ। ਬਸ ਉਹ ਜਿਹੜਾ ਦੂਸਰੇ ਨਾਲੋਂ ਜ਼ਿਆਦਾ ਇਕੱਠਾ ਕਰਨਾ ਉਸ ਵਾਸਤੇ ਪਾਪ ਹੁੰਦਾ ਅਪਰਾਧ ਹੁੰਦਾ ਕਿ ਵੱਡਾ ਬਣ ਕੇ ਬੈਠਾ। ਇੱਕ ਗੱਲ ਹੋਰ ਜੇ ਕੋਈ ਕਰਦਾ ਵੀ ਹੈ ਵਡਿਆਈ ਮਨੋਂ ਨਹੀਂ ਕਰਦਾ ਮਜਬੂਰੀ ਵਿੱਚ ਕਰਦਾ ਖੁਸ਼ਾਮਦ ਕਰਦਾ ਹੈ। ਇੱਕ ਬੰਦਾ ਧਨਵਾਨ ਦੀ ਵਡਿਆਈ ਖੁਸ਼ਾਮਦ ਕਰਦਾ ਹੈ ਦਿਲੋਂ ਨਹੀਂ ਕਰਦਾ ਦਿਲੋਂ ਤੇ ਚਾਹੁੰਦਾ ਇਹਦਾ ਧਨ ਕਦੋਂ ਮੇਰੇ ਕਬਜ਼ੇ ਵਿੱਚ ਆਵੇ ਮੈਂ ਵੱਡਾ ਹੋਵਾਂ। ਵੱਡੀ ਪਦਵੀ ਵਾਲੇ ਦੀ ਵਡਿਆਈ ਦੂਸਰਾ ਮਜਬੂਰੀ ਚ ਕਰਦਾ ਝੁਕਦਾ ਹੈ ਲੇਕਿਨ ਚਾਹੁੰਦਾ ਇਹ ਹੈ ਇਹ ਕਿਹੜੇ ਵੇਲੇ ਪਾਸੇ ਹੋਵੇ। ਹਾਂ ਇੱਕ ਵਡਿਆਈ ਜ਼ਰੂਰ ਹੈ ਉਸ ਵਡਿਆਈ ਵਾਸਤੇ ਕੇਵਲ ਪਰਮਾਤਮਾ ਦੇ ਬਣਨ ਦੀ ਲੋੜ ਹੈ ਨੰਕਾਰ ਦੇ ਹੋਣ ਦੀ ਲੋੜ ਹੈ। ਜਿਹੜੇ ਪਰਮਾਤਮਾ ਦੇ ਬਣ ਗਏ ਨੰਕਾਰ ਦੇ ਬਣ ਗਏ ਉਹਨਾਂ ਦੀ ਵਡਿਆਈ ਪਰਮਾਤਮਾ ਨੇ ਕੀਤੀ ਨੰਕਾਰ ਨੇ ਉਹਨਾਂ ਨੂੰ ਸ਼ੋਭਾ ਦਿੱਤੀ, ਨੰਕਾਰ ਨੇ ਉਹਨਾਂ ਦਾ ਆਦਰ ਕੀਤਾ। ਗੁਰੂ ਦੀ ਸ਼ਰਨ ਪੈਣਾ ਹੈ, ਭਗਤ ਬਣਨਾ ਹੈ। ਸਤਿਗੁਰੂ ਕਹਿੰਦੇ ਨੇ ਖਜ਼ਾਨਾ ਹੈ ਬਹੁਤ ਵੱਡਾ ਭਗਤੀ ਦਾ, ਔਰ ਇਹ ਭਗਤ ਜਣਾਂ ਨੂੰ ਦਿੱਤਾ ਹੈ, ਸਤਿਗੁਰਾਂ ਦਿੱਤਾ ਹੈ। ਨੰਕਾਰ ਦੇ ਘਰ ਵਿੱਚ ਏਡਾ ਖਜ਼ਾਨਾ ਭਰਿਆ ਪਿਆ ਹੈ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕੇ ਅਨੇਕ ਅਨੰਤਾ। ਭਗਤ ਜਨ ਇੰਨੇ ਤ੍ਰਿਪਤ ਹੋ ਗਏ, ਭਗਤ ਜਨ ਇੰਨੇ ਰੱਜ ਗਏ, ਬਾਕੀ ਭੁੱਖਾਂ ਮੁੱਕ ਗਈਆਂ, ਕੇਵਲ ਇੱਕ ਭੁੱਖ ਆ। ਇੱਕ ਭੁੱਖ ਜਿਸ ਨੂੰ ਰਹਿ ਜਾਏ ਉਹ ਭਗਤ ਹੈ, ਬਾਕੀ ਭੁੱਖਾਂ ਮੁੱਕ ਗਈਆਂ, ਖਤਮ ਹੋ ਗਈਆਂ, ਉਹ ਭੁੱਖ ਕਿਹੜੀ ਹੈ? ਨਾਨਕ ਭਗਤਾਂ ਭੁੱਖ ਸਰਾਹਣ, ਸਿਫਤ ਸਲਾਹ ਦੀ ਭੁੱਖ। ਤੂੰ ਵੱਡਾ ਹੈ, ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਇਸੇ ਨਾਲ ਉਹ ਆਨੰਦਿਤ ਰਹਿੰਦੇ ਨੇ। ਗੁਣਵੰਤਿਆਂ ਪਾਸ਼ਾਰ, ਗੁਣਵਾਨਾਂ ਦੀ ਚਰਨ ਧੂੜ ਬਣ ਕੇ ਉਹ ਰਹਿੰਦੇ ਨੇ। ਇਹ ਸੱਚ ਹੈ, ਆਨੰਦ ਦੇ ਮਗਰ ਆਦਰ ਇੰਜ ਆਉਂਦਾ ਜਿਵੇਂ ਬੰਦੇ ਦੇ ਮਗਰ ਉਸਦਾ ਪਰਛਾਵਾਂ। ਉਂਜ ਆਦਰ ਲੈਣ ਵਾਸਤੇ ਜਾਵਾਂਗੇ, ਜਿਹੜੇ ਤੁਰੇ ਗਏ ਸਨ ਇੱਜ਼ਤ ਲੈਣ, ਲੇਕਿਨ ਬੇਇੱਜ਼ਤੀ ਕਰਾ ਕੇ ਆਏ। ਪਰਮਾਤਮਾ ਦਾ ਭਗਤ ਕੋਈ ਬਣ ਜਾਏ, ਆਨੰਦਿਤ ਹੋ ਜਾਏ, ਆਦਰ ਉਸਦਾ ਆਪਣੇ ਆਪ ਹੋ ਜਾਏਗਾ। ਸਾਹਿਬ ਜੀ ਫਰਮਾ ਰਹੇ ਨੇ, ਧੰਨ ਗੁਰੂ ਅਮਰਦਾਸ, ਆਓ ਸਰਵਣ ਕਰੋ। ਇੱਕ ਵਾਰ ਆਖੋ ਜੀ, ਸਤਨਾਮ ਸ੍ਰੀ
0: ਵਾਹਿਗੁਰੂ।
1: ਰਾਮਕਲੀ ਰਾਗ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਇਹ ਅਸ਼ਟਪਦੀ ਹੈ ਜੀ।
0: ਭਗਤ ਖਜ਼ਾਨਾ ਗੁਰਮੁਖ ਜਾਤਾ,
1: ਭਗਤੀ ਦਾ ਹੈ ਤੇ ਬਹੁਤ ਵੱਡਾ ਖਜ਼ਾਨਾ, ਪਰ ਜਾਣਿਆ ਹਰ ਇੱਕ ਨੇ ਨਹੀਂ। ਉਸਦਾ ਕਾਰਨ ਹੈ, ਜਾਣਿਆ ਹੁੰਦਾ ਤੇ ਹਰ ਬੰਦਾ ਭਗਤ ਹੁੰਦਾ, ਤੇ ਜੇ ਹਰ ਬੰਦਾ ਭਗਤ ਨਹੀਂ ਤੇ ਭਗਤੀ ਦੇ ਖਜ਼ਾਨੇ ਦੀ ਫਿਰ ਸਾਰ ਨਹੀਂ। ਭਗਤੀ ਦੇ ਖਜ਼ਾਨੇ ਨੂੰ ਜਾਣਿਆ ਨਹੀਂ। ਨੋਟਾਂ ਦਾ ਖਜ਼ਾਨਾ ਹੋਵੇ ਹਰ ਬੰਦਾ ਜਾਣਦਾ ਇਹ ਕੀ ਹੈ। ਸੋਨੇ ਚਾਂਦੀ ਦਾ ਖਜ਼ਾਨਾ ਹੋਵੇ ਹਰ ਬੰਦਾ ਉਹਨੂੰ ਜਾਣਦਾ ਇਹ ਕੀ ਹੈ। ਲੇਕਿਨ ਭਗਤੀ ਦਾ ਖਜ਼ਾਨਾ ਸੁਣ ਲੈਂਦੇ ਹਾਂ, ਪਰ ਕੀ ਬੰਦਾ ਅੰਦਰੋਂ ਮੰਨਦਾ ਹੈ ਭਗਤੀ ਦਾ ਖਜ਼ਾਨਾ ਹੈ? ਸਾਹਿਬ ਜੀ ਕਹਿੰਦੇ ਨੇ ਭਗਤੀ ਦਾ ਖਜ਼ਾਨਾ ਹੈ ਇਸ ਦੀ ਸਾਰ, ਇਸ ਦੀ ਕਦਰ, ਇਸ ਦੀ ਕੀਮਤ, ਇਸ ਨੂੰ ਅਮੁੱਲ ਜਾਣਿਆ ਭਗਤ ਜਾਣਾ ਨੇ। ਹਾਂਜੀ,
0: ਸਤਿਗੁਰ ਬੂਝ ਬੁਝਾਈ,
1: ਸਤਿਗੁਰੂ ਨੇ ਸੋਝੀ ਦੇ ਦਿੱਤੀ, ਇਹ ਬੂਝ ਬੁਝਾ ਦਿੱਤੀ ਕਿ ਭਗਤੀ ਦਾ ਖਜ਼ਾਨਾ ਤੇ ਸਮਝ ਤਾਂ ਹੀ ਆਵੇਗੀ ਗੁਰੂ ਵਾਲੇ ਬਣਾਂਗੇ, ਗੁਰੂ ਦੀ ਸ਼ਰਨ ਪਵਾਂਗੇ। ਕਈ ਵਾਰ ਪੁੱਛ ਲੈਨੇ ਆ, ਦੱਸੋ ਜੀ ਪੂਰਨ ਸਾਧੂ ਦੇ ਕੀ ਲਕਸ਼ਣ ਨੇ, ਆਮ ਪੁੱਛਿਆ ਜਾਂਦਾ। ਯਾਦ ਰੱਖਣਾ, ਸਾਧੂ ਨੂੰ ਪਛਾਣੇਗਾ ਸਾਧੂ ਹੀ, ਦੂਸਰੇ ਨੂੰ ਤੇ ਪਤਾ ਹੀ ਨਹੀਂ ਲੱਗੇਗਾ। ਪੂਰਨ ਗੁਰਸਿੱਖ ਦੇ ਕੀ ਲਕਸ਼ਣ ਨੇ, ਗੁਰਸਿੱਖ ਹੋਵੇਗਾ ਤੇ ਪਤਾ ਲੱਗੇਗਾ ਸਿੱਖੀ ਕੀ ਹੈ, ਨਹੀਂ ਤੇ ਲਕਸ਼ਣ ਜਿਹੜੇ ਸੁਣੇਗਾ ਉਪਰੇ ਉਪਰੇ ਹੋਣਗੇ, ਕੋਈ ਪਤਾ ਨਹੀਂ ਲੱਗੇਗਾ। ਭਗਤੀ ਨੂੰ ਜਾਤਾ ਉਹਨਾਂ ਨੇ ਜਿਹੜੇ ਭਗਤ ਬਣ ਗਏ। ਕੁਛ ਕੰਮ ਐਸੇ ਨੇ ਕਰਨ ਤੋਂ ਬਾਅਦ ਹੀ ਪਤਾ ਲੱਗਦਾ। ਵੈਸੇ ਤੇ ਹਰ ਚੀਜ਼ ਦਾ ਅਨੁਭਵ ਤਾਂ ਹੀ ਹੁੰਦਾ ਜੇ ਉਸ ਵਿੱਚੋਂ ਗੁਜ਼ਰੀਏ। ਮਿੱਠਾ ਖਾਈਏ ਨਾ, ਮਿੱਠੇ ਦਾ ਅਨੁਭਵ ਕੀ ਹੈ? खट्टा चखिया ना हो पढ़ी जाओ किताबा चो कोई पता नहीं लगना खट्टा की है किसी चखया ते पता लगे भगती की है। सतगुरु ने बूझ बुझा दी असे भगत बनना सिख भगत है। सिख ने गुर भगत बनना ये बचन याद रखने आज दी कथा विचों। सिख गुरु ग्रंथ का भगत है, सिख गुरु पंथ का भगत है। जे मेरा ग्रंथ का भगत होया पंथ का भगत ना होया ना केस होंगे ना कृपान होवेगी ना कोई ककार होवेगा ना अमृत हारी होवेगा। आखेगा जी बाणी ते मैं भी पढ़ना। ग्रंथ का भगत ते बन गया लेकिन पंथ का नहीं। ते जे मेरा पंथ का ही होया ककार ते धारण करी फिरेगा लेकिन बाणी अंदर कोई नहीं होवेगी। टुटिया होया सिख नहीं। सिख ते वो है अंदर बाणी और बाहर बाणा। ककारा नाल प्यार ककार सुरत नाल संबंध रखते ने। केसां दा सुरत नाल संबंध है। केस सुरत नूं जगाउंदे ने तो सिखा है। गुरमुख रोम रोम हर त्यावा एक कड़ा वार वार सुरत नूं जगाउंदा। सुरत दा काम है सौना वार वार सौंदी है। ककार जगाउंदे कछहरा जगाउंदा कृपाण जगाउंदी है। केस जगाउंदा पिया कंगा तेनू जगाउंदा सुचेत करदा पिया और बाणी तेनू जगाउंदी है। जाग सलोनड़िए बोलै गुरबाणी राम। गुरु बाणी बोलदा सुचेत करदा जगाउंदा। गुरु ने अनेकां सुत्यां नू जगा दिता शब्द राही जगाया। बाणी दे भगत बाणे दे भगत पंथ दे भगत ग्रंथ दे भगत उस सिख बड़े सियाने सन। मलेरकोटले दे मैदान विच कुपरहीड़े कोल 60,000 दी गिनती विच खालसा घिर गया। अहमद शाह अब्दाली ने घेरा पा लिया। ताजा दम फौज उसके कोल के अज एक सिख जिंदा नहीं छड़ना। छेती नाल तैयार होए अरदास कीती कहन लगे कलगी वाले पातशाह ये बाजा वाले आ पंथ दे वालिया पंथ की रही तो ग्रंथ की रहेगी नात। जो पंथ की ना राखो तो ग्रंथ कौन माने को। कृपा करे अज पंथ दी भी रख ले अज ग्रंथ दी भी रख ले दोवे जुड़े न। जिस वेले श्री गुरु ग्रंथ साहब जी नू गुरियाई गद्दी दिते पंज त्यार बार त्यार सिंह ताबिया खड़े कीते सर। कहा से पंथ गुरु ग्रंथ गुरु यकीन जानना जेकर ग्रंथ गुरु नू समझांगे भगत बनांगे ते बाणी रोम रोम विच रची होवेगी। पंथ गुरु नाल जुड़ांगे ते सिख रहत मर्यादा नू जीवांगे। उस तो वास्ते पासे रंचक मात्र नहीं होवांगे। कोई भरम भुलेखा नहीं रहेगा। रहत मर्यादा नू जीओ सिख रहत मर्यादा। और श्री गुरु ग्रंथ साहब साडे रोम रोम विच वसिया होवे ये भगती है सिख दे। ये खजाना दिता है गुरु ने बूझ बुझाई है। हाँ जी
0: संतो गुरमुख दे वडे आई।
1: संत जनों गुरु दी शरण पा के जिसनों गुरमुख बना देंदा परमात्मा उसनों आप वडे आई आप महिमा आप मान बख्शिश करदा है।
0: रहाओ सत रहो सदा सहज सुख उपजा।
1: सच रहो सच विच परमात्मा नाल जुड़े रहो ते सजा वास्ते सहज सहज परमात्मा दी अवस्था है। सहज विच अकाल पुरख रहिंदा वो परमात्म तव रब दा स्वभाव उसकी गति उसकी वो आत्मक हालत साडे विच भी पैदा हो जाएगी। सहज दा सुख पैदा होवेगा जिसनों सुख कहने या भुल करने या ਬੰਦਾ ਜੀ ਰਿਹਾ ਸੁੱਖ ਵਿੱਚ ਦੁੱਖ ਵਿੱਚ, ਯਕੀਨ ਜਾਨਣਾ ਆਨੰਦ ਦਾ ਤੇ ਪਤਾ ਕੋਈ ਨਹੀਂ। ਭਾਗਾਂ ਵਾਲਾ ਜਿਸ ਨੂੰ ਆਨੰਦ ਮਿਲਿਆ ਹੋਵੇ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸੁੱਖ ਆ ਜਾਂਦਾ ਤੇ ਸੁੱਖ ਚ ਮਸਤ ਹੋ ਜਾਂਦਾ, ਰੱਬ ਭੁੱਲ ਜਾਂਦਾ। ਦੁੱਖ ਆ ਜਾਂਦਾ, ਅਰਦਾਸਾਂ ਜ਼ਰੂਰ ਕਰਦਾ ਪਰ ਧਿਆਨ ਦੁੱਖ ਤੇ, ਧਿਆਨ ਫਿਰ ਪਰਮਾਤਮਾ ਤੇ ਨਹੀਂ। ਨਾ ਸੁੱਖ ਵੇਲੇ ਰੱਬ ਨਾਲ ਜੁੜਦਾ, ਨਾ ਦੁੱਖ ਵੇਲੇ ਜੁੜਦਾ, ਤੇ ਸੁੱਖ ਵੀ ਚਲਾ ਜਾਂਦਾ, ਦੁੱਖ ਵੀ ਚਲਾ ਜਾਂਦਾ, ਇਸ ਦੇ ਪੱਲੇ ਕੁਛ ਵੀ ਨਹੀਂ ਪੈਂਦਾ। ਬੜੀ ਪਿਆਰੀ ਕਥਾ ਯਾਦ ਆ ਗਈ। ਇੱਥੋਂ ਕਹੀ ਆਇਆ ਸਮਰਾਟ ਨੂੰ ਕਹਿਣ ਲੱਗਾ, ਮੈਂ ਕੋਈ ਧਰਮ ਦੀ ਗੱਲ ਸਮਝਾਉਣ ਆਇਆ, ਕਿਉਂਕਿ ਤੂੰ ਗੱਦੀ ਤੇ ਹੈ, ਬਹੁਤ ਵੱਡੀ ਸਤਾ ਤਾਕਤ ਆ, ਤੇ ਜੇ ਤੇਰੀ ਮਤ ਠੀਕ ਹੋਈ ਤੇ ਲੋਕਾਂ ਨੂੰ ਇਨਸਾਫ ਮਿਲੇਗਾ, ਤੇਰੀ ਮਤ ਠੀਕ ਹੋਈ ਲੋਕਾਂ ਦਾ ਭਲਾ ਹੋਵੇਗਾ। ਉਹ ਕਹਿਣ ਲੱਗਾ, ਮੇਰੇ ਕੋਲ ਸਮਾਂ ਨਹੀਂ, ਡਾਇਰੀ ਮੇਰੀ ਪਈ ਹੈ, ਇੱਕ ਲਾਈਨ ਵਿੱਚ ਜੋ ਲਿਖਣਾ ਲਿਖ ਜਾ, ਜਦੋਂ ਟਾਈਮ ਹੋਇਆ ਮੈਂ ਪੜ੍ਹ ਲਵਾਂਗਾ। ਜਾ ਫਕੀਰ ਵੀ ਸਮਝਦਾਰ ਸੀ, ਉਹਨੇ ਕੀ ਕੀਤਾ, ਇੱਕ ਲਾਈਨ ਹੀ ਸਿਰਫ ਲਿਖੀ, ਇਹ ਵੀ ਨਹੀਂ ਰਹਿਣਾ, ਬਸ ਇੰਨਾ ਹੀ ਲਿਖ ਕੇ ਚਲਾ ਗਿਆ, ਇਹ ਵੀ ਨਹੀਂ ਰਹਿਣਾ। ਰਾਜਾ ਵਿਹਲਾ ਹੋਇਆ ਪੜਿਆ, ਕਹਿਣ ਲੱਗਾ, ਇਹ ਪਾਗਲ ਕੀ ਲਿਖ ਗਿਆ ਵੀ ਨਹੀਂ ਰਹਿਣਾ, ਇਹਦਾ ਕੀ ਅਰਥ ਹੋਇਆ? ਹਮਲਾ ਹੋਇਆ, ਰਾਤ ਜਾਂਦਾ ਰਿਹਾ, ਜੰਗਲਾਂ ਚ ਭਟਕੇ ਪਿਆ ਫਕੀਰ, ਅੱਜ ਯਾਦ ਆਇਆ। ਕਹਿਣ ਲੱਗੇ, ਉਹ ਲਿਖ ਗਿਆ ਸੀ ਕਿ ਸੁੱਖ ਨਹੀਂ ਰਹਿਣਾ, ਇਹ ਰਾਜ ਨਹੀਂ ਰਹਿਣਾ, ਸੁੱਖ ਨਹੀਂ ਰਹਿਣਾ। ਉਸੇ ਵੇਲੇ ਧਿਆਨ ਇੱਕ ਹੋਰ ਆਇਆ, ਕਹਿਣ ਲੱਗਾ, ਨਹੀਂ ਕੁਛ ਹੋਰ ਵੀ ਉਹ ਕਹਿ ਗਿਆ। ਉਹ ਕਹਿ ਗਿਆ, ਸੁੱਖ ਵੀ ਨਹੀਂ ਰਹਿਣਾ, ਉਹ ਨਹੀਂ ਰਿਹਾ, ਤੇ ਅੱਜ ਜਿਹੜਾ ਦੁੱਖ ਹੈ ਇਹ ਵੀ ਨਹੀਂ ਰਹਿਣਾ, ਇਹ ਦੁੱਖ ਵੀ ਨਹੀਂ ਰਹਿ, ਸੁੱਖ ਵੀ ਨਹੀਂ ਰਿਹਾ, ਇਹ ਦੁੱਖ ਵੀ ਨਹੀਂ ਰਹਿਣਾ। ਫਿਰ ਕਿਤੇ ਇਮਦਾਦ ਮਿਲ ਗਈ, ਫੌਜਾਂ ਮਿਲ ਗਈਆਂ, ਫਿਰ ਰਾਜ ਤੇ ਕਬਜ਼ਾ ਹੋ ਗਿਆ। ਜਿਸ ਵੇਲੇ ਬੈਠਾ ਗੱਦੀ ਤੇ ਫਿਰ ਧਿਆਨ ਆਇਆ, ਇਹ ਵੀ ਨਹੀਂ ਰਹਿਣਾ। ਕਹਿਣ ਲੱਗਾ, ਲੱਭੋ ਫਕੀਰ ਨੂੰ। ਆ ਗਿਆ, ਕਹਿਣ ਲੱਗਾ, ਫਕੀਰ ਹੈ, ਸੁੱਖ ਦੁੱਖ ਤੇ ਨਹੀਂ ਰਹਿਣਾ, ਫਿਰ ਰਹਿਣਾ ਕੀ ਹੈ, ਸਮਝਾ। ਉਹ ਕਹਿਣ ਲੱਗਾ, ਇਹ ਤੇ ਆਉਣ ਜਾਣ ਨੇ, ਰਹਿਣਾ ਇੱਕ ਅਕਾਲ ਪੁਰਖ ਨੇ, ਰਹਿਣਾ ਪਰਮਾਤਮਾ ਦਾ ਨਾਮ, ਉਹਦੇ ਨਾਲ ਤੂੰ ਅੱਜ ਤੱਕ ਜੁੜਿਆ ਨਹੀਂ, ਜਾਂ ਤੇ ਤੂੰ ਦੁੱਖ ਨਾਲ ਜੁੜਿਆ ਜਦੋਂ ਜੰਗਲ ਵਿੱਚ ਖੱਜਲ ਹੋ ਰਹੇ ਆ, ਤੇ ਜਾਂ ਜੁੜਿਆ ਆਸਨ ਸਿੰਘਾਸਨ ਨਾਲ, ਰੱਬ ਤੇ ਤੈਨੂੰ ਭੁੱਲਿਆ ਪਿਆ। ਸਤਿਗੁਰੂ ਕਹਿੰਦੇ ਨੇ, ਰੱਬ ਦਾ ਪਿਆਰਾ ਕੀ ਕਰਦਾ, ਉਸ ਨੇ ਸਹਿਜ ਪ੍ਰਾਪਤ ਕਰ ਲਈ। ਉਹ ਕਹਿੰਦਾ, ਸਹਿਜ ਸਦਾ ਰਹਿਣਾ, ਕਰਮੀ ਸਹਿਜ ਨਾ ਉਪਜਾ ਬਿਨ ਸਹਿਜ, ਸੰਸਥਾ ਨਾ ਜਾਏ। ਉਹ ਸਹਿਜ, ਸਹਿਜ ਪਰਮਾਤਮਾ ਦਾ ਸੁਭਾਅ, ਸਹਿਜ ਉਹ ਅਵਸਥਾ, ਸਹਿਜ ਉਹ ਘਰ ਜਿੱਥੇ ਰੱਬ ਆਪ ਰਹਿੰਦਾ, ਉਹੀ ਤੇ ਸੱਚਖੰਡ ਆ। ਉਹ ਸਹਿਜ ਉਹ ਸੁੱਖ ਪੈਦਾ ਹੋ ਜਾਂਦਾ ਹੈ, ਕਾਮ ਕ੍ਰੋਧ ਵਿੱਚੋਂ ਜਾਏ। ਉਸ ਜੀਵਨ ਵਿੱਚ ਕਾਮ ਨਹੀਂ ਰਹਿੰਦਾ, ਉਸ ਜੀਵਨ ਵਿੱਚ ਕ੍ਰੋਧ ਨਹੀਂ ਰਹਿੰਦਾ, ਇਹ ਵਿੱਚੋਂ ਚਲੇ ਜਾਂਦੇ, ਇਹ ਕਾਇਆਂ ਨੂੰ ਗਾਲਦੇ। ਦੁੱਖ ਦਾ ਵੱਡਾ ਕਾਰਨ ਕਾਮ ਕ੍ਰੋਧ, ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਠਾਲਾ, ਇਹ ਉੱਥੇ ਨਹੀਂ ਰਹਿੰਦੇ। ਹਾਂਜੀ,
0: ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਦਿਲਾਈ।
1: ਆਪ ਛੱਡ, ਆਪਣਾ ਆਪਾ, ਆਪਣੀ ਹਉਮੈ ਛੱਡ ਕੇ ਪਰਮਾਤਮਾ ਦੇ ਨਾਮ ਨਾਲ ਉਸਦੀ ਲਿਵ ਲੱਗ ਜਾਂਦੀ, ਲਗਨ ਲੱਗ ਜਾਂਦੀ ਹੈ। ਗੁਰੂ ਦੇ ਸ਼ਬਦ ਦੁਆਰਾ ਉਸਨੇ ਆਪਣੀ ਮਮਤਾ, ਮਮਤਵ, ਮੈਂ ਹਾਂ, ਮੇਰਾ ਕੁਛ ਹੈ, ਇਹ ਭਾਵ ਉਹ ਸ਼ਬਦ ਦੁਆਰਾ ਜਾਲ ਦਿੰਦਾ, ਸਾੜ ਦਿੰਦਾ ਹੈ।
0: ਜਿਸ ਤੇ ਉਪਜੈ ਤਿਸ ਤੇ ਬਿਨ ਸੈ, ਅੰਤ ਨਾਮ ਸਿਖਾਈ।
1: ਇਸੋ ਜੀ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਹੀ ਇਹ ਜੀਵ ਪੈਦਾ ਹੋ, ਸ੍ਰਿਸ਼ਟੀ ਪੈਦਾ ਹੋਈ ਉਸ ਦੇ ਹੁਕਮ ਤੋਂ, ਉਸ ਦੇ ਹੁਕਮ ਨਾਲ ਹੀ ਇਸ ਦਾ ਵਿਨਾਸ਼ ਹੋਵੇਗਾ। ਜਿਸ ਨੇ ਪੈਦਾ ਕੀਤਾ ਉਹੀ ਇਸ ਨੂੰ ਸਮੇਟੇਗਾ। ਇਹ ਸਮਝ ਆ ਗਈ, ਜਦੋਂ ਇਹ ਸਮਝ ਆ ਗਈ ਕਿ ਅੰਤਮ ਸਮੇਂ ਮੇਰਾ ਸਾਥੀ ਕੌਣ ਹੋਣਾ? ਪਰਮਾਤਮਾ ਦਾ ਨਾਮ, ਨੰਕਾਰ ਦਾ ਨਾਮ ਉਹੀ ਸਕਾ ਹੈ।
0: ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ।
1: ਉਹਨੂੰ ਸਦਾ ਹਾਜ਼ਰ ਹਜ਼ੂਰ ਵੇਖੋ, ਦੂਰ ਨਾ ਸਮਝੋ, ਜਿਸ ਨੇ ਰਚਨਾ ਰਚੀ ਹੈ, ਜਿਸ ਦੀ ਸਾਰੀ ਸਿਰਜਣਾ ਹੈ, ਉਹਨੂੰ ਨੇੜੇ ਵੇਖੋ। ਮਨੁੱਖ ਇੱਥੇ ਕਾ ਕੇ ਇੱਕ ਭੁੱਲ ਕਰ ਜਾਂਦਾ, ਰਚਨਾ ਵਿੱਚ ਮਸਤ ਹੋ ਜਾਂਦਾ ਤੇ ਰਚਨਹਾਰ ਨੂੰ ਭੁੱਲ ਜਾਂਦਾ। ਰਚਨਾ ਚ ਇੰਨਾ ਮਸਤ ਹੋਇਆ, ਕਹਿੰਦਾ ਕਮਾਲ ਰੰਗ ਬਣਾਏ ਨੇ, ਕਮਾਲ ਜੀਵ ਜੰਤ ਬਣਾਏ ਨੇ। ਉਹ ਜੀਵ ਜੰਤ ਵੇਖਦਾ ਸਿਰਜਣਹਾਰ ਭੁੱਲ ਜਾਂਦਾ। ਬਾਹਮਣ ਅਖਰੀ ਦੇ ਬਚਨ ਨੇ ਚੱਚਾ ਅਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚਿੱਤੋ ਚਿੱਤਕਾਰੀ, ਚਿੱਤਰ ਬਚਿੱਤਰ ਇਹ ਅਵਧੇਰਾ, ਤਜ ਚਿੱਤਰ ਹੈ ਚਿੱਤਰਾਖ ਚਿਤੇਰਾ। ਤੂੰ ਚਿੱਤਰ ਨੂੰ ਛੱਡ ਚਤੇਰੇ ਮੁਸੱਵਰ ਨੂੰ ਯਾਦ ਕਰ। ਇੱਕ ਸੱਜਣ ਘੋੜੇ ਤੇ ਚੜ੍ਹਿਆ ਤੇ ਮੁਸੱਵਰ ਨੇ ਕੀ ਕੀਤਾ, ਉਹਦਾ ਚਿੱਤਰ ਲੈ ਲਿਆ ਤੇ ਏਡਾ ਸੋਹਣਾ ਬਣਾਇਆ, ਰੱਖ ਦਿੱਤਾ ਉਹ ਵਿਕੀ ਜਾਏ। ਪੰਜ ਸੌ ਰੁਪਏ ਨੂੰ ਇੱਕ ਇੱਕ ਚਿੱਤਰ ਵਿਕ ਗਿਆ। ਉਹ ਘੋੜੇ ਤੇ ਚੜ੍ਹਿਆ ਬੰਦਾ ਆਪ ਆ ਕੇ ਖਲੋ ਗਿਆ, ਕਹਿਣ ਲੱਗਾ ਮੈਨੂੰ ਵੇਖਣ ਦਾ ਤੇ ਕੋਈ ਇੱਕ ਪੈਸਾ ਵੀ ਨਹੀਂ ਦਿੰਦਾ ਪਿਆ ਤੇ ਚਿੱਤਰ ਮੇਰਾ ਉਹ ਪੰਜ ਸੌ ਨੂੰ ਵਿਕੀ ਜਾਂਦਾ। ਇੱਕ ਫਕੀਰ ਨੇ ਕਿਹਾ ਉਹ ਤੇ ਜਗਤ ਭੁੱਲ ਕਰਦਾ ਪਿਆ, ਤੈਨੂੰ ਕੌਣ ਵੇਖੇ, ਰੱਬ ਨੂੰ ਕੌਣ ਵੇਖਦਾ, ਰੱਬ ਦੇ ਚਿੱਤਰ ਹੀ ਵੇਖਦੇ ਪਏ ਨੇ। ਤੇ ਇੱਕ ਅਰਜ਼ ਹੋਰ ਕਰਾਂ, ਉਹ ਚਿੱਤਰ ਵੀ ਜਿਹੜੇ ਨੇ ਖਰੀਦਦੇ ਨੇ ਪਏ, ਅਮੀਰ ਬੰਦੇ ਪਛਾਣਦਾ ਕੌਣ ਹੈ। ਇੱਕ ਬਹੁਤ ਵੱਡਾ ਮੁਸੱਵਰ ਹੋਇਆ ਪਿਕਾਸੋ। ਇੱਕ ਸੱਜਣ ਨੇ ਕਿਹਾ ਮੈਂ ਬੜਾ ਕਲਾ ਪ੍ਰੇਮੀ ਆ, ਵੇਖ ਤੇਰਾ ਚਿੱਤਰ $20,000 ਨੂੰ ਮੈਂ ਖਰੀਦਿਆ ਲਗਾਇਆ। ਉਹ ਹੱਸ ਪਿਆ, ਕਹਿਣ ਲੱਗਾ ਪ੍ਰੇਮੀ ਨਹੀਂ ਤੂੰ, ਅਮੀਰ ਹੈ, ਤੈਨੂੰ ਅਕਲ ਇੱਕ ਕੌਡੀ ਦੀ ਨਹੀਂ, ਅਮੀਰ ਹੈ, ਖਰੀਦ ਲਿਆ ਚਿੱਤਰ ਪੁੱਠਾ ਟੰਗੇ ਆ, ਤੈਨੂੰ ਤੇ ਹੀ ਨਹੀਂ ਪਤਾ ਕਿ ਸਿੱਧਾ ਕਿਹੜਾ ਪਾਸਾ ਹੈ ਤੇ ਪੁੱਠਾ ਕਿਹੜਾ ਪਾਸਾ। ਸੱਚ ਜੇ ਧਰਮ ਦੇ ਵੀ ਬੰਦੇ ਚਿੱਤਰ ਜ਼ਰੂਰ ਖਰੀਦ ਲੈਂਦੇ ਨੇ ਤੇ ਪੁੱਠਾ ਇਹ ਵੀ ਪਤਾ ਨਹੀਂ ਗੁਟਕਾ ਸਿੱਧਾ ਰੱਖਿਆ ਕਿ ਪੁੱਠਾ ਰੱਖਿਆ, ਪੜ੍ਹਨਾ ਕਿੰਨੇ ਲੈ ਤੇ ਆਇਆ, ਲੇਕਿਨ ਧਰਮ ਸਿੱਧਾ ਹੈ ਕਿ ਪੁੱਠਾ, ਗੁਰਮਤ ਕੀ ਹੈ, ਮਨਮਤ ਕੀ ਹੈ, ਇਸ ਤੋਂ ਜੀ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਧੰਨ ਨੇ ਉਹ ਬੰਦੇ ਜਿਨ੍ਹਾਂ ਨੇ ਰਚਨਾ ਦੀ ਗੱਲ ਛੱਡ ਕੇ ਰਚਨਹਾਰ ਨਾਲ ਚਿੱਤ ਜੋੜ ਲਿਆ। ਕਿਹਾ ਰਚਨਾ ਤੇਰੀ ਕਮਾਲ ਹੈ, ਜੇ ਰਚਨਾ ਕਮਾਲ ਹੈ ਤੇ ਰਚਨਹਾਰ ਤੂੰ ਕਿੰਨਾ ਕਮਾਲ ਹੈ, ਤੇਰਾ ਤੇ ਅੰਤ ਪਾਰਾਵਾਰ ਨਹੀਂ, ਤੇਰਾ ਦਾਨਾ ਕੀਮਤ ਨਾ ਪਵੇ ਤਿਸ ਦਾਤਾ ਕਮਣ ਸ਼ੁਮਾਰ। ਉਸ ਦਾਤੇ ਦਾ ਕੌਣ ਅੰਦਾਜ਼ਾ ਲਾਏ, ਉਹ ਦਾਤਾ ਕਿੱਡਾ ਵੱਡਾ ਹੈ। ਹਾਂਜੀ,
0: ਸੱਚਾ ਸ਼ਬਦ ਰਵੈ ਘਟ ਅੰਤਰ।
1: ਸੱਚਾ ਸ਼ਬਦ, ਸੱਚਾ ਸ਼ਬਦ ਹੈ ਸੱਚੇ ਦਾ ਸ਼ਬਦ, ਉਹ ਹੈ ਗੁਰਬਾਣੀ, ਹਿਰਦੇ ਵਿੱਚ ਜਦੋਂ ਰਮਿਆ ਰਹਿੰਦਾ ਹੈ।
0: ਸੱਚੇ ਸਿਉਂ ਲਿਵ ਲਾਈ,
1: ਸ਼ਬਦ ਦੀ ਬਰਕਤ ਦੁਆਰਾ ਸੱਚੇ ਨਾਲ ਲਿਵ ਜੁੜੀ ਰਹਿੰਦੀ ਹੈ।
0: ਸਤ ਸੰਗਤ ਮੈਂ ਨਾਮ ਨਿਰਮੋਲਕ,
1: ਨਾਮ ਹੈ ਨਿਰਮੋਲਕ, ਬਾਕੀ ਚੀਜ਼ਾਂ ਮੁੱਲ ਨਾਲ ਮਿਲਦੀਆਂ ਨੇ। ਸੱਚ ਜੇ ਕਿਸੇ ਸਟੋਰ ਚੋਂ ਕਦੀ ਨਾਮ ਵੀ ਮਿਲ ਜਾਂਦਾ ਤੇ ਅਸੀਂ ਇੱਥੇ ਕਦੀ ਵੀ ਨਾ ਆਏ, ਇਸੇ ਲਈ ਆ, ਹੋਰ ਕਿਤੋਂ ਨਹੀਂ ਲੱਭਦਾ। ਇਹ ਨਾਮ ਹੈ ਅਮੁੱਲ, ਨਾਮ ਨਿਰਮੋਲਕ ਹੈ, ਔਰ ਸੱਚੇ ਪ੍ਰਮਾਤਮਾ ਦਾ ਜਿਹੜਾ ਅਮੁੱਲ ਨਾਮ ਹੈ ਮਿਲਦਾ ਹੈ ਸੰਗਤ ਵਿੱਚੋਂ। ਵੱਡੇ ਭਾਗ ਪਾਇਆ ਜਾ, ਵੱਡੇ ਭਾਗਾਂ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ।
0: ਭਰਮ ਨਾ ਭੁੱਲੋ ਸਤਿਗੁਰ ਸੇਵਾ ਹੋ,
1: ਕਿਸੇ ਭਰਮ ਵਿੱਚ ਨਾ ਭੁੱਲਿਓ, ਸਤਿਗੁਰੂ ਨੂੰ ਸੇਵੋ, ਸਤਿਗੁਰੂ ਦਾ ਸਿਮਰਨ ਕਰੋ, ਸਤਿਗੁਰੂ ਦੀ ਸੇਵਾ ਕਰੋ।
0: ਮਨ ਰੱਖੋ ਇਕਠਾਈ,
1: ਮਨ ਰੱਖੋ ਇਕਠਾਈ ਦਾ ਅਰਥ ਹੈ ਕਿ ਮਨ ਇੱਕ ਗੁਰੂ ਤੇ ਹੀ ਟਿਕਾਓ, ਇਹ ਨਾ ਸਮਝੋ ਇਹਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਕਾਰਜ ਰਾਸ ਹੋ ਜਾਏਗਾ, ਨਹੀਂ, ਇਹੀ ਮੇਰਾ ਮਰਨ ਹੈ, ਇਹੀ ਜਿਉਣ ਹੈ, ਗੁਰੂ ਤੇ ਟਿਕੋ। ਇੱਕ एक इतिहास घटना है और बड़ी कमाल। सतगुरु ऐसे कवतक कई बारी रचा देंदे सन। एक बारी आनंदपुर साहब बहुत वड्डा मेला लगे, हजारां दी गिनती सिख आए, बीबियां आईया, दसवीं बीबियां खड़िया ते नाल उन्हां दे पति सिंह भी खड़े सन। ते सतगुरां नूं विचार आया बड़ा कमाल, कहन लगे बीबियो ये कौन ने? पति सन उन्हां दे, कहन लगियां जी साडे सिख ने। ते गुरु साहब जी कहंदे ने क्यों भाई सिखो, ये बीबियां कौन ने? कहन लगे साडियां सिखणियां ने। सतगुरु खिड़कड़ा के हस पाया, हुण उन्हां नूं थोड़ी जी समझ आई कि असीं कर की बैठे हैं, आख की बैठे हैं। कहन लगे बीबियो की आख्या, तुहाडे सिख ने, ये तो सिख होए तुहाडे, ते तुसीं सिखणियां होईयां इन्हां दियां, ते गुरु का सिख तुहाडे विचों भाई किहड़ा? ये गल कहन लगे कि परिवार के सिख तो बहुत ने, पत्नी भगत तो बहुत ने, देश भगत भी मिल जाएंगे बहुत ने, परिवार भगत बहुत ने, पुत्र भगत बहुत ने। कोई कहता मैं बाप का भगत हाँ, पर गुरु का भगत भाई, रब का भगत तुहाडे विचों कौन है? भगत शब्द छोटा नहीं, तुसे पट्टां दे सवाइयां विचों दो पंक्तियां ध्यान नाल पढ़ो, कपाट खुल जाणगे। एक ते है जन नानक भगत, गुरु नानक देव नूं भी भगत आखे, जन नानक भगत दर तुल, दर ते प्रवान होए, रब दे दर ते प्रवान। जन नानक भगत दर तुल ब्रह्म समसर, अकाल पुरख दा रूप। जन नानक भगत दर तुल ब्रह्म समसर, एक जिही क्या बखाना, हां के बल बल बल बल सद बलहार। दूसरा कुल सोधी गुरु रामदास तन, धर्म तुजा अर्जन हर भगता। गुरु नानक देव नूं भी भगत आखिया, रब दा भगत। गुरु नानक देव किसे राजे दे भगत नहीं, माया दे भगत नहीं, परमात्मा दे भगत। जन नानक भगत रब दा, परमात्मा दा। गुरु अर्जन दे भगत परमात्मा दा। सिख भगत है गुरु ग्रंथ साहिब दा, सिख भगत है गुरु पंथ दा। सानू भगती दसी कहा गुरु ने, बाणा दिता है ककार भगती, गुरु ने बाणी दिते गुरबाणी दी भगती। भगती दा अर्थ की है? प्रेम, प्यार नाल भिज जाना ते प्रेम उसका सुभाव बन जा, वंडन वास्ते तुर पैना। कुहाड़ा चंदन नू कटदा, उहदा सुभाव है सुगंधी देना, वह कुहाड़े नू भी सुगंधित कर देंदा। हथां नाल फुल तोड़ने, फुल का सुभाव है सुगंधी देना, हाथ भी सुगंधित हो जाते हैं। गुरु के सिख कोल है प्यार, इते प्रेम वंडदा है। गुरु ने प्रेम वंडिया, प्रेम हमेशा दूसरे का भला करता, किसी का बुरा नहीं। भगत हमेशा भला करता, भगती हमेशा भला करती है। परमात्मा खुद भगत है, वो प्यार ही प्यार है, वो प्रेम ही प्रेम है, उस दे विच भगती है। परमात्मा तू ही भगती आई है, ये भगती अकाल पुरख की भगती। गुरु का सिख इस भगती नाल जुड़िया होया है। कहिंदे ने परम विच ना भुलो, गुर भगती नूं मन च वसाओ, मन इक गुरु दे उत्ते टिकाओ, कि गुरु तो बिना होर कोई आसरा नहीं। गुरु गुरु गुर कर मन मोर, गुरु बिना मैं ना ही होर। हां जी।

0: भाई गुरु तो बिना परम बच पुली फिर दी है और सारा बिरथा जन्म गवा के भटकती फिर दी है।
1: योगी जुगत गवाई हंड पाखंड जोग न पाई।
0: योगी को पखंड रह गया, जुगती नहीं, योग मिलना सी जुगती नाल। ते जदो बंदा जुगत गवा बैठता मगर कर्मकांड रह जांदा, मगर पखंड रह जांदा, पखंड पाप है। राजे कोल जदों राजनीति ठीक नहीं रह जांदी, जुल्म रह जांदा। फकीर कोल फकीरी नहीं रह जांदी, पखंड रह जांदा। योगी ज्ञान में होनिया निस दिन अंग लगाएं इशारा, बाज गुरु डुब्बा जग सारा। योग न पाया जुगत गवाई, कित कारण कन मुंदरा पाई। योगी गिरही जटा विभूत, आगे पाछे रोमे पोत। योगियां दे गुरु दा हाल पढ़ो, गोरख तो ही नहीं है चलिया मुशंदर नाथ तो। त्याग त्याग प्रचारिया सारी जिंदगी, स्त्रियां दी मुखालफत कीती, नरक द्वारी कहा स्त्री नू, लेकिन 80 साल दी उम्र विच आप शादी कर ली लंका विच जाके। गोरख ने समझिया बड़ी तोहीन होई कि अज तक कहंदे रहे स्त्री नरक द्वार ते गुरु दा ये हाल, उन्हें शादी कर ली इहदा पाप। हार गया, गया जरूर, दो बच्चे हो चुके सन इतिहास से, दो बच्चे गुरु दे। उन्हें चाहया कि इन्हों में गृहस्थी बनावा, कह लगा जा इन बच्चियां नूं इशनान करवा के ले आ। इशनान के बहाने लै गया, छोटे छोटे बच्चे गोरख ने दोवें मार दिते। गोरख भी दो बच्चियां दा कातल है, गुरु दे बच्चे मारे। उन्हें कहा इशनान करवाया, कह लगा हां धो के सुकने पा आए हैं। उन्होंने वापस से ले आया। मैं समझदा बंदे हारे हुए ने, जिते नहीं। गुरु साहब जी ने इसे लिखा कि तुहाडा योग सानू प्रवान ने, योग न खिंथा, योग न डंड, योग न पसम चढ़ाया, योग न मूंदी मूंद मड़ाया, योग न सिंगी वाहिया, जो कि अंजन माहे निरंजन रहिया। योग जुगते पाइया, योग जुगत सुन आयो गुरते। कह जोगी को जुगत न जानो, काम क्रोध मोह ममता पुण जिह कट माहे पछानो। जिथे काम है, क्रोध है, ममता है, मैं समझदा इस जोगी नु जोग दी जुगती नहीं आई। कहंदे ने जुगती नहीं आए, घर घर फिरदा और जोग दी प्राप्ति नहीं होई। हां जी,
1: सेवन नगरी मह आसन बैसे गुर शब्दी जोग पाई।
0: गुरु दे शब्द राही जिन्ना ने जोग प्राप्त कर लिया, वो ते अकाल पुरख दे नगर विच वसते ने, अकाल पुरख दे सिंघासन ते बैठते ने। अब तो जाए चढ़े सिंघासन, मिल है सतारंग पानी, उते रब दी नगरी सचखंड विच रहिंदे हन।
1: तातर बाजी शब्द निवारे,
0: तातर बाजी है माया दी खेड, ए माया दी खेड, माया दी दौड़ पज गुरु दे शब्द द्वारा दूर कर देंदा है।
1: नाम वसै मन आई,
0: नाम आके उसके मन विच वस जांदा है।
1: एहो शरीर सरवर है संत,
0: ए शरीर मल मूत्र दा ही थैला नहीं, भुलेखा ना खाना, इस सरोवर है, इस संत जनो एक सरोवर है।
1: इस्नान करे लिव लाई,
0: इस्नान करदा गुरमुख लिव जोड़ के शरीर दे विच, क्योंकि अमृत दा खूह भी इसके अंदर, अंतर खूटा अमृत भरिया, शब्द काढ़ पिए पनहार। ये शरीर सब धर्म है, जिस अंदर सच्चे की विच जोत, गोहज रतन विच लुक रहे कोई गुरमुख सेवक कड्डा खोत। ये तो सरोवर, नाम जपन वाले दा शरीर सरोवर, शरीर सरोवर भीतर है, आछ है कमल अनूप। इत्थे ते गुणा दे कबल फुल खिड़े हुए हैं, ਇੱਥੇ ਇਸ਼ਨਾਨ ਕਰਦਾ ਹੈ।
1: ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ,
0: ਉਹ ਰੱਬ ਦੇ ਪਿਆਰੇ ਨਿਰਮਲ ਨੇ ਜਿਹੜੇ ਨਾਮ ਵਿੱਚ ਇਸ਼ਨਾਨ ਕਰਦੇ ਹਨ।
1: ਸਭ ਦੇ ਮੈਲ ਗਵਾਈ,
0: ਸ਼ਬਦ ਦੁਆਰਾ ਗੁਰੂ ਦੇ ਸ਼ਬਦ ਦੁਆਰਾ ਹਉਮੈ ਦੀ ਮੈਲ ਉਹਨਾਂ ਗਵਾ ਦਿੱਤੀ ਹੈ।
1: ਪ੍ਰੈ ਗੁਣ ਅਚੇਤ ਨਾਮ ਚੇਤਹਿ ਨਾਹੀ,
0: ਰਜ ਤਨ ਸਤ ਇਸ ਦੇ ਪ੍ਰਭਾਵ ਥੱਲੇ ਬੰਦੇ ਗਾਫਲ ਹੋ ਜਾਂਦੇ ਨੇ, ਨਾਮ ਚੇਤੇ ਨਹੀਂ ਕਰਦੇ।
1: ਬਿਨ ਨਾਵੈ ਬਿਨ ਸਜਾਈ,
0: ਨਾਮ ਤੋਂ ਬਿਨਾਂ ਜੀਵਨ ਦਾ ਵਿਨਾਸ਼ ਹੋ ਜਾਂਦਾ, ਉਮਰ ਜਿਹੜੀ ਚਲੀ ਜਾਂਦੀ ਹੈ।
1: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ,
0: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤੀ ਰਜ ਤਮ ਸਤ ਦਾ ਹੀ ਪ੍ਰਤੀਕ ਹਨ।
1: ਤ੍ਰੇ ਗੁਣ ਭਰਮ ਭੁਲਾਈ,
0: ਤਿੰਨਾਂ ਗੁਣਾਂ ਵਿੱਚ ਭਰਮ ਵਿੱਚ ਭੁੱਲੇ ਹੋਏ ਹਨ।
1: ਗੁਰ ਪ੍ਰਸਾਦੀ ਤ੍ਰਿਕੁਟੀ ਛੂਟ,
0: ਗੁਰੂ ਦੀ ਕਿਰਪਾ ਨਾਲ ਤ੍ਰਿਕੁਟੀ ਛੁੱਟਦੀ ਹੈ। ਕੁਛ ਸਤਿਗੁਰਾਂ ਨੇ ਮੁਹਾਵਰੇ ਵਰਤੇ ਨੇ ਦੂਸਰੇ ਧਰਮਾਂ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇਕਾਈ ਸਮਝ ਕੇ ਸਿਧਾਂਤ ਬਣਾਵਾਂਗੇ, ਸਮਝਾਂਗੇ ਤੇ ਸਮਝ ਆਏਗੀ। ਇੱਕ ਇੱਕ ਪੰਕਤੀ ਨੂੰ ਲੈ ਕੇ ਸਿਧਾਂਤ ਚੁਣੇਗਾ, ਭੁਲੇਖਾ ਪੈ ਜਾਏਗਾ। ਜਿਵੇਂ ਕੁੰਡਲ ਨੇ, ਕਈ ਸਿੱਖਾਂ ਨੇ ਕੁੰਡਲ ਨਹੀਂ ਸ਼ੁਰੂ ਕਰ ਦਿੱਤੀ, ਅਣਹਦਨਾਥ ਸੁਣਨਾ ਸ਼ੁਰੂ ਹੋ ਗਏ, ਇਹ ਸੋਚਿਆ ਹੀ ਨਹੀਂ। ਸਿੱਖ ਰਹਿਤ ਮਰਿਆਦਾ ਵਿੱਚ ਇੱਕ ਅਣਹਦ ਦਾ ਜ਼ਿਕਰ ਹੈ, ਪੜੋ ਧਿਆਨ ਨਾਲ, ਕੁੰਡਲਨੀ ਦਾ ਜ਼ਿਕਰ ਹੈ ਕਿ ਸਿੱਖ ਨੇ ਇਹ ਕਰਨਾ? ਬਿਲਕੁਲ ਨਹੀਂ। ਅੰਮ੍ਰਿਤਪਾਨ ਕਰਨਾ ਹੈ ਸਿੱਖ ਨੇ, ਨਿਤਨੇਮ ਕਰਨਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਸੁਣਨੀ ਹੈ, ਸੇਵਾ ਸਿਮਰਨ, ਇੱਥੇ ਤੱਕ ਹੈ। ਕੁੰਡਲਨੀ ਜਗਾਉਣੀ ਤੇ ਚੱਕਰਾਂ ਦੀ ਸਾਹ, ਇਹ ਤੇ ਪ੍ਰਤੀਕ ਵਜੋਂ ਉਹਨਾਂ ਵਰਤੇ। ਹੁਣ ਇੱਥੇ ਤ੍ਰਿਕੁਟੀ ਦਾ ਅਰਥ ਹੈ ਤਿਊੜੀ, ਅੰਦਰ ਹੋਵੇ ਨਾ ਖਿਜ ਤੇ ਮੱਥੇ ਤੇ ਤਿਊੜੇ, ਪਰ ਉਹ ਖਿਜ ਅੰਦਰ ਦੀ ਮੁੱਕ ਜਾਏ ਤੇ ਫਿਰ ਮੱਥੇ ਤੇ ਆ ਜਾਂਦਾ ਵਿਗਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੂਖ ਪਾਪ ਕਾ ਨਾ। ਤਿਊੜੀ ਹੈ ਤੇ ਸਮਝੋ ਅੰਦਰ ਕ੍ਰੋਧ, ਵਿਗਾਸ ਹੈ ਤੇ ਅੰਦਰ ਪ੍ਰਮਾਤਮਾ ਦਾ ਨਾਮ। ਇਹ ਪੰਜ ਸ਼ਬਦ ਵਾਜੇ ਅਨਹਦ ਨਾ, ਇਹ ਅਸਲ ਵਿੱਚ ਇੱਕ ਮੁਹਾਵਰੇ ਸਨ। ਇੱਕ ਸ਼ਬਦ ਸੁਣਾ ਦਿਆਂ, ਕਿਸੇ ਸੱਜਣ ਨੂੰ ਕੋਈ ਸ਼ੱਕ ਹੀ ਨਾ ਰਹੇ, ਕਿਸੇ ਭਰਮ ਭੁਲੇਖੇ 'ਚ ਨਾ ਰਹਿਣ। ਹਮ ਕਰ ਸਾਜਣ ਆਏ, ਸਾਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸਤੀ ਮਨ ਲਾਇਆ, ਅਣ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੁਹਾਏ। ਪੰਜ ਸ਼ਬਦ ਤੁਨੇ ਅਨਹਦ ਵਾਜੇ ਕਦੋਂ? ਹਮ ਕਰ ਸਾਜਣ ਆਏ। ਇੱਥੇ ਸੱਜਣ ਦੇ ਮੇਲ ਦੀ ਇੱਕ ਖੁਸ਼ੀ ਹੈ, ਇੱਕ ਆਨੰਦ ਹੈ। ਇੱਕ ਬੰਦੇ ਦੇ ਘਰ ਸੱਜਣ ਤੇ ਆਵੇ ਕੋਈ ਨਾ ਤੇ ਵਾਜੇ ਹੀ ਵੱਜਦੇ ਰਹਿਣ, ਕੀ ਵਾਜੇ ਕੀ ਕਰਨਗੇ, ਵਾਜੇ ਤੇ ਬਹੁਤ ਵੱਜ ਰਹੇ ਨੇ। ਗੱਲ ਤੇ ਹੈ ਸੱਜਣ ਦੀ, ਗੱਲ ਹੈ ਉਸ ਪਿਆਰੇ ਦੀ, ਸਾਹਿਬ ਉਸ ਪਿਆਰੇ ਨਾਲ ਸਾਨੂੰ ਜੋੜਦੇ ਨੇ। ਇੱਥੇ ਕਿਹਾ ਗੁਰਪ੍ਰਸਾਦ ਦੀ ਤ੍ਰਿਕੁਟੀ ਛੁੱਟ ਹੈ, ਗੁਰੂ ਦੀ ਕਿਰਪਾ ਨਾਲ ਅੰਦਰ ਦੀ ਖਿਜ ਮੁੱਕਦੀ ਹੈ, ਪ੍ਰੇਮ ਆਉਂਦਾ ਔਰ ਮੱਥੇ ਦੀ ਤਿਊੜੀ ਮੁੱਕ ਜਾਂਦੀ ਹੈ।
1: ਚੌਥੇ ਪਦ ਲਿਵ ਲਾਈ,
0: ਚੌਥੇ ਪਦ ਹੈ ਤਿੰਨਾਂ ਗੁਣਾਂ ਤੋਂ ਉੱਪਰ। ਹੁਣ ਘਰ ਵਿੱਚ ਨਮਕ ਵੀ ਹੈ, ਮਿਰਚ ਵੀ ਹੈ, ਹਲਦੀ ਵੀ ਹੈ, ਪਰ ਪਾਉਣੀ ਕਿੰਨੀ ਕਿੰਨੀ ਹੈ? ਇਹ ਤਿੰਨ ਗੁਣ ਜਿਹੜੇ ਨੇ, ਰਜ ਹੈ ਤੁਰਨਾ ਦੌੜਨਾ ਭੱਜਣਾ, ਤੇ ਤਮੋ ਹੈ ਰੁਕਣਾ, ਬ੍ਰੇਕ ਸਮਝੋ। ਗੱਡੀ ਚੱਲ ਪਈ ਰਜੋ ਗੁਣ, ਪਰ ਬ੍ਰੇਕ ਲੱਗ ਗਈ ਤਮੋ ਗੁਣ, ਤੇ ਸੰਤੁਲਨ ਕਿ ਕਦੋਂ ਚਲਾਉਣੀ ਹੈ ਤੇ ਕਦੋਂ ਖੜੀ ਕਰਨੀ ਹੈ। ਗੁਰਮੁਖ ਜਨ ਜਿਹੜਾ ਤਿੰਨਾਂ ਗੁਣਾਂ ਨੂੰ ਸੰਤੁਲਨ ਕਰਨਾ ਇਹਨੂੰ ਆਉਂਦਾ। ਚੌਥਾ ਪਦ ਕੀ ਹੈ? ਇਹਨਾਂ ਤਿੰਨਾਂ ਨੂੰ ਕਾਬੂ 'ਚ ਕਰ ਲਿਆ, ਇਹਨਾਂ ਤੋਂ ਉੱਪਰ ਆ, ਇਹਨਾਂ ਦੇ ਪ੍ਰਭਾਵ ਥੱਲੇ ਨੇ। ਇਹ ਨਹੀਂ ਕਿ ਗੱਡੀ ਬੇਕਾਬੂ ਹੋ ਜਾ, ਸਮਝ ਲੈਣਾ ਰਜੋ ਗੁਣ ਦਾ ਪ੍ਰਭਾਵ ਪੈ ਗਿਆ, ਗੱਡੀ ਬੇਕਾਬੂ, ਪਤਾ ਨਹੀਂ ਕਿੱਥੇ ਜਾ ਟਕਰਾਏਗੀ, ਜਾਂ ਗੱਡੀ ਤੁਰੇ ਹੀ ਨਾ, ਧੱਕਾ ਲਾਇਆ ਵੀ ਨਾ ਤੁਰੇ, ਇਹ ਸਮਝ ਲੈਣਾ ਤਮੋ ਗੁਣ ਪ੍ਰਧਾਨ ਹੋ ਗਿਆ। ਪਰ ਨਹੀਂ, ਇਹ ਰਜ ਤਮ ਸਤ ਤੋਂ ਉੱਪਰ ਹੈ, ਤਿੰਨਾਂ ਗੁਣਾਂ ਤੋਂ ਉੱਪਰ ਹੈ। ਚੌਥਾ ਪਤੇ ਹੈ ਫਿਰ ਪਰਮਾਤਮਾ, ਨੰਕਾਰ ਉੱਥੇ ਉਸਦੀ ਲਿਵ ਲੱਗੀ ਹੈ।
1: ਪੰਡਿਤ ਪੜ੍ਹੇ ਪੜਵਾਦ ਵਿਖਾਉਣ ਹੈ,
0: ਅਸਲ ਵਿੱਚ ਜਿਨ੍ਹਾਂ ਬੰਦਿਆਂ ਦਾ ਅਨੁਭਵ ਆਪਣਾ ਨਹੀਂ ਤੇ ਸਮਝਾਉਣ ਦੂਸਰਿਆਂ ਨੂੰ ਤੁਰ ਪੈਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਪੰਡਿਤ, ਸੁਣੀ ਸੁਣਾਈ ਗੱਲ ਕਰਨੀ। ਜਾਣੀ ਨਹੀਂ, ਜੀਵਿਆ ਨਹੀਂ, ਆਪ ਨੂੰ ਪਤਾ ਕੁਛ ਨਹੀਂ, ਲੇਕਿਨ ਦੂਸਰਿਆਂ ਨੂੰ ਸਮਝਾਉਣ ਵਾਸਤੇ ਚੱਲ ਪਿਆ। ਉਹਨੂੰ ਕਹਿੰਦੇ ਨੇ ਪੰਡਿਤ। ਗਿਆਨੀ ਉਹ ਹੈ ਜਿਸਨੇ ਜੀਵਿਆ, ਦੋਹਾਂ ਤੇ ਗਿਆਨੀ ਸਿਆਣਾ ਤਾਂ ਕਿਹਾ। ਗਿਆਨੀ ਉਹ ਹੈ ਜਿਸਨੇ ਜੀਵਨ ਜੀਵਿਆ, ਪੰਡਿਤ ਉਹ ਹੈ ਜਿਸਨੇ ਕੇਵਲ ਸੁਣਿਆ। ਜਿਸਨੇ ਜੀਵਿਆ ਉਸ ਦਾ ਤੇ ਸੁਣੇ ਦਾ ਬੜਾ ਅੰਤਰ, ਬਹੁਤ ਫਰਕ ਹੈ। ਕਹਿੰਦੇ ਨੇ ਪੰਡਿਤ ਪੜ੍ਹਦੇ ਨੇ ਤੇ ਪੜ੍ਹ ਕੇ ਬਾਅਦ ਬਾਅਦ ਹੁੰਦਾ ਝਗੜਾ, ਕਿਹਾ ਦੇਵਤਿਆਂ ਦੇ ਝਗੜਾ ਹੋ ਗਏ, ਆ ਦੇਵੀ ਰਾਕਸ਼ਾਂ ਨਾਲ ਲੜ ਪਈ, ਆ ਇੱਧਰ ਝੜ ਪਏ, ਇਹ ਝਗੜਾ ਹੋ ਗਿਆ। ਉਹ ਫਿਰ ਝਗੜੇ ਵਾਲੀਆਂ ਗੱਲਾਂ ਜਿਹੜੀਆਂ ਨੇ ਸੁਣਾਉਂਦੇ ਹਨ।
1: ਇੰਨਾ ਬੂਝ ਨਾ ਪਾਈ,
0: ਉਹਨਾਂ ਨੂੰ ਬਿਲਕੁਲ ਇਸ ਗੱਲ ਦੀ ਸਮਝ ਨਹੀਂ ਆਈ ਕਿ ਆਤਮਕ ਆਨੰਦ ਕੀ ਹੈ, ਭਗਤੀ ਕੀ ਹੈ।
1: ਵਿਖਿਆ ਮਾਤੇ ਭਰਮ ਭੁਲਾਏ,
0: ਮਾਇਆ ਵਿੱਚ ਮਾਤੇ ਹੋਏ ਰਤੇ ਹੋਏ ਭਰਮ ਵਿੱਚ ਭੁੱਲੇ ਹਨ।
1: ਉਪਦੇਸ਼ ਕਹੈ ਕਿਸ ਪਾਈ,
0: ਆਪਣਾ ਤੇ ਮਨ ਜਾਗਿਆ ਨੀ, ਪ੍ਰਬੋਧਿਆ ਨੀ ਪਾਈ। ਉਪਦੇਸ਼ ਦੂਸਰੇ ਨੂੰ ਕੀ ਕਰ ਰਹੇ ਨੇ, ਪ੍ਰਥਮੈ ਮਨ ਪ੍ਰਬੋਧੇ ਆਪਣਾ, ਪਾਛੇ ਅਵਰੀ ਜਾਵਾ। ਹਾਂਜੀ,
1: ਭਗਤ ਜਨਾ ਕੀ ਉਤਮ ਬਾਣੀ,
0: ਪਰ ਭਗਤ ਜਨਾ ਦੀ ਬਾਣੀ ਉੱਤਮ ਹੈ। ਇੰਝ ਕਹਾਂ, ਕਾਂਸ਼ੀ ਦੇ ਵਿੱਚ ਹਜ਼ਾਰਾਂ ਪੰਡਿਤ ਸਨ, ਪਰ ਕੀ ਉਹਨਾਂ ਲਿਖਿਆ ਤੁਸੀਂ ਜਾਣਦੇ? ਪਰ ਭਗਤ ਰਹਿੰਦੇ ਸਨ ਉੱਥੇ, ਭਗਤ ਰਵਿਦਾਸ, ਭਗਤ ਕਵੀ, ਉਹਨਾਂ ਦੀ ਬਾਣੀ ਸਾਰਾ ਜਗਤ ਜਾਣਦਾ, ਕਿਉਂਕਿ ਹਿਰਦਿਓਂ ਨਿਕਲੇਗੀ। ਉਹ ਅਨੁਭਵ ਦੇ ਬਚਨ ਸਨ। ਰਵਿਦਾਸ ਨੂੰ ਜਗਤ ਜਾਣਦਾ, ਕਬੀਰ ਸਾਹਿਬ ਨੂੰ ਜਗਤ ਜਾਣਦਾ। ਭਗਤ ਜਨਾਂ ਦੇ ਬੋਲ ਉੱਤਮ ਨੇ, ਉਹਨਾਂ ਦੇ ਬਚਨ ਉੱਤਮ ਨੇ, ਉਹ ਰੱਬ ਨਾਲ ਜੁੜ ਕੇ ਆਖੇ ਹਨ।
1: ਯੁੱਗ ਯੁੱਗ ਰਹੀ ਸਮਾਈ,
0: ਹਰ ਯੁੱਗ ਵਿੱਚ ਕਦੋਂ ਵੀ ਪੜੀ ਜਾਏ ਉਹ ਮਨ ਤੇ ਪ੍ਰਭਾਵ ਪਾਉਂਦੀ ਹੈ। ਉਸ ਦੇ ਵਿੱਚ ਇੱਕ ਸਮਾਈ ਹੈ। ਕੀ ਸਮਾਈ? ਜਿਵੇਂ ਬੂੰਦਾਂ ਪੈਂਦੀਆਂ ਧਰਤੀ 'ਚ ਸਮਾਉਂਦੀਆਂ ਨੇ, ਉਹ ਹਿਰਦੇ ਵਿੱਚ ਸਮਾਈ ਜਾਂਦੀ ਹੈ।
1: ਬਾਣੀ ਲਾਗੈ ਸੋਗਤ ਪਾਏ,
0: ਜਿਹੜੇ ਬਾਣੀ ਨਾਲ ਜੁੜੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦੇ ਹਨ।
1: ਸ਼ਬਦ ਸੱਚ ਸਮਾਈ,
0: ਸ਼ਬਦ ਦੁਆਰਾ ਸੱਚ ਵਿੱਚ ਲੀਨ ਹੋ ਜਾਂਦੇ ਹਨ।
1: ਕਾਇਆ ਨਗਰੀ ਸ਼ਬਦ ਖੋਜੇ,
0: ਕਾਇਆ ਨਗਰੀ ਨੂੰ ਖੋਜਦਾ ਗੁਰਮੁਖ ਜਨ, ਔਰ ਗੁਰੂ ਦੇ ਸ਼ਬਦ ਦੁਆਰਾ ਖੋਜਦਾ ਹੈ।
1: ਨਾਮ ਨਵੰਗ ਨਿਧ ਪਾਈ,
0: ਨਾਮ ਨੌ ਨਿਧ ਪਾ ਲੈਂਦਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਿਕਾ ਬਿਸਰਾਂ, ਉਹਦੇ ਹੀ ਖੋਜਦਾ ਹੈ।
1: ਮਨਸਾ ਮਾਰ ਮਨ ਸਹਿਜ ਸਮਾਣ,
0: ਮਨ ਦੀਆਂ ਇੱਛਾ ਮਾਰ ਕੇ ਮਨ ਸਹਿਜ ਵਿੱਚ, ਪਰਮਾਤਮਾ ਵਿੱਚ, ਉਸ ਅਵਸਥਾ ਵਿੱਚ ਜਿੱਥੇ ਰੱਬ ਹੈ ਉੱਥੇ ਲੀਨ ਹੋ ਜਾਂਦਾ ਹੈ।
1: ਬਿਨ ਰਸਨਾ ਉਸਤਤ ਕਰਾਈ,
0: ਮੂੰਹ ਤੋਂ ਤੇ ਚੁੱਪ ਹੈ, ਗੁਰਮੁਖ ਚੁੱਪ ਵੀ ਹੋਵੇ ਅੰਦਰ ਰੱਬ ਦੀ ਸਿਫਤ ਚੱਲਦੀ ਰਹਿੰਦੀ ਹੈ, ਰਸਨਾ ਤੋਂ ਬਿਨਾਂ ਹੀ ਉਸਤਤ ਕਰਦਾ ਰਹਿੰਦਾ ਹੈ।
1: ਲੋਇਣ ਦੇਖ ਰਹੇ ਬਿਸਮਾਦੀ,
0: ਉਸਦੀਆਂ ਅੱਖਾਂ ਆਮ ਲੋਕ ਤੇ ਕਹਿਣਗੇ ਵੇਖ ਰਿਹਾ ਨਹੀਂ, ਉਹ ਰੱਬ ਵੇਖ ਰਿਹਾ, ਬਿਸਮਾਦ ਹੋ ਗਿਆ ਹੈ, ਬਲਹਾਰੀ ਕੁਦਰਤ ਵਸਿਆ। ਜੋ ਕਹਿੰਦਾ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਤੇ ਵਿਸਮਾਦੀ ਨੇਤਰ ਹਨ।
1: ਚਿੱਤ ਅਦ੍ਰਿਸ਼ਟ ਲਗਾਈ,
0: ਉਸਦਾ ਚਿੱਤ ਅਦ੍ਰਿਸ਼ਟ, ਜੋ ਤਿਸਤਾ ਨਹੀਂ ਉਸ ਪਰਮਾਤਮਾ ਨਾਲ ਜੁੜਿਆ ਹੈ।
1: ਅਦ੍ਰਿਸ਼ਟ ਸਦਾ ਰਹੇ ਨਿਰਾਲਮ,
0: ਉਹ ਅਦ੍ਰਿਸ਼ਟ ਵਿੱਚ ਜੁੜ ਕੇ ਸਦਾ ਨਿਰਾਲਮ ਨਿਰਲੇਪ ਰਹਿੰਦਾ ਹੈ।
1: ਜੋਤੀ ਜੋਤ ਮਿਲਾਈ,
0: ਉਸਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਹੋਈ ਰਹਿੰਦੀ ਹੈ।
1: ਹਉ ਗੁਰਸਾਲਾਹੀ ਸਦਾ ਆਪਣਾ,
0: ਮੈਂ ਤੇ ਸਦਾ ਵਾਸਤੇ ਆਪਣੇ ਗੁਰੂ ਦੀ ਸਿਫਤ ਸਲਾਹ ਕਰਦਾ ਹਾਂ।
1: ਜਿਨ ਸਾਚੀ ਬੂਝ ਬੁਝਾਈ,
0: ਮੈਨੂੰ ਕਿਸੇ ਹੋਰ ਚੱਕਰ 'ਚ ਨਹੀਂ ਪਾਇਆ, ਮੈਨੂੰ ਬਚਾ ਲਿਆ, ਮੈਨੂੰ ਸੱਚੀ ਸਮਝ, ਸੱਚੀ ਸੋਝੀ, ਸੱਚੇ ਅਕਾਲ ਪੁਰਖ ਦੀ ਸੋਝੀ ਦਿੱਤੀ, ਉਸ ਨਾਲ ਜੋੜ ਦਿੱਤਾ ਹੈ।
1: ਨਾਨਕ ਏਕ ਕਹਿ ਬੇਨੰਤੀ,
0: ਸਾਹਿਬ ਕਹਿੰਦੇ ਨੇ ਮੈਂ ਇੱਕ ਬੇਨਤੀ ਕਰਦਾ ਹਾਂ। ਪਾਤਸ਼ਾਹ ਨੇ ਪਿਆਰ ਵਿੱਚ ਆ ਕੇ, ਹੈ ਹੀ ਉਹਨਾਂ ਕੋਲ ਪਿਆਰ, ਹੈ ਹੀ ਪ੍ਰੇਮ, ਸਾਡੇ ਤੇ ਆਰਡਰ ਕਰਨ ਦੀ ਬਜਾਏ ਉਪਦੇਸ਼ਕਾਂ ਵਾਂਗੂ ਬੋਲੇ, ਡਿਕਟੇਟਰ ਵਾਂਗੂ। ਜਦੋਂ ਕੋਈ ਡਿਕਟੇਟਰ ਬੋਲਦਾ ਉਹਦੀ ਬੋਲੀ ਵਿੱਚ ਤੇ ਉਪਦੇਸ਼ਕ ਦੀ ਬੋਲੀ ਵਿੱਚ ਫਰਕ ਹੁੰਦਾ। ਉਹ ਕਹਿੰਦਾ ਮੰਨਣਾ ਹੀ ਪਏਗਾ, ਨਹੀਂ ਤੇ ਡੰਡੇ ਨਾਲ ਮਨਾਵਾਂਗਾ, ਇਹ ਗੱਲ ਤੈਨੂੰ ਮੰਨਣੀ ਪੈਣੀ ਹੈ। ਉਪਦੇਸ਼ਕ ਕਹਿੰਦਾ ਮੰਨ ਲੈ ਤੇ ਤੇਰਾ ਹੀ ਭਲਾ ਹੋਵੇਗਾ, ਨਾ ਮੰਨੇ ਤੇ ਭਾਈ ਤੇਰੀ ਮਰਜ਼ੀ। ਇਹ ਤੇ ਹੱਥ ਜੋੜ ਕੇ ਆਖੇ, ਧਰਮ ਦੀ ਗੱਲ ਹੀ ਇਹੋ ਹੈ। ਕਰੋ ਬੇਨੰਤੇ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਹੱਥ ਜੋੜਨਾ ਤੁਹਾਡੇ ਅੱਗੇ, गुरु साहब ने थां थां कहा मैं हाथ जोड़ के बेनती करना ये मन लियो ये तुहाडा ही भला है। नानक एक है बेनंती मैं एक बेनती करदा हां
1: नावह गत पत पाई
0: कहंदे ने एक ते चाहुंदे हो कि गत हो जाए दूसरी पत हो जाए और याद रखना इथों ही आपां अज विचार शुरू कीता है तत् सार सी अज दे फरमान दा बंदा चाहुंदा है गत बंदा चाहुंदा है पत गत की है जो रब दी गत ओ साडी गत उस दी गत है आनंद ओ सत चित आनंद ए चाहुंदा हर वेले आनंदत रहा दूसरा पत ए चाहुंदा मेरी पत होवे पर भुलेखा खा जांदा पत खरीददा माया नाल ते होर कोई आ जांदा ज्यादा पैसियां वाला ओ इहदी पत खरीद के लै जांदा ते पल्ले कख नहीं रह जांदा। एक मिंट तुहाडा सिर्फ लवां झगड़ा सी एक बारी तेली जुलाहे दा ओ की उन्हें पहले आख्या पलाट वेला मैं बैल बन लवा कह लगा वीर बन लो कब्जा ही कर गया खुरली बना ली काजी कुल गया मुकदमा। एक सियाने आख्या इनू पग दे आवी वो पग बना के दे आया कह लगा जी ये पलाट मेरा जे कह लगे ठीक है पर जो केस शुरू होवे ना पग ते रखी आते आके काजी साहब मेरी पग का जरा ध्यान रखे हो गरीब का तो मैनू याद आ जाएगा कि पग तू दे के कह लगा ये तो करांगा वार वार करांगा। वो तेली नू पता लगा बैल ही बन आया वो घर जाके कह लगा जी ये ही तुहाडा वो फैसला उन्हें दिता है थां ही तेली का वो गरीब आके पिया अब पग का ध्यान रखो महाराज गरीब की पग का कह लगा पग का की है किली नाल टंग छड़ी बैल ते पलाट बिना नहीं ना रहना ए है ये दा सियाने ने कहा तेरी पग नू बैल खा गया जा मौज लै हुण तेनू कख नहीं लभना। मैं ते करा माया दे आसरे पत इंजी है असी पग नाल खरीदनी चाहते हैं बैल आला आ जांदा पर हां नाम दे नाल जिहड़ी पत मिलदी है पहलो नाम जप के हो जाओ आनंदत उस तो बाद पत आउंदी है ओ चौंपड़ी च वे बैठा रविदास पत नू कोई खतरा नहीं चौंपड़ी च बैठे ने कबीर पत नू कोई खतरा नहीं रब दा प्यारा जड़ा ओदी ओनी इज्जत है जिन्नी रब दे ओदा आनंद भी ओना उसकी पत भी ओनी। नानक एक कह बनंती नामो गत पत पाई फुलां दी खिमा जी कल दी एक होर हाजरी दा सरा भरेगा आपने सहयोग बख्शना सरबत संगत दा सरबत दा धन्यवाद फुलां दी खिमा आखिरी पंक्ति सरवण करो समाप्ति करिए जी।

0: ਵਾਹ ਗਤ ਪਤ ਪਾਈ
1: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਆਓ ਸਿੰਘੋ ਯਾਦ ਆਪਾਂ ਕਰੀਏ ਸ਼ਹੀਦਾਂ ਤਾਈ ਜਿਨ੍ਹਾਂ ਜਿੰਦ ਆਪਣੀ ਧਰਮ ਲੇਖੇ ਲਾਈ ਹੈ ਧਰਮ ਬਚਾਉਣ ਲਈ ਆਪਾਂ ਕੁਰਬਾਨ ਕੀਤਾ ਗੁਰੂ ਨਾਲ ਪ੍ਰੀਤ ਸਿੰਘਾਂ ਸੂਰਿਆਂ ਨਿਭਾਈ ਹੈ ਸਿੱਖ ਕੌਮ ਤਾਈ ਜਦੋਂ ਜ਼ਾਲਮਾਂ ਮਕਾਉਣਾ ਚਾਹਿਆ ਕੌਮ ਦੀ ਆਜ਼ਾਦੀ ਖਾਤਰ ਜਿਹੜੇ ਆਪਾਂ ਵਾਰ ਗਏ ਨੇ ਧਨ ਨੇ ਰਪਾਲੋਂ ਧਨ ਉਹਨਾਂ ਦੀ ਕਮਾਈ ਹੈ ਅੱਜ ਦਾ ਪਵਿੱਤਰ ਦਿਹਾੜਾ ਮਹਾਨ ਦਿਹਾੜਾ ਸ਼ਹੀਦੀ ਦਿਹਾੜਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੂਨ 84 ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੀ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਸੰਗਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ

ਆਪਣੇ ਜੀਵਨ ਨੂੰ ਧੰਨਤਾ ਦੇ ਯੋਗ ਬਣਾ ਰਹੀਆਂ ਨੇ, ਜੀਵਨ ਸਫਲਾ ਕਰ ਰਹੀਆਂ ਨੇ। ਆਓ ਅੱਜ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜਨ ਦਾ ਯਤਨ ਕਰੀਏ। ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਹਦੇ ਉੱਤੇ ਸਮੇਂ ਦੀ ਸਰਕਾਰ ਵੱਲੋਂ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਚਾੜੀਆਂ ਗਈਆਂ, 1 ਜੂਨ ਵਾਲੇ ਦਿਨ ਪਹਿਲੇ ਦਿਨ ਫਾਇਰਿੰਗ ਕੀਤੀ ਗਈ, ਪਰ ਗੁਰੂ ਕੇ ਖਾਲਸੇ ਦੇ ਵੱਲੋਂ ਉਸ ਦਾ ਕੋਈ ਜਵਾਬ ਨਾ ਦਿੱਤਾ ਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਪ੍ਰਦੇਸ਼ ਤੋਂ ਸੰਗਤਾਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਨਤਮਸਤਕ ਹੋਣ ਵਾਸਤੇ ਗਈਆਂ। ਉਹਦੀ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਸਿੱਖ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਨੇ 1 ਜੂਨ ਵਾਲੇ ਦਿਨ ਜਦੋਂ ਪਹਿਲੇ ਦਿਨ ਫੌਜਾਂ ਵੱਲੋਂ ਪੈਰ ਖੋਲਿਆ ਗਿਆ ਤਾਂ ਅੰਦਰੋਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਲ ਉਹ ਜੁਝਾਰੂ ਸਿੰਘ, ਜਨਰਲ ਸੁਵੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਸਾਰਾ ਸਿੰਘ ਜੀ, ਵੱਡੀ ਗਿਣਤੀ ਵਿੱਚ ਗੁਰੂ ਕਾ ਖਾਲਸਾ ਜਿਨ੍ਹਾਂ ਦੇ ਕੋਲ ਕੋਈ ਜ਼ਿਆਦਾ ਹਥਿਆਰ ਨਹੀਂ, ਜਿਨ੍ਹਾਂ ਦੇ ਕੋਲ ਕੋਈ ਤੋਪਾਂ ਨਹੀਂ, ਕੇਵਲ ਤਾਂ ਕੇਵਲ ਸਾਦੇ ਹਥਿਆਰ ਨੇ ਉਹ ਦਰਬਾਰ ਸਾਹਿਬ ਦੇ ਅੰਦਰ ਨੇ, ਤਾਂ ਇੱਧਰੋਂ ਜ਼ਾਲਮ ਫੌਜਾਂ ਦੇ ਮਨ ਦੇ ਵਿੱਚ ਇੱਕ ਭਰਮ ਜਨਰਲ ਵਿਦਿਆ, ਰਣਜੀਤ, ਦਿਆਲ, ਕੁਲਦੀਪ ਬਰਾੜ ਇਹ ਫੌਜਾਂ ਦੇ ਕਮਾਂਡਰਾਂ ਦੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਜਦੋਂ 1 ਜੂਨ ਵਾਲੇ ਦਿਨ ਫੈਰ ਖੁੱਲਿਆ ਗਿਆ ਉਹਦਾ ਜਵਾਬੀ ਜਵਾਬ ਅੰਦਰੋਂ ਸਿੰਘ ਦੇਣਗੇ, ਪਰ ਗੁਰੂ ਕੇ ਖਾਲਸੇ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ। ਇਸੇ ਤਰ੍ਹਾਂ 2 ਜੂਨ ਦਾ ਦਿਨ ਚੜਿਆ, ਫੌਜਾਂ ਆਪਣੀ ਤਿਆਰੀ ਕਰਦੀਆਂ ਗਈਆਂ, ਉਧਰੋਂ ਗੁਰੂ ਕਾ ਖਾਲਸਾ ਉਸ ਅਕਾਲ ਪੁਰਖ ਦੇ ਭਾਣੇ ਅੰਦਰ ਰਹਿੰਦਾ ਹੋਇਆ, ਉਸ ਪਰਮਾਤਮਾ ਦੀ ਰਜਾ ਅੰਦਰ ਰਹਿੰਦਾ ਹੋਇਆ ਅੰਦਰ ਬਾਣੀ ਦਾ ਜਾਪ ਕਰ ਰਿਹਾ, ਗੁਰੂ ਕੇ ਸਿੰਘ ਤਿਆਰੀ ਕਰ ਰਹੇ ਨੇ, ਜਨਰਲ ਸੁਵੇਖ ਸਿੰਘ ਜੀ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿ ਜਦੋਂ ਅਸੀਂ ਆਖਾਂਗੇ ਉਸ ਸਮੇਂ ਚੜ ਕੇ ਆਏ ਵੈਰੀ ਉੱਤੇ ਵਾਰ ਕਰਨਾ, ਕਿਉਂਕਿ ਗੁਰੂ ਕੇ ਖਾਲਸੇ ਦਾ ਪਹਿਲਾ ਫਰਜ਼ ਹੈ ਕਦੇ ਚੜ ਕੇ ਆਏ ਦੁਸ਼ਮਣ ਉੱਤੇ ਕਦੇ ਪਹਿਲਾ ਵਾਰ ਨਹੀਂ ਕੀਤਾ। ਜਦੋਂ ਵੈਰੀ ਚੜ ਕੇ ਆਇਆ ਫਿਰ ਚੜ ਕੇ ਆਏ ਵੈਰੀ ਨੂੰ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇਸੇ ਤਰ੍ਹਾਂ ਜਦੋਂ 2 ਜੂਨ ਦਾ ਦਿਨ ਬਤੀਤ ਹੋ ਗਿਆ, ਇੱਧਰੋਂ ਦਰਬਾਰ ਸਾਹਿਬ ਦੇ ਚਾਰੋਂ ਤਰਫ ਲੱਖਾਂ ਦੀ ਤਾਦਾਦ ਦੇ ਅੰਦਰ ਫੌਜਾਂ ਟਿੰਕ ਲੈ ਕੇ ਚੜਕੇ ਆਈਆਂ, ਉੱਧਰ ਅੰਮ੍ਰਿਤਸਰ ਸਾਰੇ ਸ਼ਹਿਰ ਦੇ ਵਿੱਚੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਟੈਲੀਫੋਨ ਸਪਲਾਈ ਬੰਦ ਕਰ ਦਿੱਤੀ ਗਈ, ਪੂਰੇ ਪੰਜਾਬ ਦੇ ਅੰਦਰ ਇੰਨਾ ਸਖਤ ਕਰਫਿਊ ਲਾ ਦਿੱਤਾ ਗਿਆ ਵੀ ਕੋਈ ਆਪਣੇ ਘਰ ਦੇ ਵਿੱਚੋਂ ਬਾਹਰ ਤੱਕ ਨਹੀਂ ਨਿਕਲ ਸਕਦਾ। ਜਦੋਂ ਇਹ ਐਲਾਨ ਕਰ ਦਿੱਤਾ ਗਿਆ ਤਾਂ 3 ਜੂਨ ਵਾਲੇ ਦਿਨ ਇਹਨਾਂ ਫੌਜਾਂ ਵੱਲੋਂ ਜਦੋਂ ਫਾਇਰ ਖੁੱਲਿਆ ਗਿਆ, ਇਹਨਾਂ ਵੱਲੋਂ ਪਹਿਲਾਂ ਪਾਣੀ ਵਾਲੇ ਟੈਂਕ ਉੱਤੇ ਗੋਲਾ ਦਾਗਿਆ ਗਿਆ, ਉੱਧਰੋਂ ਬਿਜਲੀ ਬੰਦ ਕਰ ਦਿੱਤੀ ਗਈ, ਪਾਣੀ ਬੰਦ ਹੋ ਗਿਆ, ਤਾਂ ਇਹ ਸਮੇਂ ਨੂੰ ਮੁੱਖ ਰੱਖਦੇ ਹੋਇਆਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਕੇ ਸਿੰਘਾਂ ਨੂੰ ਇਕੱਤਰ ਇੱਕ ਜੋਸ਼ ਦਾ ਤਕਰੀਰ ਕਿਉਂ ਕੀਤੀ ਹੈ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੁਝਾਰੂ ਸਿੰਘਾਂ ਨੂੰ ਇਕੱਤਰ ਇੱਕ ਤਕਰੀਰ ਕੀਤੀ ਆ। ਸੰਤ ਜੀ ਆਖਣ ਲੱਗੇ ਅੱਜ ਤੋਂ ਨਹੀਂ ਪੁਰਾਤਨ ਸਮੇਂ ਤੋਂ ਲੈ ਕਰਕੇ ਸਮੇਂ ਦੀਆਂ ਸਰਕਾਰਾਂ ਜ਼ਾਲਮ ਲੋਕ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ। ਸੰਤਾਂ ਨੇ ਕਹਿਣਾ ਕੀਤਾ ਕਿ ਜਿਹਦੇ ਉੱਤੇ ਸਤਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਵੇ, ਰਹਿਮਤ ਹੋਵੇ, ਜਿਹਨੂੰ ਹਰੀ ਦਾ ਮੰਦਿਰ ਆਖਿਆ ਜਾਂਦਾ ਹੋਵੇ, ਅਕਾਲ ਪੁਰਖ ਦਾ ਪਰਮਾਤਮਾ ਦਾ ਘਰ ਹੋਵੇ, ਉਸ ਨੂੰ ਕੌਣ ਖਤਮ ਕਰ ਸਕਦਾ, ਉਸ ਨੂੰ ਕੌਣ ਢਾ ਸਕਦਾ। ਸੰਤ ਜਰਨੈਲ ਸਿੰਘ ਜੀ ਨੇ ਬਾਣੀ ਵਿੱਚ ਪੰਕਤੀ ਸਿੰਘਾਂ ਨੂੰ ਸਰਵਣ ਕਰਵਾਈ, ਜਿਸ ਕੋ ਸਤਿਗੁਰ ਸਾਥਿਆ ਮੇਟ ਨਾ ਸਕੇ ਕੋਈ। ਜਿਹੜੀ ਚੀਜ਼ ਇੱਕ ਇਨਸਾਨ ਦੇ ਹਿਰਦੇ ਵਿੱਚ ਵਸ ਗਈ, ਦਿਲ ਦੇ ਵਿੱਚ ਵਸ ਗਈ, ਉਹਨੂੰ ਹਿਰਦੇ ਦੇ ਵਿੱਚੋਂ ਕੋਈ ਕੱਢ ਨਹੀਂ ਸਕਦਾ। ਜੋ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਉਹ ਹਰੇਕ ਗੁਰੂ ਦੇ ਸਿੱਖ ਦੇ ਹਿਰਦੇ ਦੇ ਅੰਦਰ ਵਸੀ ਹੋਈ ਹੈ। ਉਹਨੂੰ ਗੁਰੂ ਦੇ ਸਿੱਖ ਦੇ ਹਿਰਦੇ ਦੇ ਵਿੱਚੋਂ ਨਾ ਕੋਈ ਕੱਢਣ ਵਾਲਾ ਜੰਮਿਆ ਤੇ ਨਾ ਹੀ ਕਿਸੇ ਜੰਮਣਾ ਹੈ। ਭਾਵੇਂ ਲੱਖਾਂ ਸਰਕਾਰਾਂ ਜੁਰਮ ਕਮਾਉਂਦੀਆਂ ਜਾਣ, ਲੱਖਾਂ ਸਰਕਾਰਾਂ ਇੱਥੇ ਸਿੰਘਾਂ ਨੂੰ ਮੁਕਾਉਂਦੀਆਂ ਜਾਣ, ਗੁਰੂ ਕਾ ਖਾਲਸਾ ਕਦੇ ਕਿਸੇ ਦੇ ਮਕਾਇਆ ਨਹੀਂ ਮੁੱਕਿਆ। ਤਾਂ ਵਿੱਚੋਂ ਕੁਝ ਸਿੰਘਾਂ ਨੇ ਕਹਿਣਾ ਕੀਤਾ ਕਿ ਸੰਤ ਜੀ ਬਾਹਰ ਜੋ ਚੜ੍ਹ ਕੇ ਆਈਆਂ ਫੌਜਾਂ ਨੇ, ਉਹਨਾਂ ਕੋਲ ਵੱਡੀ ਗਿਣਤੀ ਵਿੱਚ ਅਸਲਾ, ਉਹਨਾਂ ਕੋਲ ਵੱਡੀ ਗਿਣਤੀ ਵਿੱਚ ਤੋਪਾਂ ਨੇ, ਤਾਂ ਉਹਨਾਂ ਨੂੰ ਉਸੇ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਹਿਣਾ ਕੀਤਾ, ਇੱਕ ਮਨ ਇੱਕ ਚਿੱਤ ਹੋ ਕੇ ਆਪੋ ਆਪਣੀਆਂ ਮਨ ਵਿਰਤੀਆਂ ਨੂੰ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਨਾਲ ਜੋੜਦੇ ਹੋਏ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਆਪਣੇ ਹਿਰਦੇ ਦੇ ਵਿੱਚ ਲੈ ਕੇ ਆਓ ਕਿ ਕਿਸ ਤਰ੍ਹਾਂ 10 ਲੱਖ ਮੁਗਲ ਫੌਜ ਨੇ ਚਮਕੌਰ ਦੀ ਕੱਚੀ ਗੜੀ ਨੂੰ ਘੇਰਾ ਪਾਇਆ, ਪਰ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਕਿੰਨੀ ਗਿਣਤੀ ਵਿੱਚ ਸਿੰਘ ਸਨ, 40 ਸਿੰਘਾਂ ਨੇ 10 ਲੱਖ ਮੁਗਲ ਪਠਾਣਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਗੁਰੂ ਕੇ ਖਾਲਸੇ ਦੇ ਕੋਲ ਕਿਹੜੇ ਹਥਿਆਰ ਸਨ, ਕਿਹੜੀਆਂ ਉਸ ਸਮੇਂ ਤੋਪਾਂ ਸਨ, ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ, ਇਹ ਖਾਲਸਾ ਅਕਾਲ ਪੁਰਖ ਦਾ, ਇਸ ਨੂੰ ਜ਼ਾਲਮ ਸਰਕਾਰਾਂ ਕਦੇ ਮੁਕਾ ਨਹੀਂ ਸਕਦੀਆਂ, ਤੇ ਨਾ ਹੀ ਜ਼ਾਲਮ ਸਰਕਾਰਾਂ ਇਸ ਗੁਰੂ ਕੇ ਖਾਲਸੇ ਨੂੰ ਕਦੇ ਕਿਸੇ ਅੱਗੇ ਝੁਕਾ ਸਕਦੀਆਂ ਨੇ। ਤਾਂ ਸੰਤਾਂ ਨੇ ਜਦੋਂ ਗੁਰੂ ਕੇ ਖਾਲਸੇ ਨੂੰ ਦਲੇਰੀ ਭਰੇ ਸ਼ਬਦ ਕਹਿਣੇ ਕੀਤੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ, ਸਰੀਰ ਦਾ ਮਰ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਜੇ ਸਾਡੇ ਜਿਉਂਦੇ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਫੌਜ ਐਂਟਰ ਕਰ ਗਈ, ਸਾਡਾ ਧ੍ਰਿਗ ਜੀਣਾ ਇਸ ਸੰਸਾਰ ਦੇ ਉੱਤੇ, ਸਾਡੇ ਉੱਤੇ ਲਾਣਤਾ, ਤਾਂ ਜਦੋਂ ਫੌਜਾਂ ਦੀਆਂ ਪਲਟਣਾਂ ਚੜ੍ਹ ਚੜ੍ਹ ਕੇ ਆਉਂਦੀਆਂ ਰਹੀਆਂ, ਲਗਾਤਾਰ ਜੰਗ ਆਰੰਭ ਹੋਈ, ਇੱਧਰੋਂ ਤੋਪਾਂ ਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਜਿਹੜੀ ਸਿੱਧੀ ਜਾ ਕੇ ਅਕਾਲ ਤਖਤ ਦੇ ਉੱਤੇ ਢਿੱਲ ਲੱਗਦੀ, ਦਰਬਾਰ ਸਾਹਿਬ ਦੇ ਉੱਤੇ ਜਾ ਕੇ ਤੋਪਾਂ ਦੇ ਗੋਲੇ ਲੱਗੇ, ਅਨੇਕਾਂ ਮਾਵਾਂ ਦੇ ਪੁੱਤਰ ਸ਼ਹੀਦ ਹੋਏ, ਭੈਣਾਂ ਸ਼ਹੀਦ ਹੋਈਆਂ। ਉਹਨਾਂ ਦਿਨਾਂ ਦੇ ਵਿੱਚ ਜੈਤੋਂ ਦੇ ਮੋਰਚੇ ਦਾ ਸੰਘਰਸ਼ ਆਰੰਭ ਹੋਇਆ ਸੀ, ਉਸ ਖਾਤਰ ਬੜੀ ਵੱਡੀ ਗਿਣਤੀ ਵਿੱਚ ਗੁਰੂ ਕੇ ਸਿੰਘ ਇਕੱਤਰ ਹੋਏ, ਨਰਦੋਸੇ ਸਿੰਘ ਜਿਹੜੇ ਗੁਰੂ ਮਹਾਰਾਜ ਦਾ ਸ਼ਹੀਦੀ ਪਰ ਮਨਾਉਣ ਵਾਸਤੇ ਆਏ, ਦਰਸ਼ਨ ਕਰਨ ਵਾਸਤੇ ਆਏ, ਉਹ ਸ਼ਹੀਦ ਹੋਏ। ਉਹ ਦਰਬਾਰ ਸਾਹਿਬ ਦਾ ਪਾਵਨ ਪਵਿੱਤਰ ਸਰੋਵਰ ਜਿਹਦੇ ਵਿੱਚ ਇੱਕ ਕਾਲਾ ਘਾਹ ਚੁੱਪੀ ਲਾਉਂਦਾ ਹੱਥ ਬਣ ਕੇ ਉੱਡਦਾ, ਜਿਹਦੇ ਵਿੱਚ ਇਹਨੇ ਇਸ਼ਨਾਨ ਕਰਨ ਦੇ ਨਾਲ ਪੌੜੀਆਂ ਦੇ ਰੋਗੀਆਂ ਦੇ ਦੁੱਖ ਦੂਰ ਹੁੰਦੇ। ਉਹ ਪਾਵਨ ਪਵਿੱਤਰ ਧਰਤੀ, ਉਸ ਤੋਂ ਪਵਿੱਤਰ ਸਰੋਵਰ ਦਾ ਨੀਰ, ਪਵਿੱਤਰ ਜਲ ਅੱਜ ਸਿੰਘਾਂ ਦੇ ਰਕਤ ਦੇ ਨਾਲ ਲਾਲੋ ਲਾਲ ਹੋਇਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲੋਕਾਂ ਦੇ ਢੇਰ ਲੱਗੇ ਵੇਖੇ,
ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੰਘਾਂ ਨੂੰ ਜੋਸ਼ਦਾਰ ਤਕਰੀਰ ਕਰਨੀ ਆਰੰਭ ਕਰ ਦਿੱਤੀ। ਤਾਂ ਇੱਧਰੋਂ 4 ਜੂਨ ਦਾ ਦਿਨ ਚੜਿਆ, ਗੋਲਾਬਾਰੀ ਇਸੇ ਤਰ੍ਹਾਂ ਜਾਰੀ ਰਹੀ। 5 ਜੂਨ ਦਾ ਦਿਨ ਚੜਿਆ, ਜਿਸ ਸਮੇਂ ਅੰਮ੍ਰਿਤ ਵੇਲਾ ਹੋਇਆ, 2 ਸੂਰਮੇ ਸਿੰਘ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਤੁਰੇ, ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜੋ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਸਤੇ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਆਰੰਭ ਹੋਇਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਵੀੜ ਦੇ ਅੰਦਰ ਜਦੋਂ ਗੋਲੀ ਲੱਗੀ, ਤਾਂ ਉਸ ਸਮੇਂ ਗੁਰੂ ਕੇ ਖਾਲਸੇ ਦੇ ਹਿਰਦੇ ਬਲੁੱਧ ਰਹਿ ਗਏ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁੰਦਾ ਨਿਰਾਦਰ ਦੇਖ ਕੇ ਨਾ ਸਹਿਣ ਕਰਦਿਆਂ ਹੋਇਆਂ ਰਾਤੋ ਰਾਤ ਗੁਰੂ ਕੇ ਖਾਲਸੇ ਨੂੰ ਇੱਕ ਜੋਸ਼ਦਾਰ ਤਕਰੀਰ ਕਰਕੇ ਤਿਆਰ ਬਰ ਤਿਆਰ ਜਨਰਲ ਸੁਰੇਸ਼ ਸਿੰਘ, ਭਾਈ ਵਰੀਤ ਸਿੰਘ, ਬਾਬਾ ਅਠਾਰਾ ਸਿੰਘ ਜੀ ਨੇ ਕੀਤਾ ਬਾਣੀ ਦਾ ਜਾਪ ਕਰਕੇ ਸਿੰਘਾਂ ਦੇ ਜਥੇ ਨੂੰ ਤਿਆਰ ਹੋ ਕੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਕੀਤਾ ਬਾਣੀ ਦਾ ਜਾਪ, ਭਾਈ ਜੇ ਤੋਂ ਪ੍ਰੇਮ ਕਿਲ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ ਫਿਰ ਦੀਜੈ ਕਾਣ ਨਾ ਤੀਜੈ, ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਸਦ ਆਸ, ਹੋ ਸਭਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਕੇ ਜੋਸ਼ਦਾਰ ਤਕਰੀਰ, ਚੜ ਕੇ ਆਈਆਂ ਜਾਲਮੀਆਂ ਫੌਜਾਂ ਦੀ 21 ਦਾ ਨਿਉਂਦਾ 41 ਕਰਕੇ ਇਹੋ ਮੁੜਿਆ।

ਸਿਪਾਹੀ ਕਰਨਗੀ ਧਰਦੇ ਸਿੰਘ ਸਰਦਾਰ ਦੁੱਲੇ ਨਾਟੂ ਖਾਨਾਂ ਦਾ ਮਾਣ ਨੇ ਤੋੜ ਦਿੰਦੇ ਹਮਲਾ ਵਰਜੇ ਅਣਕ ਤੇ ਕਰੇ ਹਮਲਾ ਬਈ ਦੇਰ ਕਰਨਾ ਧੌਣ ਮਰੋੜ ਦਿੰਦੇ ਜਿਹੜੇ ਜਾਬਰ ਦੀ ਹੁੰਦੀ ਆ ਅੱਤ ਚੁੱਕੀ ਉਹਨੂੰ ਰੱਤ ਦੇ ਬਹਿਣ ਵਿੱਚ ਰੋੜ ਦਿੰਦੇ ਨਹੀਂ ਰੱਖਦੇ ਕਰਜ ਤੂਫਾਨ ਬੀਲੇ ਥੋੜੇ ਸਮੇਂ ਚ ਨਿਉਂਦਾ ਸਿੰਘ ਮੋੜ ਦਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਨਰਲ ਸੁਰੇਸ਼ ਸਿੰਘ ਜੀ ਬਾਬਾ ਅਠਾਰਾ ਸਿੰਘ ਜੀ ਭਾਈ ਅਮਰੀਤ ਸਿੰਘ ਜੀ ਇਹਨਾਂ ਨੇ ਕਰਕੇ ਅਰਦਾਸ ਇੰਨੀ ਜ਼ੋਰ ਦਾ ਘਾਲਾ ਚੜਕੇ ਆਈਆਂ ਫੌਜਾਂ ਦੇ ਉੱਤੇ ਬੋਲਿਆ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਪਲਾਂ ਦੇ ਵਿੱਚ ਉਹਨਾਂ ਫੌਜਾਂ ਨੂੰ ਢੇਰੀ ਕਰਕੇ ਰੱਖ ਦਿੱਤਾ ਜੂਝਦੇ ਹੋਇਆ ਮੈਦਾਨ ਦੇ ਜੰਗ ਦੇ ਅੰਦਰ ਪਹਿਲਾਂ ਜਨਰਲ ਸੁਰੇਸ਼ ਸਿੰਘ ਜਿਨ੍ਹਾਂ ਤੇ ਗੋਲੀ ਲੱਗੀ ਸਿੱਕ ਦੇ ਵਿੱਚ ਫਾਇਰ ਹੋਇਆ ਬ੍ਰਸ਼ ਲੱਗਿਆ ਉਹ ਸ਼ਹੀਦੀ ਪਾ ਗਏ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਬਾਬਾ ਅਠਾਰਾ ਸਿੰਘ ਜੀ ਵੀਹਵੀਂ ਸਦੀ ਦੇ ਮਹਾਨ ਜਰਨੈਲ ਜਿਨ੍ਹਾਂ ਦੇ ਬਾਬਤ ਇੱਕ ਵਿਦਵਾਨ ਨੇ ਲਿਖਿਆ ਵੀ ਵੀਹਵੀਂ ਸਦੀ ਦਾ ਅਮਰ ਸ਼ਹੀਦ ਯੋਧਾ ਵੀਹਵੀਂ ਸਦੀ ਦਾ ਅਮਰ ਸ਼ਹੀਦ ਯੋਧਾ ਸੁੱਤੀ ਕੌਮ ਨੂੰ ਜਿਹਨੇ ਜਗਾ ਦਿੱਤਾ ਆਪਣੇ ਧਰਮ ਚ ਰਹੋ ਪਰਿਪੱਕ ਹੋ ਕੇ ਹਰ ਇੱਕ ਨੂੰ ਸਬਕ ਪੜ੍ਹਾ ਦਿੱਤਾ ਜਿੰਦ ਜਾਨ ਅਮਾਨਤ ਹੈ ਗੁਰੂ ਜੀ ਦੀ ਜੋ ਵੀ ਆਖਿਆ ਸੋਈ ਟਗਾ ਦਿੱਤਾ ਅੰਤ ਉਹਨਾਂ ਆਪਣਾ ਸਰੀਰ ਜਿਹੜਾ ਲੈ ਕੇ ਗੁਰੂ ਦਰਬਾਰ ਤੇ ਲਾ ਦਿੱਤਾ ਗੁਰੂ ਦੀ ਅਮਾਨਤ ਗੁਰੂ ਨੂੰ ਸੌਂਪਦਿਆਂ ਹੋਇਆ ਧਰਮ ਦੀ ਰਾਖੀ ਕਰਦਿਆਂ ਹੋਇਆ ਆਪਣਾ ਆਪ ਮਹਾਨ ਯੋਧਿਆਂ ਦੇ ਕੌਮ ਦੇ ਉੱਤੇ ਕੁਰਬਾਨ ਕੀਤਾ ਔਰ ਇੱਕ ਵਾਰ ਸਮੁੱਚੀਆਂ ਸੰਗਤਾਂ ਉਹਨਾਂ ਮਹਾਨ ਯੋਧਿਆਂ ਦਾ ਆਪਣੇ ਹਿਰਦੇ ਅੰਦਰ ਧਿਆਨ ਧਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਉਹ ਮਹਾਨ ਯੋਧਿਆਂ ਨੇ ਆਪਣੇ ਜਿਉਂਦੇ ਜੀ ਫੌਜਾਂ ਨੂੰ ਪਰਿਕਰਮਾ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿੰਨੀ ਦੇਰ ਪ੍ਰਾਣ ਚੱਲਦੇ ਰਹੇ ਸਵਾਦ ਚੱਲਦੇ ਰਹੇ ਤਾਂ ਜ਼ਾਲਮ ਦੀਆਂ ਫੌਜਾਂ ਦਾ ਡਟ ਕੇ ਟਾਕਰਾ ਕੀਤਾ ਇੱਕ ਇੱਥੇ ਗੱਲ ਆ ਜਾਂਦੀ ਹੈ ਜੇਕਰ ਸਮੇਂ ਦੀ ਹਕੂਮਤ ਉਹਨਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਚਾਹੀਦੇ ਸਨ ਉਹਨਾਂ ਦੇ ਕੋਲ ਸਾਲ ਦੇ ਬਾਕੀ ਬੜੇ ਦਿਨ ਸੀ ਉਹਨਾਂ ਨੇ ਦਿਨ ਚੁਣਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਦਿਨ ਤੇ ਘਿਰਦਿਆਂ ਨੂੰ ਠੇਸ ਪਹੁੰਚਾਉਣ ਦੀ ਖਾਤਰ ਜੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਗ੍ਰਿਫਤਾਰ ਕਰਨੇ ਸਨ ਉਹਨਾਂ ਕੋਲ ਬੜਾ ਸਮਾਂ ਸੀ ਉਹ ਸੰਤਾਂ ਨੂੰ ਗ੍ਰਿਫਤਾਰ ਕਰਦੇ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਅੰਦਰ ਸ਼ਹੀਦੀਆਂ ਹੋਈਆਂ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਬੇਕਸੂਰ ਨਿਰਦੋਸ਼ ਸਿੰਘਾਂ ਦੀ ਰੱਤ ਰੁੱਲੀ ਉਹ ਕਾਹਦੇ ਕਰਕੇ ਜੇ ਉਹਨਾਂ ਨੇ ਸੰਤਾਂ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਫਿਰ ਉਹ ਤੋਸਾ ਕਾਨਾ ਲੈ ਦੇਰੀ ਜਿਹਦੇ ਵਿੱਚ ਸਿੱਖ ਪੰਥ ਦਾ ਸਰਮਾਇਆ ਉਹ ਬੜਮੁੱਲਾ ਇਤਿਹਾਸ ਉਹ ਬੜਮੁੱਲੀ ਕੀਮਤ ਦੇ ਗ੍ਰੰਥ ਜਿਹਦੀ ਕੋਈ ਕੀਮਤ ਨਹੀਂ ਕੋਈ ਦੇ ਸਕਦਾ ਉਹਨਾਂ ਦੇ ਉੱਤੇ ਕਿਉਂ ਬੰਬ ਸੁੱਟੇ ਗਏ ਉਹਨਾਂ ਨੂੰ ਕਿਉਂ ਖਤਮ ਕੀਤਾ ਗਿਆ ਪਰ ਉਸ ਮਹਾਨ ਯੋਧਿਆਂ ਨੇ ਜੋ ਜ਼ਾਲਮ ਦੀਆਂ ਚੱਲੀਆਂ ਹੋਈਆਂ ਚਾਲਾਂ ਉਹਨਾਂ ਦਾ ਮੂੰਹ ਤੋੜ ਮੈਂ ਜਵਾਬ ਦਿੱਤਾ ਜਿਹੜੇ ਵੱਡੇ ਵੱਡੇ ਜਰਨਲ ਇਹ ਵਾਅਦੇ ਕਰਕੇ ਆਏ ਸੀ ਕਿ 3 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾ ਦੇਵਾਂਗੇ ਉਹਨਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰਿਆ ਲਗਾਤਾਰ 72 ਘੰਟੇ ਗੋਲੀ ਚੱਲੀ ਮੁੱਠੀ ਭਰ ਗੁਰੂ ਕੇ ਸਿੰਘਾਂ ਨੇ ਚੜਕੇ ਆਏ ਜਾਲਮਾਂ ਦੀਆਂ ਉਹਨਾਂ ਦਾ ਨੱਕ ਮੋੜ ਕੇ ਰੱਖ ਦਿੱਤਾ ਜਿਵੇਂ ਮਹਾਨ ਯੋਧਿਆਂ ਨੇ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਕੌਮ ਅਤੇ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਸਿੱਖ ਕੌਮ ਦੇ ਉੱਤੋਂ ਆਪਣੀਆਂ ਜਾਨਾਂ ਆਪਣੇ ਪ੍ਰਾਣਾਂ ਦੀ ਹੁਤੀ ਦੇ ਕੇ ਕੌਮ ਧਰਮ ਦੀ ਰਾਖੀ ਕੀਤੀ ਉਹਨਾਂ ਮਹਾਨ ਯੋਧਿਆਂ ਦੇ ਪਵਿੱਤਰ ਚਰਨਾਂ ਦੇ ਵਿੱਚ ਸਿੱਜਦਾ ਬਲਵੰਤ ਸਿੰਘ ਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਕਰ ਰਿਹਾ।

ਸਿੱਖ ਕੌਮ ਹੈ ਕੌਮ ਕੁਰਬਾਨੀਆਂ ਦੀ ਇੱਥੇ ਹੋਏ ਨੇ ਲੱਖਾਂ ਸ਼ਹੀਦ ਯੋਧੇ ਬੂਟਾ ਸਿੱਖੀ ਦਾ ਸਿੰਧਿਆ ਖੂਨ ਪਾ ਕੇ ਇਸ ਕੌਮ ਲਈ ਹੱਸ ਕੇ ਦੁੱਖ ਭੋਗੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕੱਲ ਦੇ ਦੀਵਾਨ ਅੰਦਰ ਸੰਗਤਾਂ ਦੇ ਫਿਰ ਦਰਸ਼ਨ ਕਰਾਂਗੇ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੈਨੂੰ ਅਨੋਖਾ ਹੈ ਰੂਪ ਦਿੱਤਾ, ਪਹਿਲਾਂ ਹੋਈ ਕੁਰਬਾਨ ਹੈ ਜਾਨ ਤੇਰੀ, ਕੇਸ ਕੰਘਾ ਕਸਹਿਰਾ ਤੇ ਕੜਾ ਤੇਰਾ, ਪਾਈ ਗਤਵੇ ਫਜੇ ਕਿਰਪਾਨ ਤੇਰੀ, ਤੇਰੀ ਜੱਗ ਤੋਂ ਵੱਖਰੀ ਨੁਹਾਰ ਤੱਕ ਕੇ ਸਿਫਤ ਕਰਦਾ ਏ ਸਾਰਾ ਜਹਾਨ ਤੇਰੀ, ਸੋਹਣੀ ਸੀਸ ਤੇ ਸਜੇ ਤੂਫਾਨ ਵਿਧੇ ਉੱਚੀ ਸੁੱਚੀ ਦਸਤਾਰ ਦੀ ਸ਼ਾਨ ਤੇਰੀ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੁਆਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਦੀਆਂ ਸੰਗਤਾਂ ਨੂੰ ਗੁਰਮਤ ਦੀਆਂ ਵਿਚਾਰਾਂ ਦੁਆਰਾ ਸਤਿਗੁਰਾਂ ਦੇ ਲੜਨ ਲੱਗਣ ਦਾ ਉਪਦੇਸ਼ ਦਿੱਤਾ। ਔਕੁਝ ਸਮਾਂ ਇਹ ਸਨਮਾਨ ਜੇ ਯਤਨ ਪ੍ਰਾਪਤ ਹੋਇਆ ਆਪ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ, ਜਿੰਨਾ ਸਮਾਂ ਪ੍ਰਾਪਤ ਹੋਇਆ ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਕੁਝ ਕਹਿਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਬਾਣੀ ਅੰਦਰ ਫਰਮਾਨ ਕਰਦੇ ਨੇ, ਜਿੰਨਾ ਸਾਸ ਦਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨੂੰ ਸੰਤ ਆਖਿਆ ਜਾਂਦਾ ਜਿਹੜੇ ਸਵਾਸ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਨੇ। ਜਿਸ ਸਮੇਂ ਭਾਈ ਮਤੀ ਦਾਸ ਜਿਨ੍ਹਾਂ ਨੂੰ ਦਿੱਲੀ ਦੀ ਧਰਤੀ ਉੱਤੇ ਆਰੇ ਦੇ ਨਾਲ ਦਫਾਰ ਕਰ ਦਿੱਤਾ ਗਿਆ, ਭਾਈ ਮਤੀ ਦਾਸ ਦਾ ਤਨ ਆਰੇ ਦੇ ਨਾਲ ਫੱਟੀਆਂ ਦੇ ਵਿੱਚ ਜਕੜ ਕੇ ਦਫਾਰ ਕਰ ਦਿੱਤਾ ਗਿਆ, ਖੂਨ ਦੇ ਫੁਆਰੇ ਵਗੇ। ਪਰ ਗੁਰੂ ਦਾ ਸਿੱਖ ਜਦੋਂ ਸੀਸ ਉੱਤੇ ਆਰਾ ਚੱਲ ਰਿਹਾ ਸੀ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ, ਰੋਮ ਰੋਮ ਵਿੱਚ ਰਚੀ ਹੋਈ ਬਾਣੀ, ਤਨ ਆਰੇ ਦੇ ਨਾਲ ਦਫਾਰ ਹੋਇਆ, ਦਫਾਰ ਹੋਏ ਤਨ ਦੇ ਵਿੱਚੋਂ ਬਾਣੀ ਦੀ ਧੁਨ ਆਉਂਦੀ ਰਹੀ ਜਿੰਨਾ ਚਿਰ ਸਰੀਰ ਗਰਮ ਰਿਹਾ। ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਪਾਈ ਉਹਨਾਂ ਨੇ ਸਿੱਖੀ ਵੀ ਜ਼ਿੰਦਗੀ ਦੇ ਵਿੱਚ ਕਮਾਈ। ਗੁਰੂ ਦੇ ਨਾਲ ਪ੍ਰੀਤ ਪਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਆਪਣਾ ਜਮੂਰਾਂ ਦੇ ਨਾਲ ਮਾਤ ਵੀ ਤੜਾਇਆ, ਆਪਣੇ ਪੁੱਤਰ ਦਾ ਕਾਲਜਾ ਮੁੱਖ ਵਿੱਚ ਵੀ ਪਵਾਇਆ, ਗੁਰੂ ਨਾਲ ਪ੍ਰੀਤ ਪਾਈ। ਭਾਈ ਤਾਰੂ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣੇ ਸਿਰ ਦਾ ਖੋਪਰ ਵੀ ਤਰਵਾਇਆ, ਗੁਰੂ ਨਾਲ ਪ੍ਰੀਤ ਪਾਈ। ਭਾਈ ਮਨੀ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣਾ ਬੰਦ ਕਟਵਾਇਆ, ਗੁਰੂ ਨਾਲ ਪ੍ਰੀਤ ਪਾਈ। ਉਹਨਾਂ ਮਹਾਨ ਜੁਝਾਰੂ ਸਿੰਘਾਂ ਨੇ, ਜਿਨ੍ਹਾਂ ਨੇ ਜੂਨ 84 ਦੇ ਵਿੱਚ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਹੋਸ਼ੀ ਦੇ ਕੇ ਆਪਣੀ ਸਾਰਾ ਦਾ ਖੂਨ ਪਾ ਕੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕੀਤੀ। ਉਸ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਨੂੰ ਕਮਾਇਆ, ਜਿਨ੍ਹਾਂ ਦੀ ਇੱਕ ਆਵਾਜ਼ ਦੇ ਉੱਤੇ ਮੁਰਦਾ ਹੋਈ ਕੌਮ ਦੇ ਵਿੱਚ ਮੁੜ ਕੇ ਫਿਰ ਅਣਖ ਪੈਦਾ ਹੋਈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੀਵਨ ਨੂੰ ਕਮਾਇਆ ਹੁੰਦਾ, ਜਿਨ੍ਹਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੁੰਦਾ, ਉਹਨਾਂ ਦੀ ਰਸਨਾ ਉੱਤੇ ਪਰਮਾਤਮਾ ਦਾ ਆਪ ਪਾਸ ਹੋ ਜਾਇਆ ਕਰਦਾ। ਜੇ ਇੱਕ ਵੀ ਆਪਣੀ ਰਸਨਾ ਵਿੱਚੋਂ ਲਫ਼ਜ਼ ਕਹਿ ਦੇਣ ਉਹ ਅਟਲ ਸੱਚ ਹੋਇਆ ਕਰਦੇ ਨੇ। ਪਰ ਬੜੇ ਦੁਖਾਂਤ ਦੇ ਨਾਲ ਕਹਿਣਾ ਪੈਂਦਾ, ਉਹ ਯੋਧਿਆਂ ਦੀ ਕੌਮ, ਬਹਾਦਰਾਂ ਦੀ ਕੌਮ ਅੱਜ ਪਤਤ ਪਣੇ ਵੱਲ ਵੱਧਦੀ ਜਾ ਰਹੀ ਹੈ। ਅਸੀਂ ਆਪਣੇ ਸਿਰਾਂ ਦੇ ਉੱਪਰ ਦਸਤਾਰਾ ਲਾਉਂਦੇ ਜਾ ਰਹੇ ਹਾਂ। ਜਿਹੜੀ ਸਾਡੀ ਵੱਖਰੀ ਪਹਿਚਾਣ, ਜਿਹੜੇ ਵਚਨ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਭਾਈ ਜੈਤਾ ਜੀ ਦੇ ਨਾਲ ਕੀਤੇ ਕਿ ਜੈਤਾ ਜੀ ਮੈਂ ਆਪਣੇ ਸਿੱਖ ਨੂੰ ਇਹੋ ਜਿਹਾ ਸਰੂਪ ਦੇਵਾਂਗਾ ਕਿ ਗੁਰੂ ਕਾ ਖਾਲਸਾ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਖੜਾ ਹੋਵੇ ਉਹਦੀ ਪਹਿਚਾਣ ਵੱਖਰੀ ਹੋਵੇਗੀ। ਉਸ ਗੁਰੂ ਕੇ ਖਾਲਸੇ ਦੀ ਰਹਿਣੀ, ਉਹਦੀ ਬਹਿਣੀ, ਉਹਦੀ ਕਹਿਣੀ ਦੁਨਿਆਵੀ ਲੋਕਾਂ ਦੇ ਨਾਲ ਵੱਖਰੀ ਹੋਵੇਗੀ। ਪਹਿਲਾਂ ਉਹ ਕਿਸੇ ਉੱਤੇ ਜ਼ੁਲਮ ਕਰੂਗਾ ਨਹੀਂ, ਦੁਖੀ ਮਜਰੂਮਾ ਨਿਰਦੋਸ਼ਾਂ ਉੱਤੇ ਹੁੰਦਾ ਜ਼ੁਲਮ, ਆਪਣੀ ਅੱਖਾਂ ਦੇ ਸਾਹਮਣੇ ਉਹ ਗੁਰੂ ਕਾ ਖਾਲਸਾ ਕਦੇ ਜਰੂਗਾ ਨਹੀਂ। ਅੱਜ ਅਸੀਂ ਬਾਣੀ ਅਤੇ ਬਾਣੇ ਦੇ ਸਿਧਾਂਤ ਤੋਂ ਦੂਰ ਹੁੰਦੇ
ਨਜ਼ਰ ਆ ਰਹੇ ਹਾਂ, ਸਿਰਾਂ ਦੇ ਉੱਤੋਂ ਦਸਤਾਰਾਂ ਲੰਘਦੇ ਜਾ ਰਹੇ ਹਾਂ, ਆਪਣੇ ਰੋਮਾਂ ਦੀ ਬੇਅਦਬੀ ਕਰਦੇ ਜਾ ਰਹੇ ਹਾਂ। ਮਹਿੰਗੇ ਮੁੱਲ ਮਿਲੀ ਸਰਦਾਰੀ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਕਰਵਾ ਰਿਹਾ।

ਜੇਕਰ ਸਾਡੇ ਵੱਡਿਆਂ ਨੇ ਇਸ ਸਿੱਖੀ ਨੂੰ ਕਮਾਉਣ ਖਾਤਰ ਅਨੇਕਾਂ ਦੁੱਖਾਂ ਨੂੰ ਖੜੇ ਮੱਥੇ ਪ੍ਰਵਾਨ ਕੀਤਾ, ਮਹਾਨ ਯੋਧਿਆਂ ਨੇ ਖੂਨ ਦੇ ਸਾਗਰਾਂ ਦੇ ਵਿੱਚ ਤਾਰੀਆਂ ਲਾਈਆਂ, ਤਾਂ ਅੱਜ ਸਾਡੀਆਂ ਸਰਦਾਰੀਆਂ ਬਰਕਰਾਰ ਨੇ। ਜੇਕਰ ਇਸ ਦੁਨੀਆਂ ਦੇ ਉੱਤੇ ਕੋਈ ਚੜਕੇ ਆਇਆ, ਹਿੰਦੁਸਤਾਨ ਦੀ ਧਰਤੀ ਉੱਤੇ ਕੋਈ ਚੜਕੇ ਆਇਆ, ਭਾਵੇਂ ਉੱਤੇ ਸਮੇਂ ਦੀਆਂ ਹਕੂਮਤਾਂ ਹੋਈਆਂ, ਪਰ ਚੜਕੇ ਆਇਆ ਜ਼ਾਲਮ ਦੇ ਨਾਲ ਮੱਥਾ, ਕੇਵਲ ਤਾਂ ਕੇਵਲ ਮੇਰੇ ਕੰਜੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ, ਇਸ ਗੁਰੂ ਕੇ ਖਾਲਸੇ ਨੇ ਲਾਇਆ। ਇਹ ਹਿੰਦੁਸਤਾਨ ਦੇ ਉੱਤੇ ਚੜ ਚੜ ਕੇ ਦਰਵਾਣੇ ਲੋਕ ਆਉਂਦੇ ਰਹੇ, ਇਸ ਹਿੰਦੁਸਤਾਨ ਸੋਨੇ ਦੀ ਕਲੀਨ ਲੁੱਟ ਲੁੱਟ ਕੇ ਵਾਪਸ ਜਾਂਦੇ ਰਹੇ, ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਚੜ ਕੇ ਆਉਂਦੇ ਉਹਨਾਂ ਹਮਲਾਵਰਾਂ ਦੇ ਉੱਤੇ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ। ਇਸ ਹਿੰਦੁਸਤਾਨ ਦੀ ਧਰਤੀ ਉੱਤੇ ਜਦ ਕੋਈ ਜ਼ਾਲਮ ਚੜ ਕੇ ਆਇਆ, ਉਸ ਨੂੰ ਕੇਵਲ ਤਾਂ ਕੇਵਲ ਗੁਰੂ ਕੇ ਖਾਲਸੇ ਨੇ ਸਬਕ ਸਿਖਾਇਆ। ਇੱਥੇ ਨਾਦਰ ਤਾਂ ਚੜ ਕੇ ਆਇਆ, ਜੇਕਰ ਉਹਦਾ ਪਿਛਲਾ ਜੀਵਨ ਨਾਦਰ ਸਾਹਿਬ ਦਾ ਪੜ੍ਹ ਕੇ ਵੇਖੀਏ, ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ, ਉਹ ਬੱਕਰੀਆਂ ਭੇਡਾਂ ਚਾਰਦਾ ਚਾਰਦਾ ਜੰਗਲਾਂ ਦੇ ਵਿੱਚ, ਉਹਨੂੰ ਕੁਝ ਲੁਟੇਰੇ ਮਿਲੇ, ਉਹ ਲੁਟੇਰਿਆਂ ਦੇ ਨਾਲ ਰਹਿੰਦਾ ਹੋਇਆ ਬੜਾ ਬਹਾਦਰ ਅਤੇ ਦਲੇਰ ਬਣ ਗਿਆ। ਥੋੜ੍ਹਾ ਹੀ ਸਮੇਂ ਦੇ ਵਿੱਚ ਦਲੇਰੀ ਕਾਰਨ ਉਹਨਾਂ ਚੋਰਾਂ ਦਾ ਬਦਮਾਸ਼ਾਂ ਦਾ ਆਗੂ ਬਣਿਆ। ਆਗੂ ਬਣਨ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਮੁਲਕ ਤਾਂ ਕੀ ਦੂਸਰੇ ਮੁਲਕਾਂ ਦੇ ਉੱਤੇ ਵੀ ਰਾਜ ਕੀਤਾ। ਜਦੋਂ

लहोटे सूबेदार जकरिया खान ने तो भय मनते होते अगे अपनी ईन मन ली। ईन मन के उसू 50,000 रुपया देने का वादा किया कि मैनू माफ कर दिता जाए। जो ईन मनी उस तो बाद होया दाखिल पंजाब दे विच। ਉਹ ਦਿੱਲੀ ਦੇ ਤਖ਼ਤ ਉੱਤੇ ਪਹੁੰਚਿਆ। ਦਿੱਲੀ ਦੇ ਤਖ਼ਤ ਦੇ ਉੱਤੇ ਉਹ ਸਮੇਂ ਮੁਹੰਮਦ ਸ਼ਾਹ ਰੰਗੀਲਾ ਉਹ ਤਖ਼ਤ ਉੱਤੇ ਬੈਠਾ। ਜਿਹੜਾ ਪਰਜਾ ਦਾ ਮਾਲਕ, ਜਿਹੜੇ ਇਲਾਕੇ ਦਾ ਮਾਲਕ ਕਮਜ਼ੋਰ ਹੋਵੇ, ਜਿਹੜਾ ਨਲਾਇਕ ਹੋਵੇ, ਆਪਣੇ ਪਰਜਾ ਪ੍ਰਤੀ, ਆਪਣੇ ਰਾਜ ਪ੍ਰਤੀ ਪੂਰਾ ਵਫ਼ਾਦਾਰ ਨਾ ਹੋਵੇ, ਉਹ ਬਹੁਤੀ ਦੇਰ ਆਪਣੇ ਰਾਜ ਭਾਗ ਨੂੰ ਸਾਂਭ ਕੇ ਨਹੀਂ ਰੱਖ ਸਕਦਾ। ਤਾਂ ਜਦੋਂ ਮੁਹੰਮਦ ਰੰਗੀਲਾ ਉਹਦਾ ਜੀਵਨ ਕੀ ਹੈ, ਉਹਨੇ ਸਾਰਾ ਦਿਨ ਨਸ਼ਾ ਕਰਨਾ, ਜੂਆ ਖੇਡਣਾ, ਜਦੋਂ ਸਮਾਂ ਮਿਲਣਾ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਵਿੱਚ ਤੁਰ ਜਾਣਾ, ਆਪਣੇ ਇਲਾਕੇ ਆਪਣੇ ਰਾਜ ਭਾਗ ਦੀ ਅਸਾ ਪਰਵਾਹ ਨਾ ਕੀਤੀ, ਉਹਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਨਾ ਦੱਸਣਾ ਨੇ। ਪਰ ਇਹ ਦਿੱਲੀ ਨੂੰ ਵੀ ਰੱਜ ਕੇ ਲੁੱਟੇ ਆ। ਦਿੱਲੀ ਨੂੰ ਲੁੱਟ ਕੇ ਉੱਥੋਂ ਕੋਹੇ ਨੂਰ ਹੀਰਾ ਲੈ ਕੇ ਕਰੋੜਾਂ ਰੁਪਏ ਦਾ ਧਨ ਮਾਲ ਲੁੱਟ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਅਤੇ ਧਨ ਦੌਲਤ ਲੁੱਟ ਕੇ ਆਪਣੇ ਘੋੜਿਆਂ ਅਤੇ ਊਂਠਾਂ ਦੇ ਉੱਤੇ ਲੱਦ ਕੇ ਉਹ ਵਾਪਸ ਮੁੜਿਆ। ਜਦੋਂ ਉਸ ਦੀ ਲੁੱਟ, ਉਸ ਦੇ ਅਤਿਆਚਾਰ ਦਾ ਗੁਰੂ ਕੇ ਖਾਲਸੇ ਨੂੰ ਪਤਾ ਲੱਗਿਆ ਤਾਂ ਗੁਰੂ ਕੇ ਖਾਲਸੇ ਨੇ ਇਕੱਤਰ ਹੋ ਕੇ ਇੱਕ ਵਿਚਾਰ ਕੀਤੀ ਕਿ ਇਹ ਚੜ੍ਹ ਕੇ ਆਏ ਨਾਦਰ ਨੂੰ ਸਬਕ ਸਿਖਾਇਆ ਜਾਏ। ਜਦੋਂ ਨਾਦਰ ਦੀਆਂ ਫੌਜਾਂ ਦਿੱਲੀ ਤੋਂ ਵਾਪਸ ਮੁੜੀਆਂ, ਕਰਨਾਲ ਪਾਰ ਕੀਤਾ ਤਾਂ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਰਾਤ ਨੂੰ ਗੁਰੂ ਕੇ ਖਾਲਸੇ ਨੇ ਹੱਲਾ ਬੋਲਣਾ, ਉਹਦਾ ਲੁੱਟਿਆ ਹੋਇਆ ਮਾਲ ਅਤੇ ਬਹੁ ਬੇਟੀਆਂ ਜੋ ਬੰਦੀ ਬਣਾਈਆਂ ਹੋਈਆਂ ਉਹਨਾਂ ਨੂੰ ਦਰਾਨੀਆਂ ਦੇ ਕੋਲੋਂ, ਨਾਦਰ ਦੀਆਂ ਫੌਜਾਂ ਦੇ ਕੋਲੋਂ ਆਜ਼ਾਦ ਕਰਵਾਉਣਾ, ਉਹਨਾਂ ਨੂੰ ਉਹਨਾਂ ਦੇ ਘਰ ਸਹੀ ਸਲਾਮਤ ਪਹੁੰਚਾਉਣਾ। ਇਹ ਸਿਲਸਿਲਾ ਲਗਾਤਾਰ ਲੰਮਾ ਸਮਾਂ ਚੱਲਿਆ। ਲੈ ਕੇ ਕਰਨਾਲ ਤੋਂ ਲਾਹੌਰ ਤੱਕ ਜਾਂਦਿਆਂ ਜਾਂਦਿਆਂ ਲੁੱਟਿਆ ਹੋਇਆ ਨਾਦਰ ਦਾ ਮਾਲ, ਉਹਦਾ ਬਹੁਤ ਸਾਰਾ ਭਾਰ ਹੌਲਾ ਕਰ ਦਿੱਤਾ ਗੁਰੂ ਕੇ ਖਾਲਸੇ ਨੇ। ਤਾਂ ਜਦੋਂ ਲਾਹੌਰ ਪਹੁੰਚਿਆ, ਲਾਹੌਰ ਪਹੁੰਚ ਕੇ ਬੜਾ ਹੈਰਾਨ ਹੋਇਆ। ਉਹ ਆਖਣ ਲੱਗਿਆ ਕਿ ਮੇਰੇ ਘੋੜਿਆਂ ਦੀ ਪੌੜਾਂ ਦੀ ਪੌੜ ਸੁਣ ਕੇ, ਆਵਾਜ਼ ਸੁਣ ਕੇ ਪੌੜਾਂ ਦੀ, ਹਿੰਦੁਸਤਾਨ ਦੇ ਲੋਕ ਹਰ ਤਰ ਕੰਬਣ ਲੱਗ ਪੈਂਦੇ ਸੀ। ਇਹ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਕਿਹੜੀ ਕੌਮ ਪੈਦਾ ਹੋ ਗਈ ਜਿਹਨੇ ਸ਼ੇਰ ਦੇ ਜਵਾਨੇ ਦੇ ਵਿੱਚੋਂ ਮਾਤ ਲੁੱਟਿਆ ਹੋਵੇ। ਬੜਾ ਹੈਰਾਨ ਹੋਇਆ, ਬੜਾ ਕ੍ਰੋਧਵਾਨ ਹੋਇਆ। ਜਦੋਂ ਇਸ ਨੇ ਸਵਾਲ ਕੀਤਾ ਤਾਂ ਖਾਨ ਬਹਾਦਰ ਜ਼ਕਰੀਆ ਖਾਨ ਆਖਣ ਲੱਗਿਆ, ਇਹ ਕੌਮ ਹੈ ਸਿੱਖ ਕੌਮ ਜਿਹਨਾਂ ਦੇ ਆਗੂ ਹੋਏ ਨੇ ਗੁਰੂ ਗੋਬਿੰਦ ਸਿੰਘ, ਜਿਹਨਾਂ ਨੇ ਇਹਨਾਂ ਨੂੰ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਵਾਟ ਦਾ ਅੰਮ੍ਰਿਤ ਪਾਨ ਕਰਵਾਇਆ, ਇਸ ਕੌਮ ਦੇ ਵਿੱਚ ਇਹੋ ਜਿਹੀ ਸਪਿਰਟ ਪੈਦਾ ਕਰ ਦਿੱਤੀ, ਇਹੋ ਜਿਹੀ ਸ਼ਕਤੀ ਪੈਦਾ ਕਰ ਦਿੱਤੀ, ਅਸੀਂ ਇਹਨਾਂ ਨੂੰ ਇਸ ਕੌਮ ਨੂੰ ਖਤਮ ਕਰਨ ਦੀ ਖਾਤਰ ਬੜੇ ਤੋਂ ਬੜੇ ਯਤਨ ਕੀਤੇ। ਇਹਨਾਂ ਦੇਗਾਂ ਵਿੱਚ ਕਾੜਿਆ ਗਿਆ, ਇਹਨਾਂ ਦੇ ਤਨ ਉੱਤੇ ਰੂਈ ਲਪੇਟ ਕੇ ਇਹਨਾਂ ਨੂੰ ਸਾੜਿਆ ਗਿਆ, ਇਹਨਾਂ ਦੇ ਸਿਰਾਂ ਦੇ ਖੋਪਰੇ ਉਤਾਏ ਗਏ, ਇਹਨਾਂ ਦੇ ਬੰਦ ਬੰਦ ਕੱਟੇ ਗਏ। ਪਤਾ ਨਹੀਂ ਇਹੋ ਕਿਹੋ ਜਿਹੀ ਕੌਮ ਹੈ, ਇਹ ਕਿਸੇ ਦੇ ਝੁਕਾਇਆ ਝੁਕਦੀ ਨਹੀਂ। ਇੱਕ ਇੱਕ ਗੁਰੂ ਕਾ ਸਿੰਘ ਹਜ਼ਾਰਾਂ ਮੁਗਲਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੰਦਾ, ਪਤਾ ਨਹੀਂ ਇਹ ਕੌਮ ਕਿਹੋ ਜਿਹੀ ਹੈ। ਤਾਂ ਜਦੋਂ ਇਹ ਗੱਲਾਂ ਖਾਨ ਬਹਾਦਰ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਣੀਆਂ ਕੀਤੀਆਂ ਤਾਂ ਨਾਦਰ ਤਾਂ ਜਾਣ ਲੱਗਿਆ, ਕਹਿਣ ਲੱਗਿਆ ਜ਼ਕਰੀਆ

ਆ ਖਾਂ ਇਹ ਕੌਮ ਦਾ ਉਤਾਰਾ ਕਿੱਥੇ ਆ, ਕੌਮ ਰਹਿੰਦੀ ਕਿੱਥੇ ਆ? ਮੈਂ ਚਾਹੁੰਦਾ ਇਸ ਕੌਮ ਦਾ ਮਰੀਆ ਮੇਟ ਕਰ ਦੇਵਾਂ, ਇਸ ਦਾ ਖੁਰਾ ਖੁਦ ਮਿਟਾ ਦੇਵਾਂ ਜਿਨ੍ਹਾਂ ਨੇ ਮੇਰਾ ਲੁੱਟਿਆ ਹੋਇਆ ਮਾਲ ਮੇਰੇ ਕੋਲ ਖੋਇਆ। ਤਾਂ ਜ਼ਕਰੀਆ ਖਾਂ ਨੇ ਦੱਸਣਾ ਕੀਤਾ, ਇਹ ਘੋੜੇ ਦੀਆਂ ਕਾਠੀਆਂ ਉੱਤੇ ਰਾਤਾਂ ਗੁਜ਼ਾਰਦੇ ਨੇ, ਇਹ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ, ਪਰ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਕੇ ਵੀ ਅੰਤ ਵਿੱਚ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦਾ ਆਸਰਾ, ਇਹਨਾਂ ਦੇ ਅੰਦਰ ਇਹੋ ਜਿਹੀ ਕਿਹੜੀ ਚੀਜ਼ ਇਹਨਾਂ ਦੇ ਗੁਰੂ ਨੇ ਪੈਦਾ ਕਰ ਦਿੱਤੀ ਹੈ। ਤਾਂ ਨਾਦਰ ਤਾਂ ਆਖਣ ਲੱਗਿਆ, ਜ਼ਕਰੀਆ ਖਾਂ ਜੇ ਇੰਨੀ ਬਹਾਦਰ ਕੌਮ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਹਿੰਦੁਸਤਾਨ ਦੇ ਮਾਲਕ ਬਣ ਕੇ ਬਹਿ ਜਾਣਗੇ। ਇਹ ਗੱਲ ਸੁਣਦਿਆਂ ਸਾਰ ਖਾਨ ਬਹਾਦਰ ਜ਼ਕਰੀਆ ਖਾਂ ਦੇ ਸੱਤੀ ਕੱਪੜੀ ਅੱਗ ਲੱਗ ਗਈ, ਫੜ ਕੇ ਕੋਲੇ ਹੋਇਆ। ਤਾਂ ਲਾਹੌਰ ਦਰਬਾਰ ਦੇ ਵਿੱਚ ਬੈਠਿਆ ਹੋਇਆ ਉਸ ਨੇ ਇਲਾਕੇ ਦੇ ਚੌਧਰੀ ਬੁਲਾਏ, ਜਿਨ੍ਹਾਂ ਦੇ ਵਿੱਚੋਂ ਮੜਿਆਲੇ ਦਾ ਚੌਧਰੀ ਅਤੇ ਇਲਾਕੇ ਦੇ ਚੌਧਰੀ ਬੁਲਾ ਕੇ ਭਰੇ ਦਰਬਾਰ ਦੇ ਅੰਦਰ ਲਾਹੌਰ ਦੀ ਧਰਤੀ ਉੱਤੇ ਖਾਨ ਬਹਾਦਰ ਜ਼ਕਰੀਆ ਖਾਨ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੀ ਖਾਤਰ ਜੋ ਇੱਕ ਭਰੇ ਦਰਬਾਰ ਦੇ ਵਿੱਚ ਤਕਰੀਰ ਕਰ ਰਿਹਾ, ਜੋ ਸਿੰਘਾਂ ਨੂੰ ਆਖ ਰਿਹਾ, ਉਹਨਾਂ ਸਿੰਘਾਂ ਦੇ ਖਿਲਾਫ ਸਿੰਘਾਂ ਨੂੰ ਖਤਮ ਕਰਨ ਦੇ ਬਾਬਤ ਮੁਗਲ ਪਠਾਣਾ ਨੂੰ ਇਕੱਤਰ ਕਰਕੇ ਜੋ ਕੁਝ ਆਖ ਰਿਹਾ, ਉਹਨਾਂ ਲਈਆਂ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਤਾ ਇਹ ਜਾਣੂ ਕਰਵਾਉਂਦਾ।

ਬਹਾਦਰ ਜ਼ਕਰੀਆ ਖਾਨ ਨੇ ਲਾਹੌਰ ਦਰਬਾਰ ਦੇ ਅੰਦਰ ਇਲਾਕੇ ਦੇ ਚੌਧਰੀਆਂ ਨੂੰ ਬੁਲਾਇਆ, ਬੁਲਾ ਕੇ ਆਖਣ ਲੱਗਿਆ, ਤੁਹਾਡੇ ਵਿੱਚੋਂ ਹੈ ਕੋਈ ਯੋਧਾ ਜਿਹੜਾ ਹਰਿਮੰਦਰ ਸਾਹਿਬ ਦੀ ਧਰਤੀ ਉੱਤੇ ਚੜ ਕੇ ਜਾਵੇ, ਜਿਸ ਸਰੋਵਰ ਦੇ ਵਿੱਚ ਚੁੱਕ ਕੇ ਇਸ਼ਨਾਨ ਕਰਕੇ ਉੱਥੋਂ ਸ਼ਕਤੀ ਪ੍ਰਾਪਤ ਕਰਦੇ ਨੇ, ਜਿਸ ਗੁਰੂ ਦਰਬਾਰ ਦੇ ਵਿੱਚ ਸੀਸ ਝੁਕਾ ਕੇ ਉੱਥੋਂ ਬਲ ਪ੍ਰਾਪਤ ਕਰਦੇ ਨੇ, ਉਸ ਨੂੰ ਜੋ ਖਤਮ ਕਰ ਸਕੇ, ਸਰੋਵਰ ਨੂੰ ਪੂਜ ਸਕੇ, ਦਰਬਾਰ ਸਾਹਿਬ ਨੂੰ ਢਾਹ ਸਕੇ, ਤਾਂ ਭਰੇ ਦਰਬਾਰ ਦੇ ਵਿੱਚ ਉਸ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਸਿੱਖਾਂ ਨੂੰ ਪੜ ਕੇ ਲੈ ਕੇ ਆਵੇ ਜਾਂ ਫਿਰ ਕਿਤੇ ਸਿੱਖ ਦੀ ਦੱਸ ਪਾਵੇ, ਸਿੱਖਾਂ ਦੇ ਸਿਰਾਂ ਦੇ ਉੱਤੇ ਇਨਾਮ ਰੱਖ ਦਿੱਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਵਿਦਵਾਨ ਨੇ ਲਿਖਿਆ ਵੀ ਖਾਨ ਜ਼ਕਰੀਆ ਸਖ਼ਤ ਐਲਾਨ ਕੀਤਾ, ਭਾਈ ਖਾਨ ਜ਼ਕਰੀਆ ਸਖ਼ਤ ਐਲਾਨ ਕੀਤਾ, ਜੋ ਵੀ ਹੁਕਮ ਬਜਾਵੇ ਇਨਾਮ ਲੈ ਜਾਏ, ਜਿਉਂਦਾ ਸਿੱਖ ਨਾ ਕਿਤੇ ਵੀ ਨਜ਼ਰ ਆਵੇ, ਕੋਈ ਦੱਸ ਪਾਵੇ ਇਨਾਮ ਲੈ ਜਾਏ, ਰੁਤਬਾ ਦਿਓ ਜਾਂ ਜਿਉਂਦੇ ਸਿੱਖ ਤਾਈ ਮੁਸਕਾ ਬੰਨ ਕੇ ਲਿਆਵੇ ਇਨਾਮ ਲੈ ਜਾਏ, ਖੁੱਲ ਜਾਲਮਾ ਦਿੱਤੀ ਤੂਫਾਨ ਵਿਜੇ ਸਿਰ ਵੱਢ ਕੇ ਲਿਆਵੇ ਇਨਾਮ ਲੈ ਜਾਏ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਤਾਂ ਉਹ ਸਮੇਂ ਬਹੁਤ ਸਾਰੇ ਇਲਾਕੇ ਦੇ ਚੌਧਰੀਆਂ ਨੇ ਧਨ ਦੌਲਤ ਦੀ ਖਾਤਰ, ਆਪਣੇ ਸਵਾਰਥਾਂ ਖਾਤਰ, ਜ਼ਮੀਨਾਂ ਦੀ ਖਾਤਰ ਗੁਰੂ ਪੰਥ ਦੇ ਨਾਲ ਗੁਦਾਰੀ ਕੀਤੀ, ਜਿਨ੍ਹਾਂ ਦੇ ਵਿੱਚੋਂ ਕਰਮਾ ਸੀਮਾ, ਰਾਮਾ ਰੰਧਾਵੇ ਵਾਲਾ, ਧਰਮਦਾਸ, ਜੋਧਪੁਰੀਆ, ਹਰਭਗਤ ਨਿਰੰਜਣੀਆਂ, ਜਿਨ੍ਹਾਂ ਦੇ ਵਿੱਚੋਂ ਮੰਡਿਆਲੇ ਦਾ ਚੌਧਰੀ ਮੱਸਾ ਰੰਗੜੇ, ਇਹਨਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਨਾਂ ਲੈ ਕੇ ਲਾਹੌਰ ਦਰਬਾਰ ਦੀ ਫੌਜ ਸਿੱਖ ਪਰਿਵਾਰਾਂ ਦੇ ਘਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਹਮਲੇ ਕੀਤੇ, ਚੁਣ ਚੁਣ ਕੇ ਘਰਾਂ ਦੇ ਵਿੱਚੋਂ ਸਿੱਖ ਪਰਿਵਾਰਾਂ ਦੇ ਵਿੱਚੋਂ ਨੌਜਵਾਨ ਸਿੱਖਾਂ ਨੂੰ ਲਿਆ ਕੇ ਉਹਨਾਂ ਨੂੰ ਕਤਲ ਕਰਵਾਇਆ। ਲਾਹੌਰ ਦਰਬਾਰ ਦੇ ਕੋਲੋਂ ਇਹਨਾਂ ਨੇ ਬੜਾ ਇਨਾਮ ਪਾਇਆ, ਬਹੁਤ ਲੋਕਾਂ ਨੇ ਇਹਨਾਂ ਦੇ ਵਿੱਚੋਂ ਸਤਿਕਾਰਯੋਗ ਭੈਣਾਂ ਜਿਨ੍ਹਾਂ ਦੇ ਸਿਰ ਕਤਲ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਸਜਾ ਕੇ ਉਹਨਾਂ ਨੇ ਵੀ ਇਹ ਗੱਲ ਆਖਿਆ ਕਿ ਚੜ੍ਹਦੀ ਉਮਰ ਦਾ ਅੱਲੜ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੱਚਾ, ਜਿਹਦੇ ਮੁੱਖ ਦੇ ਉੱਤੇ ਅਜੇ ਦਾੜੀ ਮੁੱਤ ਨਹੀਂ ਆਈ, ਬਹੁਤ ਸਤਿਕਾਰਯੋਗ ਭੈਣਾਂ ਦਾ ਵੀ ਸਿਰ ਵੱਢ ਕੇ ਉਹਨਾਂ ਨੇ ਲਾਹੌਰ ਦਰਬਾਰ ਦੇ ਵਿੱਚੋਂ ਮਾਣ ਪ੍ਰਾਪਤ ਕੀਤਾ, ਇਨਾਮ ਪੜਾਇਆ। ਇਹ ਸਮਾਂ ਸਿੱਖ ਕੌਮ ਉੱਤੇ ਇੱਕ ਵਾਰ ਨਹੀਂ ਆਇਆ, ਅਨੇਕਾਂ ਵਾਰ ਆਇਆ। ਇਹੋ ਜਿਹਾ ਭਿਆਨਕ ਸਮਾਂ ਜੂਨ 84 ਤੋਂ ਬਾਅਦ ਵੀ ਸਿੱਖ ਕੌਮ ਉੱਤੇ ਆਇਆ, ਜਦੋਂ ਬਹੁਤ ਅਕਿਰਤ ਘਣ ਲੋਕਾਂ ਨੇ ਕੌਮ ਧਰਮ ਲਈ ਕੀਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਿਲਾਂ ਵਿੱਚੋਂ ਭੁਲਵਾਇਆ, ਸਿੱਖ ਕੌਮ ਦੇ ਮਹਾਨ ਹੀਰਿਆਂ ਨੂੰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰਵਾਇਆ, ਗੁਦਾਰੀ ਕਰਕੇ ਮੁਕਬਲ ਕਰਕੇ ਸਿੰਘਾਂ ਨੂੰ ਫੜਵਾਇਆ, ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੂੰ ਗ੍ਰਿਫਤਾਰ ਕਰਵਾਇਆ, ਜਿਨ੍ਹਾਂ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਸਿੰਘਾਂ ਨੂੰ ਖਤਮ ਕਰਕੇ ਤਰੱਕੀਆਂ ਦਾ ਰਾਹ ਅਪਣਾਇਆ। ਜਦੋਂ ਇਹ ਸਮਾਂ ਆਇਆ ਤਾਂ ਇੱਧਰੋਂ ਮੰਡਿਆਲੇ ਦੇ ਚੌਧਰੀ ਨੇ ਸਭ ਤੋਂ ਵੱਧ ਆਪਣੇ ਇਲਾਕੇ ਦੇ ਵਿੱਚ ਜੁਲਮ ਕੀਤਾ, ਜਿਹਦਾ ਇਲਾਕਾ ਮੰਡਿਆਲਾ ਪਿੰਡ ਦਰਬਾਰ ਸਾਹਿਬ ਤੋਂ ਤਕਰੀਬਨ 5-7 ਕਿਲੋਮੀਟਰ ਦੀ ਵਿੱਥ ਦੇ ਉੱਤੇ ਹੈ, ਇਹਨੇ ਸਭ ਤੋਂ ਵੱਧ ਸਿੱਖ ਕੌਮ ਦਾ ਨੁਕਸਾਨ ਕੀਤਾ। ਇਸ ਬਦਲੇ ਇਸ ਨੂੰ ਦਰਬਾਰ ਸਾਹਿਬ ਦੇ ਉੱਤੇ ਕਾਬਜ਼ ਕਰਵਾ ਦਿੱਤਾ ਗਿਆ। ਲਾਹੌਰ ਦਰਬਾਰ ਦੀ ਸਾਹਿਬ ਦੇ ਉੱਤੇ ਜ਼ਕਰੀਆ ਖਾਨ ਦੇ ਹੁਕਮ ਦੇ ਅਨੁਸਾਰ ਇਹ ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਜਦੋਂ ਦਰਬਾਰ ਸਾਹਿਬ ਦੀ ਪਾਵਨ ਧਰਤੀ ਉੱਤੇ ਆ ਕੇ ਕਾਬਜ਼ ਹੋਇਆ, ਇਸ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ, ਜਿਸ ਜਗ੍ਹਾ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕੀਤੇ ਹੋਏ ਸਨ ਉਸ ਜਗ੍ਹਾ ਉੱਤੇ ਉਸਨੇ ਆ ਕੇ ਭੰਗੜਾਇਆ, ਹੁੱਕਾ ਪੀਣ ਲੱਗਿਆ। ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਅੰਦਰ ਇਸ ਨੇ ਵੇਸਵਾ ਦਾ ਨਾਸ਼ ਕਰਵਾਇਆ, ਦਾਰੂ ਪੀਤੀ,
ਜਿਵੇਂ ਇਸ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਨਿਰਾਦਨ ਕੀਤਾ, ਮਨਾਈਆਂ ਕੀਤੀਆਂ। ਇਸ ਮੱਥੇ ਜਾਲਵੇ ਨੇ ਜੋ ਕੋਈ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜੁਰਮ ਕਮਾਇਆ, ਉਸ ਸਮੇਂ ਦੀ ਦਰਦਨਾਕ ਝਲਕ ਨੂੰ ਢਾਡੀ ਜਥਾ ਆਪਣੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

ਤਰ੍ਹਾਂ ਕੇ ਢੰਗ ਦੇ ਨਾਲ ਤਰੀਕੇ ਦੇ ਨਾਲ ਜਾਲਮਾਂ ਨੇ ਉਸ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ, ਇਸ ਤਰ੍ਹਾਂ ਜ਼ੁਲਮ ਕਮਾਇਆ। ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਇੰਨੀ ਸੇਵਾ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ ਹੈ। ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਸੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨ ਜੀ। ਤੁਹਾਡੀ ਜਿੱਥੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਬੁਲਾਓ ਪਤੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।